ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਅੱਜ ਦਿਨ ਵੀਰਵਾਰ ਸੰਵਤ 1948 ਦੇ ਸਾਉਣ ਮਹੀਨੇ ਦੀ ਅੱਜ 13 ਤਾਰੀਖ ਤੇ ਈਸਵੀ ਸੰਨ 2026 ਅਗਸਤ ਮਹੀਨੇ ਦੀ ਅੱਜ 6 ਤਾਰੀਖ ਏ। ਸਾਡੀ ਸਟੋਰੀ ਦੀ ਕੜੀ ਮੁਤਾਬਕ ਸਮਾਂ ਹੋ ਗਿਆ 5:58 ਤੇ 29 ਸਕਿੰਟ ਦਾ। ਸ਼ੁਰੂ ਕਰਨ ਜਾ ਰਹੇ ਹਾਂ ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ। ਅੱਜ ਦੀ ਇਸ ਪ੍ਰਸਾਰਣ ਸਭਾ ਵਿੱਚ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਏ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਸ਼ ਦੀ ਸਟੂਡੀਓ ਦੀ ਕੜੀ ਮੁਤਾਬਕ ਸਮੇਂ 5:59:37 ਦਾ ਠੀਕ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਔਰ 6:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣਦਿਆਂ ਜੀ ਹਿੰਦੀ ਵਿੱਚ ਖਬਰਾਂ ਹੁਣ ਤੋਂ ਥੋੜ੍ਹੀ ਦੇਰ ਬਾਅਦ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਹੋ ਗਿਆ 6:10 ਤੇ 45 ਸਕਿੰਟ ਦਾ। ਤੇ ਆਓ ਇੱਕ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਉੱਪਰ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਸਮਾਂ ਰਹੇਗਾ ਸਾਥੀਓ ਪ੍ਰੋਗਰਾਮ ਸਜਰੀ ਸਵੇਰ ਦਾ। 8 ਵਜੇ ਸੁਣਕੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 8:30 ਤੇ ਰਲੇ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ ਤੇ ਸਿਲਸਿਲਾ ਰਹੇਗਾ ਸਾਡਾ ਹਫ਼ਤਾਵਾਰੀ ਸੂਫੀਆਨਾ ਸੰਗੀਤ। 9 ਵਜੇ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤੇ ਅਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। ਦਸ ਵਜੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਗੀਤ ਪਿਟਾਰਾ, ਲੈ ਕੇ ਤੁਸੀਂ ਆਨੰਦ ਮਾਣੋਗੇ ਗੈਰ ਫਿਲਮੀ ਪੰਜਾਬੀ ਗੀਤਾਂ ਦਾ।

11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਲਿਖਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। 12 ਵਜੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਆਕਾਸ਼ਵਾਣੀ FM ਬਠਿੰਡਾ ਤੁਹਾਡੇ ਨਾਲ ਫਿਰ ਰਹੇਗਾ ਜੀ। ਸਾਡਾ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਵਿਸ਼ਾ ਰਹੇਗਾ ਪੁੱਤਰ ਮਿੱਠੜੇ ਮੇਵੇ ਮਾਂ ਦੀ ਅਰਦਾਸ ਪਿਓ ਦਾ ਵਿਸ਼ਵਾਸ। ਸੰਪਾਦਨ ਗੁਰਦੀਪ ਗਿੱਲ, ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਟੈਲੀਫੋਨ ਮਿਲਾਓ ਜੀ। 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਅਦ ਦੁਪਹਿਰ 2:30 ਤੇ ਆਕਾਸ਼ਵਾਣੀ FM ਬਠਿੰਡਾ ਫਿਰ ਤੁਹਾਡੇ ਵਿਹੜੇ ਵਿੱਚ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ। 3 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਦੇ ਪ੍ਰਸਾਰਣ, ਜਿਸ ਤੇ ਅਸੀਂ 3 ਵਜੇ ਸੁਣੋਗੇ ਪ੍ਰੋਗਰਾਮ ਸਕੀ ਸਹੇਲੀ ਅਤੇ 4 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼। 5 ਵਜੇ ਆਕਾਸ਼ਵਾਣੀ FM ਬਠਿੰਡਾ ਤੇ ਰਹੇਗਾ ਪ੍ਰੋਗਰਾਮ ਕਿਸਾਨ ਵਾਣੀ, ਵਿਸ਼ਾ ਰਹੇਗਾ ਜੀ ਫੁੱਲ ਗੋਭੀ ਦੀ ਕਾਸ਼ਤ। ਮਹਿਮਾਨ ਹੋਣਗੇ ਜੀ ਪਿੰਡ ਮਾਨਵਾਲਾ ਜ਼ਿਲ੍ਹਾ ਬਠਿੰਡਾ ਦੇ ਗੋਭੀ ਕਾਸ਼ਤ

ਕਲਾਕਾਰ ਸਰਦਾਰ ਲਵਪ੍ਰੀਤ ਸਿੰਘ ਦੇ ਨਾਲ ਗੱਲਬਾਤ ਕਰਨਗੇ ਕੁਲਵਿੰਦਰ ਚਾਨੀ। 5:30 ਦੇ ਪ੍ਰੋਗਰਾਮ ਰਹੇਗਾ ਸਾਥੀਓ, ਗੱਲਾਂ ਚੋਂ ਗੱਲ ਸਿਲਸਿਲਾ ਰਹੇਗਾ। ਹੈਲੋ ਡਾਕਟਰ, ਹਾਂ ਵਿਸ਼ਾ ਰਹੇਗਾ ਜੀ ਗੋਡਿਆਂ ਦੇ ਬਦਲਣ ਸੰਬੰਧੀ ਜਾਣਕਾਰੀ। ਮਹਿਮਾਨ ਹੋਣਗੇ ਜੀ ਡਾਕਟਰ ਪਰਮਪ੍ਰੀਤ ਨਾਗਪਾਲ। 6:20 ਤੇ ਲੇ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਤੇ ਸਾਡੇ ਯੁਵਾ ਸਾਥੀਆਂ ਦਾ ਪ੍ਰੋਗਰਾਮ ਹੈਗਾ ਜੀ ਯੁਵਾ ਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਅਮਨਦੀਪ ਕੌਰ ਅਤੇ ਰਮਨਪ੍ਰੀਤ ਕੌਰ। 7:00 ਤੁਸੀਂ ਆਨੰਦ ਮਾਣੋਗੇ ਤੁਹਾਡਾ ਮਨਪਸੰਦ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਲੇਖਾਂਗੇ ਪੰਜਾਬੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7:40 ਤੇ ਪ੍ਰੋਗਰਾਮ ਸਾਥੀਓ ਸ਼ਾਮ ਸੁਹਾਨੀ ਉਸੇ ਤਰ੍ਹਾਂ ਜਾਰੀ ਰਹੇਗਾ। 8:00 ਰਹੇਗਾ ਸਾਡਾ ਇੱਕ ਵਿਸ਼ੇਸ਼ ਸਪੋਂਸਰ ਪ੍ਰੋਗਰਾਮ ਉਮੰਗ ਬਾਏ NCERT ਭਾਗ 1344। 8:30 ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ। 8:45 ਤੇ ਲਿਖਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੇ ਲਿਖਾਂਗੇ ਵਿਵਿਧ ਭਾਰਤੀ ਦੇ ਪ੍ਰਸਾਰਣ, ਜਿਸ ਤੇ ਅਸੀਂ 9:15 ਤੇ ਸੁਣੋਗੇ ਪ੍ਰੋਗਰਾਮ ਆਪ ਕੇ ਲਈ। 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। 10:00 ਰਹੇਗਾ ਪ੍ਰੋਗਰਾਮ ਛਾਇਆ ਗੀਤ ਔਰ 10:30 ਤੇ ਸਾਥ ਰਹੇਗਾ ਪ੍ਰੋਗਰਾਮ ਢਲਤੀ ਜਾਏ ਰਾਤ ਔਰ 11:00 ਸਾਡੀ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸਨ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz 'ਤੇ। ਆਹ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਸ਼ਬਦ ਸਰਵਣ ਕਰ ਰਹੇ ਸੀ ਭਾਈ ਦਵਿੰਦਰ ਸਿੰਘ ਸੋਢੀ ਹੋਰਾਂ ਦੀ ਆਵਾਜ਼ ਦੇ ਵਿੱਚ। ਅਤੇ ਹੁਣ ਸ਼ਬਦ ਸਰਵਣ ਕਰਦੇ ਹਾਂ ਭਾਈ ਚਮਨਜੀਤ ਸਿੰਘ ਰਾਗੀ ਹੋਰਾਂ ਦੀ ਆਵਾਜ਼ ਦੇ ਵਿੱਚ।

ਸ਼ਬਦ ਸਰਵਣ ਕਰ ਰਹੇ ਸੀ ਮੀਤ ਬਰਦਸਰਾਂ ਦੀ ਆਵਾਜ਼ ਦੇ ਵਿੱਚ। ਸਮਾਂ ਸਾਥੀਓ 6:37 ਹੈ ਅਤੇ ਆਓ ਹੁਣ ਸੁਣਦੇ ਹਾਂ ਇੱਕ ਧਾਰਮਿਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਗਿੱਪੀ ਗਰੇਵਾਲ ਅਤੇ ਸੁਨਿਧੀ ਚੌਹਾਨ ਨੇ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਕੜੀ ਮੁਤਾਬਕ ਸਮਾਂ ਜੀ 7:18 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਬਿਲਕੁਲ ਸਾਥੀਓ, ਤੁਸੀਂ ਵੀ ਆਪਣੀ ਆਪਣੀ ਘੜੀ ਦੀਆਂ ਸੂਈਆਂ ਅਤੇ ਮੋਬਾਈਲ 'ਤੇ ਸਮਾਂ ਮਿਲਾ ਸਕਦੇ ਹੋ ਜੀ। 7:13 ਅਤੇ 43 ਸਕਿੰਟ ਹੈ ਜੀ, 101.1 ਮੈਗਾਹਰਟਜ਼ 'ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ। ਔਰ ਸਾਥੀਓ, ਪ੍ਰੋਗਰਾਮ ਦੌਰਾਨ ਅੱਜ ਮੈਂ ਤੁਹਾਡੇ ਨਾਲ ਹਾਂ, ਤੁਹਾਡਾ ਆਪਣਾ ਰੇਡੀਓ ਦੋਸਤ, ਇਸ ਪ੍ਰੋਗਰਾਮ ਦਾ ਹੋਸਟ ਤੁਹਾਡਾ ਆਪਣਾ ਆਰਜੇ ਪਵਨ। ਦੋਸਤੋ, ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਹੋਰਾਂ ਨੇ ਕਿਹਾ ਸੀ ਕਿ ਆਈ ਐਮ ਨੋਟ ਅਫਰੇਡ ਆਫ ਟੁਮਾਰੋ ਬਿਕੋਜ਼ ਆਈ ਹੈਵ ਸੀਨ ਯਸਟਰਡੇ ਐਂਡ ਆਈ ਲਵ ਟੂਡੇ। ਯਾਨੀ ਕਿ ਮੈਂ ਆਪਣੇ ਅੱਜ ਤੋਂ ਪਿਆਰ ਕਰਦਾ, ਮੈਂ ਬੀਤਿਆ ਹੋਇਆ ਕੱਲ੍ਹ ਦੇਖਿਆ ਹੈ। ਔਰ ਸਾਥੀਓ, ਜੋ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਅੱਜ ਨੂੰ ਪਿਆਰ ਕਰੇ, ਅੱਜ ਦੇ ਕੰਮਕਾਰਾਂ 'ਤੇ ਧਿਆਨ ਦੇ, ਔਰ ਸਾਥੀਓ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਸਦਾ ਆਉਣ ਜੇ ਵਾਲਾ ਕੱਲ੍ਹ ਹੈ ਉਹ ਬਿਹਤਰ ਹੋ ਸਕਦਾ ਹੈ। ਔਰ ਸਾਥੀਓ, ਜੋ ਇਨਸਾਨ ਹਰ ਰੋਜ਼ ਕੁਝ ਨਵਾਂ ਸਿੱਖਦਾ ਹੈ,

ਉਹ ਹਰ ਦਿਨ ਆਪਣੇ ਕੱਲ ਨਾਲੋਂ ਬਿਹਤਰ ਬਣਦਾ ਹੈ। ਆਖਿਆ ਜੀ, ਜੀਵਨ ਵਿੱਚ ਤਰੱਕੀ ਕਰਨ ਲਈ ਹਰ ਰੋਜ਼ ਕੁਝ ਨਵਾਂ ਸਾਥੀਓ ਸਿੱਖਣਾ ਬਹੁਤ ਜ਼ਰੂਰੀ ਹੈ। ਇਹ ਸਿੱਖਿਆ ਕਿਤਾਬਾਂ, ਤਜ਼ਰਬਿਆਂ ਜਾਂ ਫਿਰ ਦੂਜਿਆਂ ਤੋਂ ਮਿਲ ਸਕਦੀ ਹੈ। ਛੋਟੇ ਛੋਟੇ ਸੁਧਾਰ ਅਤੇ ਨਵੀਆਂ ਗੱਲਾਂ ਸਿੱਖਣ ਦੀ ਆਦਤ ਸਮੇਂ ਦੇ ਨਾਲ ਵੱਡੀ ਕਾਮਯਾਬੀ ਦਾ ਕਾਰਨ ਬਣਦੀ ਹੈ। ਇਸ ਲਈ ਹਰ ਦਿਨ ਨੂੰ ਸਿੱਖਣ ਅਤੇ ਆਪਣੇ ਆਪ ਨੂੰ ਨਿਖਾਰਨ ਦਾ ਇੱਕ ਨਵਾਂ ਮੌਕਾ ਸਮਝੋ। ਉਹ ਸਾਥੀਓ, ਜ਼ਿੰਦਗੀ ਵਿੱਚ ਮੰਜ਼ਿਲ ਪਾਉਣ ਲਈ ਸਾਡੇ ਜਿਹੜੇ ਮੰਜ਼ਿਲ ਹੈ ਉਹ ਸਪੱਸ਼ਟ ਹੋਣੀ ਚਾਹੀਦੀ ਹੈ। ਆਪਣਾ ਟੀਚਾ ਸਾਫ ਰੱਖੋ ਤਾਂ ਜੋ ਮਿਹਨਤ ਸਹੀ ਦਿਸ਼ਾ ਵਿੱਚ ਹੋਵੇ। ਬਿਨਾਂ ਮਿਹਨਤ ਦੇ ਕਾਮਯਾਬੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਇਹ ਸਾਥੀਓ ਆਪਾਂ ਸਭ ਜਾਣਦੇ ਹਾਂ। ਔਰ ਕਾਮਯਾਬੀ ਲਈ ਅਨੁਸ਼ਾਸਨ, ਬਿਲਕੁਲ ਸਾਥੀਓ, ਸਮੇਂ ਦੀ ਕਦਰ ਕਰੋ ਅਤੇ ਨਿਯਮਤ ਤਰੀਕੇ ਨਾਲ ਕੰਮ ਕਰੋ, ਜਿਸ ਨਾਲ ਅਸੀਂ ਜ਼ਿੰਦਗੀ ਵਿੱਚ ਆਪਣੀਆਂ ਮੰਜ਼ਿਲਾਂ ਫਤਿਹ ਕਰ ਸਕਣ। ਔਰ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਸਾਥੀਓ, ਧੀਰਜ, ਨਿਮਰਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਔਰ ਹਰ ਵੱਡੀ ਕਾਮਯਾਬੀ ਲਈ ਸਮਾਂ ਲੱਗਦਾ ਹੈ, ਇਸ ਲਈ ਜਲਦੀ ਹਾਰ ਨਾ ਮੰਨੋ। ਔਰ ਸਾਥੀਓ, ਲਗਾਤਾਰ ਸਿੱਖਣਾ ਵੀ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੋਣਾ ਚਾਹੀਦੀ ਆ। ਨਵੀਆਂ ਗੱਲਾਂ ਸਿੱਖਦੇ ਰਹੋ ਅਤੇ ਆਪਣੀਆਂ ਕਮੀਆਂ ਨੂੰ ਸੁਧਾਰਦੇ ਰਹੋ। ਔਰ ਆਪਣੀ ਯੋਗਤਾ 'ਤੇ ਭਰੋਸਾ ਰੱਖੋ, ਪਰ ਸਿੱਖਣ ਲਈ ਖੁੱਲ੍ਹੇ ਰਹੋ। ਬਿਲਕੁਲ ਦੋਸਤੋ, ਤੁਹਾਡੀ ਸਕਾਰਾਤਮਕ ਸੋਚ, ਪੋਜ਼ਿਟਿਵ ਥੋਟ ਵੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਮੰਜ਼ਿਲ ਵੱਲ ਲੈ ਕੇ ਜਾਂਦੀ ਹੈ। ਮੁਸ਼ਕਲ ਨੂੰ ਸਿੱਖਣ ਦੇ ਮੌਕੇ ਵਜੋਂ ਦੇਖੋ। ਇਸ ਲਈ ਦੋਸਤੋ, ਆਪਣੀ ਸੋਚ ਨੂੰ ਹਮੇਸ਼ਾ ਪੋਜ਼ਿਟਿਵ ਰੱਖੋ। ਔਰ ਫਿਰ ਕਾਮਯਾਬੀ ਕਿਸਮਤ ਨਾਲ ਨਹੀਂ, ਸਗੋਂ ਸਹੀ ਸੋਚ, ਲਗਾਤਾਰ ਮਿਹਨਤ ਅਤੇ ਕਦੇ ਨਾ ਹਾਰ ਮੰਨਣ ਵਾਲੇ ਹੌਸਲੇ ਨਾਲ ਹੀ ਮਿਲਦੀ ਹੈ।

ਸਮਾਂ ਸਾਥੀਓ 7:21 ਤੇ 46 ਦਾ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਜਾਰੀ ਹੈ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ। ਔਰ ਸਾਥੀਓ ਮੈਨੂੰ ਵੀ ਉਮੀਦ ਹੈ ਕਿ ਤੁਸੀਂ ਵੀ ਆਪਣੇ ਅੱਜ ਦੇ ਦਿਨ ਜਿਹੜੀ ਦਿਨ ਦਾ ਸਫ਼ਰ ਹੈ ਉਹ ਸ਼ੁਰੂ ਕਰ ਦਿੱਤਾ ਹੋਣਾ, ਰੂਟੀਨ ਵਾਲੇ ਕੰਮ ਹੈ ਜਿਹੜੇ ਆਪਾਂ ਸ਼ੁਰੂ ਕਰ ਦਿੱਤੇ ਹੋਣੇ। ਸਾਡੇ ਯਾਰ ਦੋਸਤ ਮਿੱਤਰ ਕਈ ਆਪਣੇ ਜਿਹੜੇ ਦਫ਼ਤਰਾਂ 'ਚ ਜਾਣ ਦੀ ਤਿਆਰੀ ਕਰ ਰਹੇ ਨੇ, ਬੱਚੇ ਸਕੂਲ ਜਾਣ ਦੀ ਤਿਆਰੀ ਕਰ ਰਹੇ ਨੇ। ਖੈਰ ਜੀ, ਇੰਜੋਏ ਕਰਦੇ ਰਹੋ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ। ਦੋਸਤੋ ਮੌਸਮ ਵੀ ਬਹੁਤ ਖੂਬਸੂਰਤ ਹੈ। ਸਾਥੀ ਹੁਣ ਗੱਲ ਕਰਦੇ ਹਾਂ ਅੱਜ ਦੇ ਖਾਸ ਦਿਨ ਅਤੇ ਖਾਸ ਇਤਿਹਾਸ ਦੀ। ਜੀ ਹਾਂ, ਗੱਲ ਕਰਾਂਗੇ 6 ਅਗਸਤ ਦੀ। ਜੀ ਹਾਂ, 1945 ਦੀ ਸਾਥੀ ਜੇ ਮੈਂ ਗੱਲ ਕਰਾਂ ਤਾਂ ਅੱਜ ਹੀ ਦਿਨ ਯਾਨੀ ਕਿ 6 ਅਗਸਤ 1945 ਦੇ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੇ ਜਪਾਨ ਦੇ ਹੀਰੋਸ਼ੀਮਾ ਸ਼ਹਿਰ 'ਤੇ ਪਹਿਲਾ ਪਰਮਾਣੂ ਬੰਬ ਸੁੱਟਿਆ ਸੀ। ਇਸ ਭਿਆਨਕ ਹਮਲੇ ਵਿੱਚ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਇਸ ਦਿਨ ਅੱਜ ਹੀਰੋਸ਼ੀਮਾ ਦਿਵਸ ਵਜੋਂ ਵੀ ਇਸ ਨੂੰ ਯਾਦ ਕੀਤਾ ਜਾਂਦਾ ਹੈ। ਬਿਲਕੁਲ ਜੀ, ਯੂਨਾਈਟਿਡ ਸਟੇਟ ਨੇ ਹੀਰੋਸ਼ੀਮਾ ਦੇ ਦੁਨੀਆ ਦਾ ਪਹਿਲਾ ਯੁੱਧ ਵਿੱਚ ਵਰਤਿਆ ਗਿਆ ਪਰਮਾਣੂ ਬੰਬ ਲਿਟਲ ਬੋਏ ਸੁੱਟਿਆ। ਇਹ ਬੰਬ ਜਿਹੜਾ ਹੈ ਇਨੋਲਾ ਗੇ ਨਾਂ ਦੇ B-29 ਜਹਾਜ਼ ਨੇ ਸੁੱਟਿਆ ਗਿਆ। ਧਮਾਕੇ ਨਾਲ ਦੋਸਤੋ ਸ਼ਹਿਰ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਸੀ, ਹਜ਼ਾਰਾਂ ਲੋਕ ਤੁਰੰਤ ਮਾਰੇ ਗਏ ਅਤੇ ਬਾਅਦ ਵਿੱਚ ਕਈ ਹੋਰ ਜਿਹੜੇ ਲੋਕ ਹੈ ਸੜਨ ਜ਼ਖਮਾਂ ਅਤੇ ਕਿਰਨਾਂ ਦੇ ਪ੍ਰਭਾਵ ਕਾਰਨ ਮਾਰੇ ਗਏ। ਸੋ ਜੀ, 1945 ਦੇ ਅੰਤ ਤੱਕ ਮਰਨ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਜਿਹੜਾ ਲਗਾਇਆ ਗਿਆ ਸੀ ਉਹ ਸੀ 1,40,000 ਦੇ ਕਰੀਬ। ਉਹ ਸਾਥੀਓ ਗੱਲ ਕਰ ਮੈਂ ਜੇ ਗੱਲ ਕਰਾਂ 1962 ਦੀ। ਜੀ ਹਾਂ, 6 ਅਗਸਤ 1962 ਨੂੰ ਕੈਰੀਬਿਆਈ ਦੇਸ਼ ਜਮਾਇਕਾ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲੀ। ਇਸੇ ਤਰ੍ਹਾਂ 1965 ਦੀ ਜੇ ਮੈਂ ਗੱਲ ਕਰਾਂ, 6 ਅਗਸਤ 1965 ਸਾਥੀਓ ਅਮਰੀਕਾ ਦੇ ਰਾਸ਼ਟਰਪਤੀ ਲਿੰਡਨ ਬੀ ਜਾਨਸਨ ਨੇ ਵੋਟਿੰਗ ਰਾਈਟ ਐਕਟ ਦੇ ਦਸਤਖਤ ਕੀਤੇ, ਜਿਸ ਨਾਲ ਵੋਟ ਦੇ ਅਧਿਕਾਰ ਵਿੱਚ ਨਸਲੀ ਭੇਦਭਾਵ ਨੂੰ ਕਾਨੂੰਨੀ ਤੌਰ 'ਤੇ ਉਹ ਰੋਕਿਆ ਗਿਆ। ਸੋ ਜੀ, ਅੱਜ ਦੇ ਦਿਨ ਸਾਥੀਓ ਬਹੁਤ ਹੀ ਜਿਹੜੇ ਕਈ ਸ਼ਖਸੀਅਤਾਂ ਨੇ ਵੀ ਜਨਮ ਲਿਆ। ਜੇ ਮੈਂ ਗੱਲ ਕਰਾਂ 6 ਅਗਸਤ ਨੂੰ ਜਨਮੇ ਪ੍ਰਸਿੱਧ ਵਿਅਕਤੀਆਂ ਦੀ ਤਾਂ ਸਾਥੀਓ ਅਲੈਗਜ਼ੈਂਡਰ ਫਲੇਮਿੰਗ 1881 ਦੇ ਵਿੱਚ ਇਹਨਾਂ ਦਾ ਜਨਮ ਹੋਇਆ। 6 ਅਗਸਤ 1881 ਦੇ ਵਿੱਚ ਇਹਨਾਂ ਨੇ ਸਾਥੀਓ ਪੈਨੇਸਲੀਨ ਦੀ ਖੋਜ ਕਰਨ ਵਾਲੇ ਨੋਬਲ ਇਨਾਮ ਜੇਤੂ ਇਹ ਵਿਗਿਆਨੀ ਬਣੇ। ਸੋ ਜੀ, ਅੱਜ ਜਿੰਨਾ ਵੀ ਯਾਰ ਦੋਸਤ ਮਿੱਤਰਾਂ ਦਾ ਜਨਮ ਦਿਨ ਹੈ ਉਹਨਾਂ ਨੂੰ ਸਾਡੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਰਿਵਾਰ ਵੱਲੋਂ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ। ਇੰਜੋਏ ਕਰਦੇ ਰਹੋ 101.1 ਮੈਗਾਹਰਟਜ਼ ਤੇ। ਦੋਸਤੋ ਆਕਾਸ਼ਵਾਣੀ ਐਫ ਐਮ ਬਠਿੰਡਾ ਜਾਰੀ ਹੈ ਜੀ ਪ੍ਰੋਗਰਾਮ ਸਜਰੀ ਸਵੇਰ।

ਬਿਲਕੁਲ ਸਾਥੀਓ, ਸਮਾਂ 7:27 ਤੇ 36 ਸਕਿੰਟ ਦਾ ਜੀ, 101.1 ਮੈਗਾਹਰਟਜ਼ ਤੇ ਸਾਥੀਓ ਜਾਰੀ ਹੈ ਜੀ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ। ਔਰ ਸਾਥੀਓ, ਅੱਜ ਦੇ ਇਸ ਸਫ਼ਰ ਦੇ ਵਿੱਚ ਹੁਣ ਸ਼ਾਮਿਲ ਕਰਦੇ ਹਾਂ ਜੀ ਕੁਝ ਅਖਬਾਰੀ ਸੁਰਖੀਆਂ। ਬਿਲਕੁਲ ਜੀ, ਮੇਰੇ ਹੱਥ ਵਿੱਚ ਹੈ ਇਸ ਵਕਤ ਦੈਨਿਕ ਜਾਗਰਣ, ਪੰਜਾਬੀ ਟ੍ਰਿਬਿਊਨ ਅਤੇ ਅਜੀਤ ਦਾ ਸਫ਼ਾ। ਸੋ ਜੀ, ਸਭ ਤੋਂ ਪਹਿਲਾਂ ਸਾਥੀਓ ਆਪਾਂ ਗੱਲ ਕਰਾਂਗੇ ਸਾਡੇ ਲੋਕਲ ਸਫ਼ੇ 'ਤੇ, ਜਾਣੀ ਸਥਾਨਕ ਪੰਨਿਆਂ 'ਤੇ ਲੱਗੀਆਂ ਕੁਝ ਸੁਰਖੀਆਂ ਦੀ। ਜੀ ਸਾਥੀਓ, ਜਾਗਰਣ ਸਿਟੀ ਯਾਨੀ ਬਠਿੰਡਾ ਮਾਨਸਾ ਦਾ ਸਫ਼ਾ ਇਸ ਵਕਤ ਮੇਰੇ ਹੱਥ ਵਿੱਚ ਹੈ ਅਤੇ ਸਭ ਤੋਂ ਪਹਿਲਾਂ ਮੈਂ ਸੁਰਖੀ ਸ਼ਾਮਿਲ ਕਰਨਾ ਚਾਹੂੰਗਾ ਬਠਿੰਡਾ ਤੋਂ ਜੀ। ਸੁਰਖੀ ਬਣੀ ਹੈ ਜੀ, ਮਿਨਿਸਟਰੀਅਲ ਸਟਾਫ 2 ਦਿਨ ਕੀ ਹੜਤਾਲ ਪਰ ਰਜਿਸਟਰੀ ਕਾ ਕਾਮ ਠੱਪ, ਲੋਕੋਂ ਕੀ ਬੜੀ ਮੁਸ਼ਕਲੇ, ਰਜਿਸਟਰੀ ਕੇ ਲੀਏ ਪਹੁੰਚੇ ਲੋਕ ਨਿਰਾਸ਼ ਹੋਕਰ ਵਾਪਸ ਲੋਟੇ, ਦੁਬਾਰਾ ਲੈਣੀ ਹੋਗੀ ਅਪੁਆਇੰਟਮੈਂਟ। ਸੋ ਜੀ, ਇਹ ਤਸਵੀਰ ਸਹਿਤ ਸੁਰਖੀ ਇਸ ਨੂੰ ਜਾਗਰਣ ਸਿਟੀ ਬਠਿੰਡਾ ਮਾਨਸਾ ਨੇ ਆਪਣੇ ਇਸ ਸਫ਼ੇ ਉੱਪਰ ਜਗ੍ਹਾ ਦਿੱਤੀ। ਇੱਕ ਹੋਰ ਸੁਰਖੀ ਸਾਥੀਓ ਇਸੇ ਹੀ ਸਫ਼ੇ ਤੋਂ ਮੈਂ ਲੈਣਾ ਚਾਹੂੰਗਾ ਜੀ, ਪੁੱਛੋ ਮੰਡੀ ਤੋਂ ਸੁਰਖੀ ਜੀ, ਗਲੀ ਮੇਂ ਜਲ ਭਰਾਵ ਸੇ ਪੈਦਲ ਗੁਜ਼ਰਨਾ ਵੀ ਮੁਸ਼ਕਿਲ। ਇਹ ਵੀ ਸਾਥੀਓ ਤਸਵੀਰ ਸਹਿਤ ਸੁਰਖੀ ਇਸ ਨੂੰ ਬਠਿੰਡਾ ਜਾਗਰਣ ਸਿਟੀ ਨੇ ਆਪਣੇ ਇਸ ਸਫ਼ੇ ਉੱਪਰ ਜਗ੍ਹਾ ਦਿੱਤੀ ਹੈ। ਅਤੇ ਇੱਕ ਹੋਰ ਸੁਰਖੀ ਸਾਥੀਓ ਇਸੇ ਹੀ ਸਫ਼ੇ ਤੋਂ, ਜਿਸ ਦੇ ਵਿੱਚ ਕੁਝ ਲੋਕ ਨੇ ਜਿਨ੍ਹਾਂ ਨੇ ਮਾਨਸਾ ਸਿਰਸਾ ਰੋਡ ਹੈ ਉਹ ਜਾਮ ਕੀਤਾ ਹੋਇਆ ਹੈ। ਅਤੇ ਸੁਰਖੀ ਬਣੀ ਹੈ ਜੀ, ਇਹ ਲੋਕੋ ਨੇ ਮਾਨਸਾ ਸਿਰਸਾ ਰੋਡ ਕੀਆ ਜਾਮ। ਸਿਹਾ ਗਾਂਵ ਵੀਰੇ ਵਾਲਾ ਜੱਟਾਂ ਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੇਅਦਬੀ ਮਾਮਲੇ ਮੇਂ ਗ੍ਰਿਫਤਾਰ, ਗੁਰਦੁਆਰਾ ਪ੍ਰਬੰਧਕ ਕਮੇਟੀ ਸਦੱਸਿਆ ਮੇਵਾ ਸਿੰਘ ਕੇ ਪਕਸ਼ ਮੇਂ ਗ੍ਰਾਮੀਣ ਰਿਹਾਈ ਔਰ ਮਾਮਲੇ ਕੀ ਨਿਸ਼ਪਕਸ਼ ਜਾਂਚ ਕੀ ਮੰਗ ਕੋ ਲੇਕਰ ਸਿਰਸਾ ਮਾਨਸਾ ਰੋਡ ਪਰ ਜਾਮ ਕਰ ਦਿਆ। ਸੋ ਇਹ ਵੀ ਸਾਥੀਓ ਤਸਵੀਰ ਸੇ ਸੁਰਖੀ ਇਸ ਨੂੰ ਜਾਗਰਣ ਸਿਟੀ ਨੇ ਆਪਣੇ ਇਸ ਸਫ਼ੇ ਉੱਪਰ ਜਗ੍ਹਾ ਦਿੱਤੀ ਹੈ।

ਰੁਕ ਕਰਦਿਆਂ ਜੀ ਅੰਤਰਰਾਸ਼ਟਰੀ ਸਫ਼ੇ ਦੀਆਂ ਕੁਝ ਸੁਰਖੀਆਂ ਦਾ ਜੇ ਮੈਂ ਗੱਲ ਕਰਾਂ ਸਾਥੀਓ, ਪੰਜਾਬੀ ਟ੍ਰਿਬਿਊਨ, ਜੀ ਹਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਮੈਂ ਸੁਰਖੀਆਂ ਸ਼ਾਮਿਲ ਕਰਨਾ ਚਾਹੂੰਗਾ ਸੁਰਖੀ ਦੀ। ਵਾਸ਼ਿੰਗਟਨ ਤੋਂ ਸੁਰਖੀ ਬਣੇ ਜੀ, ਭਾਰਤ ਵਿੱਚ FCRA ਸੋਧ ਤੋਂ ਅਮਰੀਕੀ ਕਾਨੂੰਨ ਸਾਜ਼ ਫਿਕਰਮੰਦ। ਤਜਵੀਜ਼ਤ ਸੋਧਾਂ ਨੂੰ ਈਸਾਈਆਂ 'ਤੇ ਸਿੱਧਾ ਹਮਲਾ ਦੱਸਿਆ, ਦੁਵੱਲੇ ਰਿਸ਼ਤਿਆਂ 'ਤੇ ਅਸਰ ਪੈਣ ਦਾ ਦਾਅਵਾ। ਸੋ ਇਹ ਜਿਹੜੀ ਸੁਰਖੀ ਹੈ ਪੰਜਾਬੀ ਟ੍ਰਿਬਿਊਨ

ਨੂੰ ਆਪਣੀ ਸਫ਼ਾ ਨੰਬਰ 10 ਉੱਪਰ ਜਗ੍ਹਾ ਦਿੱਤਾ। ਇੱਕ ਹੋਰ ਸੁਰਖੀ ਹੈ, ਬੜੀ ਹੀ ਇੰਟਰਸਟਿੰਗ ਖਬਰ ਸਾਥੀਓ ਲੈਣਾ ਚਾਹੂੰਗਾ ਜੀ। ਪੇਚਿੰਗ ਤੋਂ ਖਬਰ ਹੈ ਜੀ, ਰੋਬੋਟ ਹੁਣ ਪਾਰਕਾਂ ਦੀ ਨਿਗਰਾਨੀ ਕਰਨਗੇ। ਜੀ ਹਾਂ, ਚੀਨ ਨੇ ਗਰਮੀ ਦੇ ਮੌਸਮ ਦੌਰਾਨ ਰਾਜਧਾਨੀ ਪੇਚਿੰਗ ਦੇ ਨਗਰ ਨਿਗਮ ਅਧੀਨ ਆਉਂਦੇ ਪਾਰਕਾਂ ਵਿੱਚ ਵੱਖ ਵੱਖ ਕੰਮਾਂ ਲਈ 72 ਰੋਬੋਟ ਕਰਮਚਾਰੀ ਤੈਨਾਤ ਕੀਤੇ ਹਨ। ਸੋ ਜੀ ਹੁਣ ਜਿਹੜੇ ਚੀਨ ਦੇ ਵਿੱਚ ਹੈ ਰੋਬੋਟ ਹੈ ਹੁਣ ਪਾਰਕਾਂ ਦੀ ਨਿਗਰਾਨੀ ਕਰਨਗੇ। ਇਸ ਨੂੰ ਸਫ਼ਾ ਨੰਬਰ 10 ਉੱਪਰ ਸਾਥੀਓ ਪੰਜਾਬੀ ਟ੍ਰਿਬਿਊਨ ਨੇ ਇਸ ਖਬਰ ਨੂੰ ਜਗ੍ਹਾ ਦਿੱਤੀ ਹੈ। ਅਜੀਤ ਦੇ ਸਾਥੀਓ ਰਾਸ਼ਟਰੀ ਅੰਤਰਰਾਸ਼ਟਰੀ ਸਫ਼ੇ ਦੀ ਮੈਂ ਸੁਰਖੀ ਲੈਣਾ ਚਾਹੂੰਗਾ ਜੀ। ਇਹ ਹੈ ਸੈਕਰਾਮੋਂਟੋ ਤੋਂ, ਟਰੰਪ ਪ੍ਰਸ਼ਾਸਨ ਦੁਆਰਾ ਗ੍ਰੀਨ ਕਾਰਡ ਅਰਜ਼ੀਆਂ 'ਤੇ ਰੋਕ ਲਗਾਉਣਾ ਗੈਰ ਕਾਨੂੰਨੀ ਕਰਾਰ। ਇਹ ਖਬਰ ਸਾਥੀਓ ਅੰਤਰਰਾਸ਼ਟਰੀ ਸਫ਼ੇ 'ਤੇ ਜਗ੍ਹਾ ਦਿੱਤੀ ਇਸ ਨੇ ਅਜੀਤ ਨੇ। ਅਤੇ ਇੱਕ ਹੋਰ ਸੁਰਖੀ ਸਾਥੀਓ ਇਸੇ ਹੀ ਸਫ਼ੇ ਤੋਂ ਮੈਂ ਲੈਣਾ ਚਾਹੂੰਗਾ, ਸੁਰਖੀ ਹੈ ਜੀ ਅੰਮ੍ਰਿਤਸਰ ਤੋਂ ਜੀ, ਕਿ ਪਾਕਿਸਤਾਨ ਅਤੇ ਚੀਨ ਭਾਰਤ ਵਿਰੁੱਧ ਕਰ ਰਹੇ ਵੱਡੀ ਜੰਗ ਦੀ ਤਿਆਰੀ। ਭਾਰਤੀ ਸਰਹੱਦ ਨੇੜੇ ਪਾਕਿਸਤਾਨ ਵੱਲੋਂ ਕੀਤੀ ਤੋਪਖਾਨੇ ਦੀ ਤਾਇਨਾਤੀ ਨਾਲ ਉੱਠ ਰਹੇ ਸਵਾਲ। ਸੋ ਤਸਵੀਰ ਸੁਰਖੀ ਹੈ ਜੀ, ਇਸ ਨੂੰ ਰਾਸ਼ਟਰੀ ਅੰਤਰਰਾਸ਼ਟਰੀ ਸਫ਼ੇ ਉੱਪਰ ਅਜੀਤ ਨੇ ਇਸ ਨੂੰ ਜਗ੍ਹਾ ਦਿੱਤੀ ਹੈ।

ਰੁਕ ਕਰਦੇ ਹਾਂ ਜੀ ਮੁੱਖ ਸਫ਼ਿਆਂ 'ਤੇ ਲੱਗੀ ਸੁਰਖੀਆਂ ਦੀ। ਸੋ ਸਾਥੀਓ ਇੱਕ ਜਿਹੜੀ ਖਬਰ ਹੈ ਉਸਨੂੰ ਸਾਰੇ ਹੀ ਅਖਬਾਰਾਂ ਨੇ ਆਪਣੇ ਮੁੱਖ ਸਫ਼ੇ ਉੱਪਰ ਜਗ੍ਹਾ ਦਿੱਤੀ ਹੈ। ਜੇ ਮੈਂ ਗੱਲ ਕਰਾਂ ਦੈਨਿਕ ਜਾਗਰਣ ਤਾਂ ਦੈਨਿਕ ਜਾਗਰਣ ਸਾਥੀ ਉਸ ਖਬਰ ਨੂੰ ਇਸ ਤਰ੍ਹਾਂ ਬਿਆਨ ਕੀਤਾ ਜੀ, ਸੁਰਖੀ ਹੈ ਚੰਡੀਗੜ੍ਹ ਤੋਂ, ਪੰਜਾਬ ਕੈਬਨਿਟ ਮੇਂ ਫੀਸ ਰੈਗੂਲੇਸ਼ਨ ਵਿਧੇਯਕ ਪਾਸ, ਕੰਟਰੈਕਟ ਕਰਮੀਓਂ ਕੋ ਵੀ ਮਿਲੀ ਰਾਹਤ, ਮੁੱਖ ਮੰਤਰੀ ਕੇ ਨੇਤ੍ਰਤਵ ਮੇਂ ਕੈਬਨਿਟ ਕੀ ਬੈਠਕ ਕੇ ਕਈ ਅਨਿਆ ਪ੍ਰਸਤਾਵੋਂ ਕੋ ਵੀ ਦੀ ਸਵੀਕ੍ਰਿਤੀ। ਔਰ ਅਜੀਤ ਦੀਪ ਜੇ ਸਾਥੀਓ ਮੈਂ ਗੱਲ ਕਰਾਂ, ਅਜੀਤ ਨੇ ਵੀ ਸਾਥੀਓ ਇਸ ਖਬਰ ਨੂੰ ਇਸ ਤਰ੍ਹਾਂ ਜਿਹੜਾ ਹੈ ਉਹ ਬਿਆਨ ਕੀਤਾ ਜੀ, ਚੰਡੀਗੜ੍ਹ ਤੋਂ ਸੁਰਖੀਆ ਜੀ, ਮੰਤਰੀ ਮੰਡਲ ਵੱਲੋਂ ਵਿਧਾਨ ਸਭਾ 'ਚ ਪੇਸ਼ ਕਰਨ ਲਈ 5 ਬਿੱਲਾਂ ਨੂੰ ਹਰੀ ਝੰਡੀ, ਅੰਮ੍ਰਿਤਸਰ 'ਚ ਤਰਸਿੱਕਾ ਨੂੰ ਨਵਾਂ ਬਲਾਕ ਬਣਾਉਣ ਦੀ ਪ੍ਰਵਾਨਗੀ। ਸੋ ਇਹ ਤਸਵੀਰ ਸਹਿਤ ਸੁਰਖੀ ਨਾਲ ਇਸ ਖਬਰ ਨੂੰ ਅਜੀਤ ਨੇ ਸਾਥੀਓ ਆਪਣੇ ਮੁੱਖ ਸਫ਼ੇ ਉੱਪਰ ਜਗ੍ਹਾ ਦਿੱਤੀ ਹੈ। ਇੱਕ ਹੋਰ ਸੁਰਖੀ ਮਿਲਣਾ ਚਾਹੂੰਗਾ ਸਾਥੀਓ ਇਸੇ ਹੀ ਸਫ਼ੇ ਤੋਂ, ਨਵੀਂ ਦਿੱਲੀ ਤੋਂ ਸੁਰਖੀਆ ਜੀ, ਸ਼ੇਖ ਹਸੀਨਾ ਨੇ ਦੁਹਰਾਇਆ ਬੰਗਲਾਦੇਸ਼ ਵਾਪਸ ਪਰਤਣ ਦਾ ਅਹਿਦ, 2 ਸਾਲ ਬਾਅਦ ਭਾਰਤ ਤੋਂ ਕੀਤਾ ਪਹਿਲਾ ਵਰਚੁਅਲ ਸੰਬੋਧਨ, ਕੈਮਰਾ ਰੱਖਿਆ ਬੰਦ, ਭਾਰਤ ਨੇ ਅਧਿਕਾਰਿਕ ਤੌਰ 'ਤੇ ਪ੍ਰੋਗਰਾਮਾਂ ਤੋਂ ਬਣਾਈ ਦੂਰੀ।

ਸਾਥੀਓ, ਖੇਡ ਸੰਸਾਰ ਦੀ ਜੇ ਮੈਂ ਗੱਲ ਕਰਾਂ ਤਾਂ ਸੁਰਖੀ ਹੈ ਜਿਹੜੀ ਦੈਨਿਕ ਜਾਗਰਣ, ਜਿਸ ਨੂੰ ਆਪਣੀ ਸਫ਼ਾ ਨੰਬਰ 8 'ਤੇ ਜਗ੍ਹਾ ਦਿੱਤੀ ਹੈ। ਸੁਰਖੀ ਵੱਲੇ ਜੀ, 9 ਸਾਲ ਬਾਅਦ ਸ਼੍ਰੀਲੰਕਾ ਮੇਂ ਟੈਸਟ ਕੋ ਤਿਆਰ ਭਾਰਤ, ਭਾਰਤੀ ਟੀਮ ਨੇ ਬੁੱਧਵਾਰ ਕੋ ਕੀਆ ਅਭਿਆਸ, ਸ਼ੁੱਕਰਵਾਰ ਸੇ ਖੇਲਾ ਜਾਏਗਾ 3 ਦਿਵਸੀਯ ਅਭਿਆਸ ਮੈਚ। ਸੋ ਤਸਵੀਰ ਸਹਿਤ ਸੁਰਖੀ, ਜਿਸ ਦੇ ਵਿੱਚ ਜਿਹੜੇ ਭਾਰਤੀ ਬੱਲੇਬਾਜ਼ ਨੇ ਉਹ ਜਿਹੜੇ ਪ੍ਰੈਕਟਿਸ ਕਰਦੇ ਹੋਏ ਨਜ਼ਰ ਆ ਰਹੇ ਨੇ।

0: ਸੋ ਸਾਥੀਓ, ਅਖਬਾਰੀ ਜਿਹੜੀ ਹੈਡਲਾਈਨ ਸੁਰਖੀਆਂ ਦਾ ਜਿਹੜਾ ਹੈ ਉਹ ਸਮਾਂ ਆਪਾਂ ਇੱਥੇ ਹੀ ਇਸ ਨੂੰ ਵਿਰਾਮ ਦਿੰਦੇ ਹਾਂ ਅਤੇ ਹੁਣ ਸਾਥੀਓ ਆਪਾਂ ਗੱਲ ਕਰਦੇ ਹਾਂ ਹਾਸੇ ਦੀ। ਜੀ ਹਾਂ, ਕਹਿੰਦੇ ਨੇ ਕਿ ਹੱਸਣਾ ਅਤੇ ਦੂਜਿਆਂ ਨੂੰ ਹਸਾਉਣਾ ਮਨੁੱਖ ਦੇ ਸਭ ਤੋਂ ਸੁੰਦਰ ਗੁਣਾਂ ਵਿੱਚੋਂ ਇੱਕ ਹੈ। ਹਾਸਾ ਮਨ ਨੂੰ ਤਾਜ਼ਗੀ ਦਿੰਦਾ ਹੈ, ਤਣਾਅ ਘਟਾਉਂਦਾ ਅਤੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਲਈ ਹੱਸਣ ਹਸਾਉਣ ਦੀ ਕਲਾ ਨੂੰ ਜੀਵਨ ਦੀ ਸਾਥੀਓ ਮਹੱਤਵਪੂਰਨ ਕਲਾ ਮੰਨਿਆ ਜਾਂਦਾ ਹੈ। ਔਰ ਸਾਥੀਓ, ਕਈ ਵਾਰ ਸਾਡੇ ਬਹੁਤ ਸਾਰੇ ਦੋਸਤ ਨੇ ਹਾਸੇ ਹਾਸੇ ਦੇ ਵਿੱਚ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਵੀ ਕਹਿ ਜਾਂਦੇ ਨੇ। ਸੋ ਜੀ, ਮੇਰੀ ਮੁਰਾਦ ਹੈ ਸਾਡੇ ਅੱਜ ਦੇ ਹਫ਼ਤਾਵਾਰੀ ਸਿਲਸਿਲਾ ਯਾਨੀ ਕਿ ਸ਼ੁਰਲੀਆਂ ਦੀ। ਸੋ ਜੀ, ਸ਼ੁਰਲੀਆਂ ਦੇ ਵਿੱਚ ਜਿਹੜੇ ਭਾਗ ਲੈਣ ਵਾਲੇ ਕਲਾਕਾਰ ਨੇ, ਬਬਲੀ ਦੇ ਰੂਪ ਵਿੱਚ ਮਮਤਾ ਅਰੋੜਾ, ਡੋਲੀ ਦੇ ਰੂਪ ਵਿੱਚ ਸੀਮਾ ਮਹਿਰਾ, ਅਤੇ ਸਾਥੀਓ ਅੱਜ ਇਹ ਬਬਲੀ ਅਤੇ ਡੋਲੀ ਸਾਨੂੰ ਕੀ ਸੰਦੇਸ਼ ਹੱਸਦੇ ਹੱਸਦੇ ਦੇ ਕੇ ਜਾ ਰਹੇ ਨੇ, ਸੁਣਦੇ ਹਾਂ ਜੀ ਸਾਡਾ ਹਫ਼ਤਾਵਾਰੀ ਸਿਲਸਿਲਾ ਸ਼ੁਰਲੀਆਂ।
1: ਹੈਲੋ, ਸੁਣਦੇ ਪਏ ਹੋ ਬਬਲੀ ਸੇਸ ਕਰ ਰਹੀ ਹਾਂ। ਹੈਲੋ ਹੈਲੋ,
2: ਓਹੋ ਕਾਰੀ ਆ, ਮੈਂ ਕੋਈ ਫੋਨ ਤੇ ਥੋੜਾ ਹੈਲੋ ਹੈਲੋ ਲਾਈ ਹੋਈ ਹੈ।

0: ਮੈਨੂੰ ਇੱਕ ਗੱਲ ਦੱਸ, ਤੇਰੀ ਆਵਾਜ਼ ਤੋਂ ਲੱਗਦਾ ਪਿਆ ਕਿ ਤੂੰ ਬਿਮਾਰ ਹੈ। ਤੂੰ ਗੱਲ ਸੁਣ, ਕਿਸੇ ਡਾਕਟਰ ਨੂੰ ਵਿਖਾ ਆਣਾ ਸੀ।
1: ਲੈ, ਮੈਂ ਗਈ ਸੀ ਡਾਕਟਰ ਨੂੰ ਦਿਖਾਣ ਵਾਸਤੇ। ਮੈਂ 500 ਦੀ ਕਟਾਈ ਪਰਚੀ, ਮੈਂ ਡਾਕਟਰ ਸਾਹਿਬ ਕੋਲ ਬੈਠ ਕੇ ਜਾ ਕੇ ਡਾਕਟਰ ਸਾਹਿਬ ਨੇ ਮੇਰੀ ਨਬਜ਼ ਦੇਖੀ ਤੇ ਕਹਿੰਦੇ ਬਿਲਕੁਲ ਠੀਕ ਹੋ ਤੁਸੀਂ, ਤੁਹਾਨੂੰ ਕੀ ਹੋਇਆ, ਬਿਲਕੁਲ ਸਹੀ ਹੋ ਤੁਸੀਂ, ਤੁਹਾਨੂੰ ਦਵਾਈ ਦੀ ਕੀ ਲੋੜ ਹੈ।
0: ਲੈ, ਇਹ ਤਾਂ ਵਧੀਆ ਗੱਲ ਹੈ।
1: ਲੈ, ਇਹਨੂੰ ਤੁਸੀਂ ਵਧੀਆ ਗੱਲ ਕਹਿੰਦੇ ਹੋ? ਮੈਂ 500 ਰੁਪਇਆ ਖਰਚਿਆ, 500 ਰੁਪਇਆ, 500 ਰੁਪਏ ਦੀ ਪਰਚੀ ਕਟਾਈ ਹੈ ਤੇ ਡਾਕਟਰ ਨੇ ਐਡਾ ਕਿਵੇਂ ਕਹਿੰਦਾ ਮੈਨੂੰ?
0: ਨਾ ਫਿਰ ਡਾਕਟਰ ਨੂੰ ਕਹਿਣਾ ਕੀ ਚਾਹੀਦਾ ਸੀ?
1: ਮੈਂ ਡਾਕਟਰ ਸਾਹਿਬ ਨੂੰ ਕਿਹਾ, ਡਾਕਟਰ ਸਾਹਿਬ ਮੈਂ 500 ਰੁਪਏ ਦੀ ਪਰਚੀ ਕਟਾਈ ਤੁਹਾਡੇ ਤੋਂ ਤੇ ਤੁਸੀਂ ਹੱਥ ਲਗਾ ਕੇ ਜੇ ਕਹਿਤਾ ਹੈਗਾ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, 500 ਦਿੱਤੇ ਮੈਂ ਤੁਹਾਨੂੰ 500, ਆ ਨਰਸ ਨੂੰ ਬੁਲਾਓ, ਮੇਰਾ ਬੀਪੀ ਚੈੱਕ ਕਰੇ, ਮੇਰੇ ਕੋਲ ਇੰਜੈਕਸ਼ਨ ਲਗਾਏ, 2-4 ਗੋਲੀਆਂ ਦੇਵੇ, ਹੋਰ ਨੀ ਹੋਰ ਤਾਂ ਆ ਗਲੂਕੋਜ਼ ਦੀ ਬੋਟਲ ਲਗਾਏ, ਹੋਰ ਤਾਂ ਹੋਰ ਮੈਨੂੰ ਵੀਲ ਚੇਅਰ 'ਚ ਬਿਠਾ ਕੇ 1-2 ਗੇੜੇ ਹੀ ਲਵਾ ਦੇ ਹਸਪਤਾਲ ਦੇ, ਮੈਨੂੰ ਪਤਾ ਤਾਂ ਲੱਗੇ ਮੈਂ 500 ਰੁਪਏ ਦੀ ਪਰਚੀ ਕਟਾਈ ਹੈ।
0: ਨਾ ਗੱਲ ਸੁਣ, ਵੀਲ ਚੇਅਰ ਤੇ ਬਿਠਾ ਕੇ ਤੈਨੂੰ 2-4 ਗੇੜੇ ਹਸਪੀਟਲ ਦੇ ਕਿਉਂ ਲਵਾਵੇ? ਤੈਨੂੰ ਜਹਾਜ਼ ਦੇ ਵਿੱਚ ਬਿਠਾ ਕੇ ਪਹਿਲਾਂ ਦੁਬਈ ਫਿਰ ਅਮਰੀਕਾ ਫਿਰ ਫਰਾਂਸ ਨਾ ਘੁਮਾ ਲਿਆਵੇ? ਤੂੰ 500 ਰੁਪਏ ਦਿੱਤੇ, 500? ਇੱਕ ਨਾ ਸੱਚੀ ਗੱਲ ਦੱਸਾਂ ਡੋਲੀ, ਬਾਹਰਲੇ ਮੁਲਕਾਂ ਦੇ ਵਿੱਚ ਜੇ ਕੋਈ ਟੈਸਟ ਕਰਾਵੇ ਨਾ ਤੇ ਜਦੋਂ ਰਿਪੋਰਟ ਆਵੇ ਨਾਰਮਲ

0: ਤੇ ਬਾਹਰ ਦੇ ਮੁਲਕ ਦੇ ਲੋਕ ਕਹਿੰਦੇ ਥੈਂਕ ਗੋਡ ਰਿਪੋਰਟ ਨੋਰਮਲ ਆਈ ਹੈ। ਆਪਣੇ ਵਾਲੇ ਕਹਿਣਗੇ ਹਾਏ ਹਾਏ ਇੰਨੇ ਪੈਸੇ ਲੱਗੇ ਆਇਆ ਕੁਝ ਵੀ ਨਹੀਂ। ਸਹੀ ਕਿਹਾ ਕਿਸੇ ਨੇ, ਅੰਗਰੇਜ਼ਾਂ ਨੇ ਅੰਗਰੇਜ਼ੀ ਵਿੱਚ ਜਿੱਥੇ ਲੱਗਾ ਉੱਥੇ ਦੀ ਲਾਤਾ, ਪੰਜਾਬੀਆਂ ਨੇ ਜਿੱਥੇ ਦਾ ਲੱਗਾ ਉੱਥੇ ਦਾ ਲਾਤਾ। ਨੀ ਆ ਗੱਲਾਂ ਛੱਡ, ਆ ਪੀਲੀ ਕੋਠੀ ਵਾਲਿਆਂ ਦੀ ਨੂੰਹ ਦੀ ਸੁਣ ਲੈ। ਕੱਲ ਮੇਰੇ ਕੋਲ ਬੈਠੀ,
1: ਤੁਹਾਡੇ ਕੋਲ ਆ ਕੇ ਬੈਠ ਗਈ,
0: ਹੋਰ ਮੈਨੂੰ ਆ ਕੇ ਕਹਿੰਦੀ ਮੇਰੀ ਨਾ ਜ਼ਿੰਦਗੀ ਦੇ ਸੁਪਨੇ ਸੀ ਕਿ ਜਦੋਂ ਮੈਂ 40 ਸਾਲ ਦੀ ਹੋਵਾਂ ਉਦੋਂ ਮੇਰੇ ਕੋਲ ਇੱਕ ਕੋਠੀ ਹੋਵੇ ਵੱਡੀ ਸਾਰੀ, ਮਹਿੰਗੀ ਜੀ ਗੱਡੀ ਹੋਵੇ, 5-7 ਕੰਮ ਕਰਨ ਵਾਲੇ ਕਾਮੇ ਹੋਣ, ਮਹਿੰਗੀ ਮਹਿੰਗੀ ਜੁਐਲਰੀ ਹੋਵੇ।
1: ਅੱਛਾ, ਫਿਰ ਮਿਲ ਗਿਆ ਸਾਰਾ ਕੁਝ ਉਸਨੂੰ?
0: ਕਹਿੰਦੀ ਇੰਨੇ ਸੁਪਨਿਆਂ ਵਿੱਚੋਂ ਇੱਕੋ ਹੀ ਸੁਪਨਾ ਮੇਰਾ ਪੂਰਾ ਹੋਇਆ।
1: ਅੱਛਾ, ਹੋ ਗਿਆ ਇੱਕ ਸੁਪਨਾ ਪੂਰਾ, ਕਿਹੜਾ ਸੁਪਨਾ ਪੂਰਾ ਹੋਇਆ ਉਸਦਾ?
0: ਆਹੀ ਤਾਂ ਵਿਚਾਰੀ ਦਾ ਰੋਣਾ ਸੀ। ਕਹਿੰਦੀ ਮੇਰਾ ਸੁਪਨਾ ਇਹ ਸੀ 40 ਸਾਲ ਦੀ ਜਦੋਂ ਮੈਂ ਹੋਵਾਂ ਮੇਰੇ ਕੋਲ ਗੱਡੀ ਹੋਵੇ, ਕਾਰ ਹੋਵੇ, ਕੰਮ ਵਾਲੇ ਕਾਮੇ ਹੋਣ, ਮਹਿੰਗੀ ਮਹਿੰਗੀ ਜੁਐਲਰੀ ਹੋਵੇ। ਮੇਰਾ ਇੱਕੋ ਹੀ ਸੁਪਨਾ ਪੂਰਾ ਹੋਇਆ ਕਿ ਹੁਣ ਮੈਂ 40 ਸਾਲ ਦੀ ਹੋ ਗਈ ਹਾਂ। ਵੈਸੇ ਬੋਲਿਆ ਘੱਟ ਕਰ, ਇੱਕ ਚੁੱਪ ਤੇ 100 ਸੁੱਖ ਹੁੰਦੇ ਆ।
1: ਕੀ ਗੱਲਾਂ ਕਰਦੇ ਪਏ ਹੋ ਬਾਬਲੀ ਸੀਸ, ਇਹ ਪਹਿਲੇ ਦਾ ਜਮਾਨਾ ਸੀ ਜਦੋਂ ਇਹ ਕਿਹਾ ਕਰਦੇ ਸੀ ਇੱਕ ਚੁੱਪ 100 ਸੁੱਖ, ਅੱਜ ਕੱਲ ਦਾ ਜਮਾਨਾ ਉਹ ਹੈ ਕੋਈ ਇੱਕ ਗੱਲ ਕਵੇ ਤੇ ਉਸਨੂੰ 10 ਸੁਣਾਓ ਤੇ ਉਹਨੂੰ ਕਹੋ ਕਿ ਤੂੰ ਮੈਨੂੰ ਐਡਾ ਕਿਹਾ ਤਾਂ ਕਿਹਾ ਕਿਵੇਂ। ਤੇ ਸੁਣ ਲਓ ਤੁਸੀਂ, ਅੱਜ ਕੱਲ ਜਮਾਨਾ ਬਦਲ ਗਿਆ ਹੈ, ਅੱਜ ਕੱਲ ਤਾਂ ਇਹ ਕਿਹਾ ਜਾਂਦਾ ਹੈ ਇੱਕ ਚੁੱਪ ਤੇ 100 ਦੁੱਖ, ਅਗਲਾ ਨਾਲੇ ਤੇ ਤੁਹਾਨੂੰ ਕੁਛ ਕਵੇ, ਤੁਸੀਂ ਚੁੱਪ ਹੋ ਕੇ ਸੁਣ ਲਓ ਤੇ ਟੈਨਸ਼ਨ ਲੈ ਕੇ ਬੈਠ ਜਾਓ। ਇਹ ਕੀ ਗੱਲ ਹੋਈ ਭਲਾ? ਤੁਹਾਨੂੰ ਮੈਂ ਦੱਸਦੀ ਹਾਂ ਪਟੇ ਦੀ ਗੱਲ, ਜੇ ਤੁਹਾਨੂੰ ਕੋਈ ਇੱਕ ਗੱਲ ਕਵੇ ਉਸਨੂੰ 10 ਸੁਣਾਓ, ਅਗਲੇ ਨੂੰ ਟੈਨਸ਼ਨ ਚ ਪਾਓ।
0: ਤਾਂ ਹੀ ਕੱਲ ਭਾਜੀ ਨਾ ਮੇਰੇ ਹੱਬੀ ਕੋਲ ਖੜੇ ਹੋਏ ਸੀ, ਦੋਨੋਂ ਵਿਚਾਰੇ ਆਪਸ ਚ ਦੁੱਖ ਵੰਡਾ ਰਹੇ ਸੀ।
1: ਹੈਂ, ਕਿਹੜਾ ਦੁੱਖ?
0: ਮੇਰਾ ਘਰ ਵਾਲਾ ਕਹਿੰਦਾ ਕਿ ਭੂਤ ਪ੍ਰੇਤ ਨਹੀਂ ਹੁੰਦੇ, ਐਵੇਂ ਲੋਕਾਂ ਨੇ ਵਹਿਮ ਭਰਮ ਬਣਾ ਰੱਖੇ ਆ। ਅੱਗੋ ਤੇਰੇ ਵਾਲਾ ਕਹਿੰਦਾ ਬਿਲਕੁਲ ਭੂਤ ਪ੍ਰੇਤ ਨਹੀਂ ਹੁੰਦੇ, ਬਸ ਚੜੇਲਾਂ ਹੁੰਦੀਆਂ ਚੜੇਲਾਂ।
1: ਅੱਛਾ, ਮੈਨੂੰ ਲੱਗ ਗਿਆ ਪਤਾ, ਇਹ ਕੱਲ ਮੇਰੇ ਨਾਲ ਲੜ ਪਈ ਸੀ ਨਿੱਕੀ ਜਿਹੀ ਗੱਲ ਤੇ।
0: ਹੈਂ, ਹੁਣ ਨਿੱਕੀ ਜਿਹੀ ਗੱਲ ਤੇ ਕੀ ਲੜ ਪਏ?
1: ਮੈਂ ਆਪਣੇ ਹਾਬੀ ਨੂੰ ਕਿਹਾ, ਮੈਂ ਕਿਹਾ ਹਾਬੀ ਜੀ ਤੁਹਾਡਾ ਅਗਲੇ ਮਹੀਨੇ ਬਰਥਡੇ ਹੈ, ਦੱਸੋ ਤੁਹਾਨੂੰ ਕੀ ਗਿਫਟ ਦੇਵਾਂ।
0: ਫੇਰ ਕੀ ਕਿਹਾ ਭਾਜੀ ਨੇ?
1: ਕਹਿਣਾ ਕਿਸੀ, ਕਹਿੰਦੇ ਕੋਈ ਗੱਲ ਨੀ ਰਹਿਣ ਦੇ, ਗਿਫਟ ਦੀ ਕੀ ਲੋੜ ਹੈ?
0: ਕਿੰਨੇ ਵਧੀਆ ਭਾਜੀ, ਲੈ ਕਹਿੰਦੇ ਗਿਫਟ ਦੀ ਕੀ ਲੋੜ ਹੈ।
1: ਓਹੋ, ਅੱਗੇ ਸੁਣ ਲਿਆ ਕਰੋ, ਪਹਿਲੇ ਤਰੀਫਾਂ ਕਰਨ ਲੱਗ ਜਾਂਦੇ ਹੋ ਤੁਸੀਂ।
0: ਨਾ ਦਾਸੀ ਦੇ ਪੂਰੀ ਗੱਲ,
1: ਮੇਰੇ ਹਾਬੀ ਪਾਚਾ ਮੈਨੂੰ ਕੀ ਕਹਿੰਦੇ, ਕਹਿੰਦੇ ਜੇ ਮੈਨੂੰ ਗਿਫਟ ਦੇਣਾ ਹੀ ਨਾ ਤੂੰ ਇੰਨਾ ਕੰਮ ਕਰਿਆ ਕਰ, ਤੂੰ ਮੇਰੇ ਨਾਲ ਕਲੇਸ਼ ਨਾ ਕਰਿਆ ਕਰ, ਮੇਰੀ ਇੱਜ਼ਤ ਕਰਿਆ ਕਰ ਤੇ ਮੇਰੇ ਨਾਲ ਲੜਿਆ ਨਾ ਕਰ, ਬਸ ਇਸ ਤੋਂ ਵੱਡਾ ਗਿਫਟ ਹੋਰ ਕੋਈ ਹੋ ਨਹੀਂ ਸਕਦਾ।
0: ਲੈ, ਤੂੰ ਤਾਂ ਖੁਸ਼ ਹੋ ਗਈ ਹੋਏਗੀ।
1: ਖੁਸ਼ ਕਾਹਦਾ, ਮੈਂ ਕੋਈ ਖੁਸ਼ ਨਹੀਂ ਹੋਈ, ਮੈਂ ਤਾਂ ਕਹਿਤਾ ਨਾ ਹੱਬੀ ਜੀ ਨਾ ਨਾ ਨਾ ਨਾ ਨਾ, ਮੈਂ ਤਾਂ ਗਿਫਟ ਹੀ ਦਊਂਗੀ।
0: ਨਾ ਤੇਰਾ ਹਾਲ ਤੇ ਬੀਬੋ ਦਾ ਹਾਲ ਇੱਕੋ ਹੀ ਹੈ। ਆ ਬੀਬੋ ਦੀ ਸੁਣ ਲੈ, ਕੱਲ ਬੀਬੋ ਦਾ ਆਇਆ ਮੈਨੂੰ ਫੋਨ, ਮੈਂ ਕਿਹਾ ਬੀਬੋ ਤੂੰ ਪੇਕੇ ਬੈਠੀ ਹੈ ਤੂੰ ਇਹ ਗੱਲ ਸੁਣ, ਭਾਜੀ ਨਾਲ ਬਿਨਾਂ ਲੜਾਈ ਤੋਂ ਤੇਰਾ ਸਰ ਕਿਵੇਂ ਜਾਂਦਾ? ਕਹਿੰਦੀ ਲੈ ਆਪਾਂ ਹੋਮਵਰਕ ਨਹੀਂ ਛੱਡਿਆ, ਭਵਾਂ ਰਹੀਏ ਸਹੁਰੇ ਭਵਾਂ ਰਹੀਏ ਪੇਕੇ, ਆਪਾਂ ਤਾਂ ਕਸਰ ਪੂਰੀ ਕਰ ਹੀ ਲਈਦੀ ਹੈ।
1: ਹੈਂ, ਉਹ ਕਿੱਦਾਂ?
0: ਮੈਂ ਵੀ ਪੁੱਛਿਆ ਕਿ ਬੀਬੋ ਉਹ ਕਿੱਦਾਂ? ਕਹਿੰਦੀ ਲੈ ਫੋਨ ਨੀ ਹੈਗੇ, ਆਪਾਂ ਤਾਂ ਫੋਨ ਤੇ ਕਸਰ ਪੂਰੀ ਕਰ ਲਈਦੀ ਹੈ। ਮੈਂ ਕਿਹਾ ਉਹ ਕਿਵੇਂ? ਕਹਿੰਦੀ ਮੈਂ ਕੱਲ ਇਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਹਾਂਜੀ ਗੱਲ ਸੁਣੋ ਜੇ ਤੁਹਾਡੀ 5 ਕਰੋੜ ਰੁਪਏ ਦੀ ਲਾਟਰੀ ਨਿਕਲ ਆਵੇ ਤਾਂ ਤੁਸੀਂ ਕੀ ਕਰੋਗੇ?
1: ਅੱਛਾ, ਫੇਰ ਭਾਜੀ ਨੇ ਕੀ ਜਵਾਬ ਦਿੱਤਾ? ਅੱਗੋਂ
0: ਉਹਨਾਂ ਨੂੰ ਪਤਾ ਸੀ ਕਿ ਇਹ ਨਾ ਲੜਨ ਵਾਸਤੇ ਕਿਤੇ ਇਹਨੇ ਫੋਨ ਮਿਲਾਇਆ। ਉਹ ਅੱਗੋ ਭਾਜੀ ਨੇ ਸੋਚਿਆ ਮੈਂ ਅੱਜ ਨਹੀਂ ਲੜਦਾ।
1: ਅੱਛਾ, ਫੇਰ ਭਾਜੀ ਨੇ ਕੀ ਕੀਤਾ?
0: ਭਾਜੀ ਨੇ ਵੀ ਖੁਸ਼ ਕਰਨ ਦੇ ਮਾਰਿਆਂ ਬੀਬੋ ਨੂੰ ਕਹਿੰਦੇ ਲੈ 3 ਕਰੋੜ ਦੀ ਬੀਬੋ ਤੈਨੂੰ ਮੈਂ ਕੋਠੀ ਲੈ ਕੇ ਦਊਂਗਾ।
1: ਅੱਛਾ, 3 ਕਰੋੜ ਦੀ ਕੋਠੀ?
0: ਹੋਰ ਤਾਂ ਹੋਰ, ਕਹਿੰਦੇ 1 ਕਰੋੜ ਦੀ ਮਹਿੰਗੀ ਗੱਡੀ ਬੀਬੋ ਤੇਰੇ ਵਾਸਤੇ ਖੜੀ ਹੋਊਗੀ।
1: ਵਾਹ ਜੀ ਵਾਹ, ਕਿਆ ਬਾਤ ਹੈ, ਕਿੰਨੇ ਚੰਗੇ ਨੇ ਭਾਜੀ।
0: ਨਾਲੇ ਅੱਗੋ ਕਹਿੰਦੇ ਆ 50 ਲੱਖ ਦੇ ਤੈਨੂੰ ਕੋਈ ਗਹਿਣਾ ਗੱਟਾ ਵੀ ਲੈ ਦੂੰਗਾ।
1: ਅੱਛਾ, ਫੇਰ?
0: ਅੱਗੋ ਕਹਿੰਦੇ ਲੈ 45 ਲੱਖ ਦੀ ਤੇਰੀ ਤੇ ਬੱਚਿਆਂ ਦੇ ਨਾਮ ਦੀ FD ਕਰਾ ਦੂੰਗਾ ਮੈਂ।
1: ਅੱਛਾ, ਤੇ ਆ 5 ਲੱਖ ਰਹਿ ਗਿਆ ਮੈਨੂੰ ਲੱਗਦਾ, ਤੇ ਉਹ
0: 5 ਲੱਖ ਚੋਂ ਕਹਿੰਦੇ 4 ਲੱਖ ਦੇ ਮੈਂ ਮਹਿੰਗੇ ਮਹਿੰਗੇ ਗਿਫਟ ਲੈ ਕੇ ਤੇਰੇ ਪੇਕਿਆਂ ਤੇ ਵੀ ਦੇ ਕੇ ਆਵਾਂਗੇ ਵਧਾਈ ਵਜੋਂ।
1: ਓ ਮਾਈ ਗੋਡ, ਅੱਛਾ ਸੱਚੀ?
0: ਹੋਰ ਕੀ, ਅੱਗੋ ਕਹਿੰਦੇ ਰਹਿ ਗਿਆ 1 ਲੱਖ ਰੁਪਈਆ, ਚੱਲ ਉਹ ਮੈਂ ਆਪਣੇ ਖਰਚੇ

0: रख लूंगा।
1: अच्छा, फिर भी बस इसने की क्या?
0: ले फिर बीबो ने फिर अपनी विटामिन एल वाली कसर पूरी कर ली।
1: है विटामिन एल मतलब?
0: लड़ाई वाली विटामिन एल मतलब विटामिन लड़ाई, लड़ाई वाली कसर पूरी कर ली। कहंदी हां हां 1,00,000 रुपया तुसी करना की है, मेनू लगदा तुहाडे खर्चे ही वध गए। होर नी, रोन लग पी उच्ची उच्ची। कहंदी अगे तां मैनूं शक सी, हुण तां पक्का यकीन हो गया, कोई ना कोई गल तां जरूर है, आ किसे वैल च पै गए हो तुसी, जेहड़ा 1,00,000 रुपया तुसी अपने वास्ते रख लिया है।
1: ਜਦੋਂ ਆਪਾਂ ਪੈਟਰੋਲ ਪੰਪ ਤੇ ਜਾਂਦੇ ਆ ਪੈਟਰੋਲ ਪਵਾਉਣ ਦੇ ਲਈ, ਤੇ ਉਦੋਂ ਉੱਥੇ ਲਿਖ ਕੇ ਰੱਖਿਆ ਹੁੰਦਾ ਕਿ ਆਪਣਾ ਮੋਬਾਈਲ ਬੰਦ ਰੱਖੇ।
0: ਹਾਂ,
1: ਤੇ ਉੱਥੇ ਫਿਰ ਆਨਲਾਈਨ ਪੇਮੈਂਟ ਕਰਨੀ ਹੁੰਦੀ ਹੈ, ਫਿਰ ਤਾਂ ਫੋਨ ਚਲਾਉਣਾ ਪੈਂਦਾ ਨਾ।
0: ਹਾਂ, ਇਹ ਤਾਂ ਗੱਲ ਹੈ।
1: ਬੜੇ ਆਪਦੇ ਆਪ ਨੂੰ ਹੁਸ਼ਿਆਰ ਸਮਝਦੇ ਹੋ, ਦੋ ਜਵਾਬ ਇਸ ਗੱਲ ਦਾ, ਐਡਾ ਕਿਵੇਂ?
0: ਨਾ ਇਹ ਗੱਲ ਤੂੰ ਪੈਟਰੋਲ ਪੰਪ ਵਾਲਿਆਂ ਤੋਂ ਪੁੱਛ, ਮੈਨੂੰ ਕਿਉਂ ਪੁੱਛਦੀ ਹੈ, ਇਹ ਤਾਂ ਮੈਨੂੰ ਵੀ ਪਤਾ ਪੈਟਰੋਲ ਪੰਪ ਤੇ ਫੋਨ ਨਹੀਂ ਸੁਣੀਦਾ।
1: ਤੇ ਨਾਲੇ ਤੁਸੀਂ ਐਡਾ ਕਹਿੰਦੇ ਹੋ ਕਿ ਕਿਚਨ ਦੇ ਵਿੱਚ ਯਾਨੀ ਕਿ ਰਸੋਈ ਦੇ ਵਿੱਚ ਵੀ ਮੋਬਾਈਲ ਨਹੀਂ ਯੂਜ਼ ਕਰਨਾ ਚਾਹੀਦਾ।
0: ਵੈਸੇ ਇੱਕ ਗੱਲ ਹੈ ਡੋਲੀ, ਕਈ ਪੈਟਰੋਲ ਪੰਪਾਂ ਦੇ ਉੱਤੇ ਲਿਖ ਕੇ ਰੱਖਿਆ ਹੁੰਦਾ ਹੈ, ਪਰ ਜਿਹੜੇ ਕਿ ਅੱਜ ਕੱਲ ਆਨਲਾਈਨ ਭੁਗਤਾਨ ਹੈ ਜਿਵੇਂ ਗੂਗਲ ਪੇ, ਫੋਨ ਪੇ, UPI, ਇਹ ਸਾਰੇ ਮੋਬਾਈਲ ਦੇ ਉੱਤੇ ਭੁਗਤਾਨ ਕਰਨੇ ਆਮ ਗੱਲ ਹੈ, ਪਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮੋਬਾਈਲ ਦੀ ਵਰਤੋਂ ਘੱਟ ਤੋਂ ਘੱਟ ਕਰੋ, ਜਦੋਂ ਲੋੜ ਹੈ ਬਸ UPI ਦੀ ਵਰਤੋਂ ਕਰੋ। ਪਰ ਹਾਂ, ਜੇ ਤੁਹਾਡੇ ਫੋਨ ਦੀ ਬੈਟਰੀ ਖਰਾਬ ਹੈ ਜਾਂ ਫੁੱਲੀ ਹੋਈ ਹੈ ਜਾਂ ਤੁਹਾਡਾ ਫੋਨ ਬਹੁਤ ਪੁਰਾਣਾ ਹੈ, ਉੱਥੇ ਇਹੋ ਜਿਹੇ ਉਪਕਰਨ ਨਾ ਹੀ ਵਰਤੋ ਤੇ ਚੰਗਾ ਹੈ। ਹੋਰ ਤਾਂ ਹੋਰ, ਪੈਟਰੋਲ ਪਵਾਉਂਦੇ ਹੋਏ ਆਪਣਾ ਵਾਹਨ, ਚਾਹੇ ਤੁਹਾਡਾ ਕਾਰ ਹੋਵੇ, ਸਕੂਟਰ ਹੋਵੇ, ਕੁਝ ਵੀ ਹੋਵੇ, ਇੰਜਨ ਬੰਦ ਰੱਖੋ। ਔਰ ਜਦੋਂ ਪੈਟਰੋਲ ਪਵਾਉਂਦੇ ਹੋਵੋ ਉਦੋਂ ਕਮ ਸੇ ਕਮ ਜਿਹੜੇ ਸਮੋਕਿੰਗ ਕਰਦੇ ਨੇ ਉਹ ਸਮੋਕਿੰਗ ਬਿਲਕੁਲ ਵੀ ਨਾ ਕਰਨ, ਅਤੇ ਅੱਗ ਵਾਲੀਆਂ ਚੀਜ਼ਾਂ ਨੂੰ ਬਿਲਕੁਲ ਦੂਰ ਰੱਖਣ।
1: ਹੈ ਸੱਚੀ?
0: ਹਾਂ ਬਿਲਕੁਲ।
1: ਮੈਂ ਹੁਣੇ ਆਈ, ਮੈਂ ਇੱਕ ਹਿਸਾਬ ਕਿਤਾਬ ਕਰਕੇ ਆਣਾ।
0: ਨਾ ਗੱਲ ਸੁਣ, ਰੁਕ ਰੁਕ, ਚੱਲੀ ਕਿੱਥੇ ਹੈ?
1: ਕੱਲ ਜਦੋਂ ਅਸੀਂ ਬਾਜ਼ਾਰ ਜਾ ਰਹੇ ਸੀ ਤਾਂ ਮੈਨੂੰ ਮੇਰੇ ਹਾਬੀ ਕਹਿੰਦੇ ਤੂੰ ਇੱਥੇ ਰੁਕ, ਮੈਂ ਪੈਟਰੋਲ ਪਵਾ ਕੇ ਆਇਆ।
0: ਫੇਰ
1: ਕੀ? ਮੈਂ ਪੁੱਛ ਲਿਆ, ਮੈਂ ਕਿਹਾ ਮੈਂ ਇੱਥੇ ਕਿਉਂ ਉਤਰਾਂ, ਮੈਂ ਵੀ ਨਾਲ ਚੱਲੂਗੀ।
0: ਹਾਂ ਤਾਂ ਫੇਰ ਕੀ ਹੈ ਜੇ ਤੂੰ ਨਾਲ ਚਲੀ ਜਾਂਦੀ?
1: ਕਹਿੰਦੇ ਉਹ ਦੇਖ ਕੀ ਲਿਖਿਆ।
0: ਕੀ ਲਿਖਿਆ ਕੀ ਸੀ ਉੱਥੇ?
1: ਉਹ ਕਹਿੰਦੇ ਅੱਗ ਲਾਉਣ ਵਾਲੀਆਂ ਚੀਜ਼ਾਂ ਨੂੰ ਪੈਟਰੋਲ ਪੰਪ ਤੋਂ ਦੂਰ ਰੱਖੋ, ਉਹੀ ਤੁਸੀਂ ਕਹੀ ਜਾਂਦੇ ਹੋ। ਹਾਂ ਗੱਲ ਸੁਣ ਲੋ ਬਾਬੀ ਸਿਸ ਮੇਰੇ ਹਾਬੀ ਜੀ, ਕੱਲ ਮੈਂ ਬਣਾਈ ਜਾਂਦੀ ਸੀ ਰਸੋਈ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਰੋਟੀ।
0: ਓ ਮਾਈ ਗੋਡ! ਅੱਛਾ ਫੇਰ?
1: ਫੇਰ ਕੀ, ਮੇਰੇ ਹਬੀ ਆਏ, ਮੈਨੂੰ ਕਹਿੰਦੇ ਡੋਲੀ ਆਪਣੇ ਵਿਆਹ ਨੂੰ ਕਿੰਨਾ ਚਿਰ ਹੋ ਗਿਆ?
0: ਫੇਰ ਤੂੰ ਕੀ ਕਿਹਾ?
1: ਮੈਂ ਤਾਂ ਪੈ ਗਈ ਟੁੱਟ ਕੇ, ਮੈਂ ਕਿਹਾ ਤੁਹਾਨੂੰ ਇੰਨਾ ਨੀ ਪਤਾ ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ?
0: ਟੁੱਟ ਕੇ ਕਿਉਂ ਬਈ, ਸਿੱਧਾ ਜਵਾਬ ਦੇ ਦਿੰਦੀ ਕਿ ਇੰਨੇ ਸਾਲ ਹੋ ਗਏ ਵਿਆਹ ਨੂੰ।
1: ਨੀ, ਮੈਂ ਕਿਹਾ ਤੁਹਾਨੂੰ ਕਿਉਂ ਨੀ ਪਤਾ, ਸਾਰਾ ਹਿਸਾਬ ਤਾਂ ਮੈਂ ਹੀ ਰੱਖਾਂ। ਕਹਿੰਦੇ ਨਹੀਂ ਨਹੀਂ, ਮੈਂ ਤਾਂ ਤੈਨੂੰ ਪਰਖਦਾ ਵੀ ਤੈਨੂੰ ਪਤਾ ਕਿ ਨਹੀਂ ਪਤਾ। ਮੈਂ ਫਿਰ ਦੱਸਤਾ, ਮੈਂ ਕਿਹਾ ਹਾਬੀ ਜੀ ਆਪਣੇ ਵਿਆਹ ਨੂੰ 15 ਸਾਲ ਹੋ ਗਏ।
0: ਅੱਛਾ ਫੇਰ?
1: ਅੱਗੋ ਮੇਰੇ ਹਾਬੀ ਕਹਿੰਦੇ ਤੈਨੂੰ ਆਪਦੇ ਵਰਗੀ ਰੋਟੀ ਨਾ ਪਕਾਉਣੀ ਆਈ।
0: ਹੈ, ਆਪਦੇ ਵਰਗੀ? ਉਹ ਕਿਸ ਤਰ੍ਹਾਂ?
1: ਦੇਖੋ ਮੈਂ ਤਾਂ ਹੋ ਗਈ ਖੁਸ਼, ਮੈਂ ਕਿਹਾ ਅੱਛਾ ਹਾਬੀ ਜੀ ਮਤਲਬ ਸੋਹਣੀ ਜੀ ਰੋਟੀ ਨੀ ਮੈਨੂੰ ਬਣਾਉਣੀ ਆਉਂਦੀ ਮੇਰੇ ਵਰਗੀ।
0: ਨਾ ਤੈਨੂੰ ਗਲਤ ਫਹਿਮੀ ਸੀ ਜਾਂ ਭਾਜੀ ਨੂੰ?
1: ਅੱਗੋ ਗੱਲ ਸੁਣ ਲੋ, ਐਡੇ ਵੀ ਚੰਗੇ ਨੀ ਮੇਰੇ ਹਾਬੀ, ਅੱਗੋ ਕਹਿੰਦੇ ਤੈਨੂੰ ਰੋਟੀ ਨੀ ਬਣਾਉਣੀ ਆਉਂਦੀ ਫੁੱਲੀ ਫੁੱਲੀ ਤੇਰੇ ਮੂੰਹ ਵਰਗੀ।
0: ਵੈਸੇ ਇੱਕ ਗੱਲ ਦੱਸਾਂ, ਭਾਜੀ ਵੀ ਉਸੇ ਨਵਾਬ ਦੀ ਤਰ੍ਹਾਂ
1: ਹੈ। ਕਿਹੜਾ ਨਵਾਬ?
0: ਲੈ ਡੋਲੀ ਤੈਨੂੰ ਇੱਕ ਕਹਾਣੀ ਸੁਣਾਨੀ ਆ। ਇੱਕ ਆਦਮੀ ਨੇ ਇੱਕ ਨਵਾਬ ਨੂੰ ਗਧਾ ਕਹਿਤਾ। ਨਵਾਬ ਸਾਹਿਬ ਗੁੱਸੇ ਚ ਤੇ ਉਹਨਾਂ ਨੇ ਕੋਰਟ ਚ ਚਲੇ ਗਏ, ਕੇਸ ਕਰਤਾ। ਜੱਜ ਦੇ ਸਾਹਮਣੇ ਉਹ ਆਦਮੀ ਨੇ ਆਪਣੀ ਗਲਤੀ ਮੰਨ ਲਈ, ਨਾਲੇ ਮਾਫ਼ੀ ਮੰਗ ਲਈ। ਜੱਜ ਨੇ ਨਵਾਬ ਸਾਹਿਬ ਨੂੰ ਪੁੱਛਿਆ, ਹੁਣ ਦੱਸੋ ਤੁਹਾਡਾ ਕਹਿਣਾ ਕੀ ਹੈ? ਨਵਾਬ ਸਾਹਿਬ ਅੱਗੋਂ ਕਹਿੰਦੇ ਮੈਂ ਮਾਫ਼ ਕਰਦਾ, ਪਰ ਅੱਗੇ ਤੋਂ ਇਹ ਕਿਸੇ ਨਵਾਬ ਨੂੰ ਗਧਾ ਨਹੀਂ ਬੋਲੂਗਾ। ਆਦਮੀ ਮੰਨ ਗਿਆ, ਕਹਿੰਦਾ ਜੀ ਮੈਂ ਮੰਨਦਾ, ਅੱਗੇ ਤੋਂ ਮੈਂ ਕਿਸੇ ਨਵਾਬ ਨੂੰ ਗਧਾ ਨਹੀਂ ਕਹਿੰਦਾ। ਬਸ ਕੇਸ ਖਤਮ ਹੋ ਗਿਆ। ਜਾਂਦੇ ਜਾਂਦੇ ਉਸ ਆਦਮੀ ਨੇ ਜੱਜ ਨੂੰ ਪੁੱਛਿਆ, ਹਜ਼ੂਰ ਨਵਾਬ ਨੂੰ ਮੈਂ ਗਧਾ ਨਹੀਂ ਬੋਲੂਗਾ, ਪਰ ਮੈਂ ਗਧੇ ਨੂੰ ਨਵਾਬ ਤਾਂ ਬੋਲ ਸਕਦਾ ਨਾ? ਜੱਜ ਨੇ ਅੱਗੋਂ ਜਵਾਬ ਦਿੱਤਾ, ਤੂੰ ਉਹਨੂੰ ਗਧੇ ਨੂੰ ਜੋ ਮਰਜ਼ੀ ਕਹੀ ਜਾ, ਉਹਦਾ ਕੋਰਟ ਨਾਲ ਕੋਈ ਮਤਲਬ ਨਹੀਂ ਹੈ। ਅੱਗੋਂ ਆਦਮੀ ਹੱਸਿਆ, ਅੱਗੋਂ ਨਵਾਬ ਵੱਲ ਵੇਖਿਆ ਤੇ ਕਹਿੰਦਾ ਅੱਛਾ ਨਵਾਬ ਸਾਹਿਬ ਮੈਂ ਚੱਲਦਾ।
1: ਵੈਸੇ ਕੋਈ ਗੱਲ ਜੀ ਮੈਨੂੰ ਸਮਝ ਨਹੀਂ ਆਈ ਬਬਲੂ ਸੇਸ,
0: ਸਮਝ ਇਹ ਨਹੀਂ ਆਈ ਕਿ ਭਾਜੀ ਨੇ ਤੈਨੂੰ ਰੋਟੀ ਦਾ ਜਿਹੜਾ ਤਰੀਕਾ ਦੱਸਿਆ ਨਾ ਕਿ ਤੈਨੂੰ ਰੋਟੀ ਬਣਾਉਣੀ ਨਹੀਂ ਆਈ, ਤੇਰੇ ਵਰਗੀ ਤੇ ਬਾਅਦ ਚ ਕਹਿਤਾ ਤੇਰੇ ਮੂੰਹ ਵਰਗੀ।

ਫੁੱਲੀ ਫੁੱਲੀ ਉਸਦਾ ਮਤਲਬ ਇਹੀ ਸੀ ਉਹ ਆਦਮੀ ਨਵਾਬ ਨੂੰ ਗਧਾ ਨਹੀਂ ਬੋਲ ਸਕਦਾ ਪਰ ਗਧੇ ਨੂੰ ਤਾਂ ਨਵਾਬ ਕਹਿ ਹੀ ਸਕਦਾ ਨਾ ਕੰਨ ਇਧਰੋਂ ਨਹੀਂ ਫੜਿਆ ਹੱਥ ਨੂੰ ਘੁਮਾ ਕੇ ਦੂਜੇ ਪਾਸਿਓਂ ਫੜ ਲਿਆ ਗੱਲ ਤਾਂ ਇੱਕੋ ਹੀ ਹੈ।

0: ਸੋਚ ਨਹੀਂ ਲਿਆ, ਮੈਂ ਬਿਲਕੁਲ ਸੀਰੀਅਸ ਹਾਂ। ਅੱਛਾ ਚੱਲ ਇੰਜ ਪੁੱਛ ਲੈਣੀ ਹੈ। ਨਾ ਨਾ ਨਾ ਡੋਲੀ ਪੈਣੀ, ਹੋਇਆ ਕੀ?
1: ਮੈਂ ਕੋਈ ਵੀ ਕੰਮ ਕਰ ਲਾਂ ਬਬਲਿਸ, ਮੈਂ ਕੁਝ ਵੀ ਕਰ ਲਾਂ, ਮੈਨੂੰ ਇਹ ਟੈਨਸ਼ਨ ਰਹਿੰਦੀ ਆ ਕਿ ਚਾਰ ਲੋਕੀ ਮੈਨੂੰ ਕਹਿਣਗੇ ਕੀ।
0: ਅੱਛਾ ਉਹ ਚਾਰ ਲੋਕੀ ਜਿਹੜਾ ਆਪਾਂ ਸੁਣਦੇ ਹੁੰਦੇ ਆ ਕਿ ਇੰਨੀ ਭੈਣੇ, ਚਾਰ ਲੋਕ ਕੀ ਕਹਿਣਗੇ, ਉਹ ਵਾਲੇ ਚਾਰ ਲੋਕੀ?
1: ਹਾਂ ਹਾਂ ਉਹੀ।
0: ਉਹ ਚਾਰ ਲੋਕੀ ਜਦੋਂ ਬੰਦਾ ਮੁੱਕ ਜਾਂਦਾ ਨਾ, ਉਦੋਂ ਉਹ ਵਾਲੇ ਚਾਰ ਲੋਕੀ ਇਹ ਕਹਿੰਦੇ ਹੁੰਦੇ ਆ, ਰਾਮ ਨਾਮ ਸੱਤ ਹੈ। ਸੰਦ ਦੇ ਕੱਪੜੇ ਪਾ ਲਏ ਤਾਂ ਲੋਕੀ ਕੀ ਕਹਿਣਗੇ, ਮੈਂ ਆਪਣੇ ਘਰ ਵਾਲੇ ਨਾਲ ਬਾਜ਼ਾਰ ਘੁੰਮਣ ਚਲੀ ਗਈ ਆ ਤਾਂ ਲੋਕੀ ਕੀ ਕਹਿਣਗੇ। ਇਹਨਾਂ ਸਾਰੇ ਗੱਲਾਂ ਦਾ ਇੱਕ ਹੀ ਮੰਤਰ ਹੈ, ਬਸ ਯਾਦ ਕਰ ਲੋ। ਜਦੋਂ ਕੋਈ ਕੰਮ ਕਰਨਾ ਹੈ, ਉਸ ਤੋਂ ਪਹਿਲਾਂ ਆ 5-7 ਵਾਰੀ ਆ ਮੰਤਰ ਪੜ ਲੋ।
1: ਹੇ ਸੱਚੀ, ਜਲਦੀ ਦੱਸੋ ਜਲਦੀ ਦੱਸੋ, ਮੈਨੂੰ ਦੱਸੋ ਮੈਨੂੰ ਦੱਸੋ।
0: ਹਾਂ ਬਸ ਕਹਿਣਾ ਕੀ ਹੈ, ਚਾਰ ਦਿਨ ਸ਼ੌਂਕ ਦੇ ਬਥੇਰੇ ਕੁੱਤੇ ਭੌਂਕਦੇ, ਚਾਰ ਦਿਨ ਸ਼ੌਂਕ ਦੇ ਬਥੇਰੇ ਕੁੱਤੇ ਭੌਂਕਦੇ, ਚਾਰ ਦਿਨ ਸ਼ੌਂਕ ਦੇ ਬਥੇਰੇ ਕੁੱਤੇ ਭੌਂਕਦੇ, ਚਾਰ ਦਿਨ ਸ਼ੌਂਕ ਦੇ ਬਥੇਰੇ ਕੁੱਤੇ ਭੌਂਕਦੇ, ਚਾਰ ਦਿਨ ਸ਼ੌਂਕ ਦੇ ਬਥੇਰੇ ਕੁੱਤੇ ਭੌਂਕਦੇ।
2: ਅਤੇ ਸੁਣ ਲਈ ਸਾਡਾ ਹਫ਼ਤਾਵਾਰੀ ਸਿਲਸਿਲਾ ਸ਼ੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਸਨ ਬਬਲੀ ਦੇ ਰੂਪ ਵਿੱਚ ਮਮਤਾ ਅਰੋੜਾ ਅਤੇ ਡੋਲੀ ਦੇ ਰੂਪ ਵਿੱਚ ਸੀਮਾ ਮਹਿਰਾ। ਸਾਥੀਓ ਸਮਾਂ 7:59 ਅਤੇ 5 ਸਕਿੰਟ ਦਾ ਜੀ, ਇਸ ਦੇ ਨਾਲ ਹੀ ਸਾਥੀਓ ਪ੍ਰੋਗਰਾਮ ਸੱਜਰੀ ਸਵੇਰ ਦਾ ਵੇਲਾ ਵੀ ਮੁੱਕਦਾ। ਹੁਣ ਆਪਣੇ ਰੇਡੀਓ ਦੋਸਤ ਆਰਜੇ ਪਵਨ ਨੂੰ ਦੋ ਇਜਾਜ਼ਤ, ਅਤੇ ਮੈਂ ਦੁਆ ਮੰਗਦਾ ਰੱਬ ਤੋਂ, ਉਸ ਖੁਦਾ ਤੋਂ ਕਿ ਤੁਸੀਂ ਸਾਥੀਓ ਹਮੇਸ਼ਾ ਖੁਸ਼ ਰਹੋ ਅਤੇ ਤੰਦਰੁਸਤ ਰਹੋ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮੌਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣਦਿਆਂ ਜੀ ਹਿੰਦੀ ਵਿੱਚ ਖਬਰਾਂ ਹੁਣ ਤੋਂ ਥੋੜੀ ਦੇਰ ਬਾਅਦ
1: ਬੇਟਾ ਮੈਂ ਕੱਲ੍ਹ ਆਪਣੇ ਭਤੀਜੇ

0: ਜੂਨੀਅਰ ਰਾਸ਼ਟਰੀ ਹਾਕੀ ਵਿੱਚ ਅੱਜ ਖੇਡੇ ਜਾ ਰਹੇ ਸੈਮੀਫਾਈਨਲ ਵਿੱਚ ਪੰਜਾਬ ਦਾ ਮੁਕਾਬਲਾ ਓਡੀਸ਼ਾ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਕਹਾਣੀ ਸੁਣਾਉਣ ਦੀ ਇੱਕ ਅਮੀਰ ਰਵਾਇਤ ਹੈ ਤੇ ਰਚਨਾਤਮਕ ਪ੍ਰਤਿਭਾ ਲਈ ਇੱਕ ਵੱਡੀ ਸੰਭਾਵਨਾ ਹੈ। ਇਸ ਦਾ ਲਾਭ ਭਾਰਤ ਨੂੰ ਇੱਕ ਆਲਮੀ ਸਮੱਗਰੀ ਸਿਰਜਣ ਦੇ ਕੇਂਦਰ ਬਣਾਉਣ ਲਈ ਲਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੇ ਨਵੀਂ ਦਿੱਲੀ 'ਚ ਨੈੱਟਫਲਿਕਸ ਦੇ ਸਹਿ ਮੁੱਖ ਕਾਰਜਕਾਰੀ ਅਧਿਕਾਰੀ ਟੇਡ ਸਾਰਡੋਸ ਨਾਲ ਮੁਲਾਕਾਤ ਕੀਤੀ।
1: हमें एक साथ मिलकर क्रिएट ऑन इंडिया मूवमेंट की शुरुआत, हम भारत से जुड़ी स्टोरीज को, भारत के संस्कृति को, भारत के हेरिटेज और ट्रेडिशंस को पूरी दुनिया से शेयर करें, हम भारत की अपनी स्टोरी सबको सुनाएं। लेट अस क्रिएट ऑन इंडिया, क्रिएट फॉर द वर्ल्ड। आप ऐसा कंटेंट क्रिएट करिए जो आपके साथ ही आपके देश, हम सबका देश भारत को भी ज्यादा से ज्यादा लाइक्स दे। और इसके लिए हमें ग्लोबल ऑडियंस को भी एंगेज करना होगा, दुनिया की यूनिवर्सिटीज के साथ, दुनिया के नौजवानों के साथ जुड़ना होगा। आज पूरी दुनिया में लोग भारत के बारे में जानना चाहते।
0: ਇਸ ਮੀਟਿੰਗ ਵਿੱਚ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਖੇਤਰ ਦੀ ਸੰਭਾਵਨਾ ਬਾਰੇ ਚਰਚਾ ਕੀਤੀ ਗਈ। ਨੈੱਟਫਲਿਕਸ ਇੰਡੀਆ ਨੇ ਕਿਹਾ ਕਿ ਮੀਟਿੰਗ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ ਵਿਸ਼ਵ ਪੱਧਰ ਤੇ ਲਿਜਾਣ ਦੇ ਸਾਂਝੇ ਦ੍ਰਿਸ਼ਟੀਕੋਣ ਤੇ ਕੇਂਦਰਿਤ ਸੀ। ਕੰਪਨੀ ਨੇ ਰਚਨਾਤਮਕ ਪ੍ਰਤਿਭਾ ਨੂੰ ਮੌਕੇ ਪ੍ਰਦਾਨ ਕਰਨ ਲਈ ਇੱਕ ਨਵੀਂ ਪਹਿਲਕਦਮੀ ਦਾ ਵੀ ਐਲਾਨ ਕੀਤਾ। ਇਸ ਪਹਿਲਕਦਮੀ ਵਿੱਚ ਹੁਨਰ ਵਿਕਾਸ ਤੇ ਸਿੱਖਿਆ ਰਾਹੀਂ ਭਾਰਤੀ ਪ੍ਰਤਿਭਾ ਨੂੰ ਅੱਗੇ ਵਧਾਉਣ ਲਈ ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ ਤੇ ਰਾਸ਼ਟਰੀ ਫਿਲਮ ਵਿਕਾਸ ਕਾਰਪੋਰੇਸ਼ਨ ਨਾਲ ਕੰਮ ਕਰਨਾ ਸ਼ਾਮਲ ਹੋਵੇਗਾ। ਸਰਕਾਰ ਨੇ ਕੈਬਨਿਟ ਸਕੱਤਰ ਡਾਕਟਰ ਟੀ ਵੀ ਸੋਮਨਾਥਨ ਦਾ ਕਾਰਜਕਾਲ 1 ਸਾਲ ਲਈ ਵਧਾ ਦਿੱਤਾ ਹੈ। ਕੈਬਨਿਟ ਦੀ ਨਿਯੁਕਤੀਆਂ ਕਮੇਟੀ ਨੇ ਕੱਲ੍ਹ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡਾਕਟਰ ਸੋਮਨਾਥਨ ਦਾ ਕਾਰਜਕਾਲ ਇਸ ਮਹੀਨੇ ਦੀ 3 ਤਰੀਕ ਨੂੰ ਖਤਮ ਹੋਣਾ ਸੀ। ਕਮੇਟੀ ਨੇ ਗ੍ਰਹਿ ਸਕੱਤਰ ਗੋਵਿੰਦ ਮੋਹਨ ਦਾ ਕਾਰਜਕਾਲ ਵੀ 1 ਹੋਰ ਸਾਲ ਲਈ ਵਧਾ ਦਿੱਤਾ ਹੈ। ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਫਰੀਕਾ ਨਾਲ ਸਹਿਯੋਗ ਦਾ ਸਮਰਥਨ ਕਰਦਾ ਹੈ ਜੋ ਰਾਸ਼ਟਰੀ ਤਰਜੀਹਾਂ ਨੂੰ ਪੂਰਾ ਕਰਨ ਲਈ ਸਥਾਨਕ ਸਮਰੱਥਾ ਨੂੰ ਵਧਾਉਂਦਾ ਏ। ਕੱਲ੍ਹ ਨਵੀਂ ਦਿੱਲੀ ਵਿਚ ਅਫਰੀਕਾ ਦਿਵਸ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਅਫਰੀਕਾ ਦੇ ਸਭ ਤੋਂ ਵੱਡੇ ਵਪਾਰਕ ਤੇ ਨਿਵੇਸ਼ ਭਾਈਵਾਲਾਂ ਵਿਚੋਂ ਇਕ ਹੈ। ਦੋਵਾਂ ਮੁਲਕਾਂ ਦਰਮਿਆਨ ਪਿਛਲੇ ਸਾਲ ਵਪਾਰ ਕੁੱਲ 93 ਅਰਬ ਡਾਲਰ ਸੀ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਭਾਰਤ ਅਫਰੀਕਾ ਦੇ ਸਭ ਤੋਂ ਵੱਡੇ ਨਿਵੇਸ਼ਕਾਂ ਵਿਚੋਂ ਇਕ ਹੈ ਜਿਸ ਵਿਚ 80 ਅਰਬ ਡਾਲਰ ਤੋਂ ਵੱਧ ਨਿਵੇਸ਼ ਹੈ।
2: इंडिया इज प्राउड टू बी वन ऑफ अफ्रीकाज।
3: भारत अफ्रीका के सबसे बड़े व्यापार और निवेश साझेदार होने पर गर्व महसूस करता है। पिछले साल हमारा द्विपक्षीय व्यापार 93 अरब अमरीकी डॉलर रहा। भारत 80 अरब डॉलर से अधिक के निवेश के साथ अफ्रीका के सबसे बड़े निवेशकों में से एक है। ये निवेश दूर संचार, ऊर्जा, फार्मास्यूटिकल्स, बुनियादी ढांचे, कृषि और डिजिटल सेवाओं जैसे कई क्षेत्रों में फैला हुआ है।
0: ਡਾਕਟਰ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੇ ਅਫਰੀਕਾ ਨਾਲ ਸਬੰਧ 10 ਸਿਧਾਂਤਾਂ ਦੇ ਆਧਾਰਿਤ ਨੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2018 'ਚ ਯੁਗਾਂਡਾ ਸੰਸਦ ਵਿੱਚ ਦਰਸਾਇਆ ਸੀ। ਇਨ੍ਹਾਂ ਵਿੱਚ ਭਾਰਤ ਤੋਂ ਲਈ ਇੱਕ ਪ੍ਰਮੁੱਖ ਤਰਜੀਹ ਰੱਖਣਾ, ਵਪਾਰ ਅਤੇ ਨਿਵੇਸ਼ ਲਈ ਬਾਜ਼ਾਰ ਖੋਲ੍ਹਣਾ ਤੇ ਅਫਰੀਕੀ ਵਿਕਾਸ ਲਈ ਡਿਜੀਟਲ ਕ੍ਰਾਂਤੀ ਦਾ ਫਾਇਦਾ ਉਠਾਉਣਾ ਸ਼ਾਮਲ ਹੈ। ਡਾਕਟਰ ਜੈਸ਼ੰਕਰ ਨੇ ਵੀ ਕਿਹਾ ਕਿ ਅਫਰੀਕਾ ਅਤੇ ਦੁਨੀਆ ਦੇ ਹੋਰ ਹਿੱਸਿਆਂ ਦੇ ਪਛੜੇ ਦੇਸ਼ਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਇਸ ਤੱਥ ਤੋਂ ਸਪਸ਼ਟ ਹੁੰਦੀ ਹੈ ਕਿ ਭਾਰਤ ਦੀ ਪ੍ਰਧਾਨਗੀ ਹੇਠ ਹੋਏ ਸੰਮੇਲਨ 'ਚ ਅਫਰੀਕੀ ਯੂਨੀਅਨ ਨੂੰ G20 ਦੀ ਸਥਾਈ ਮੈਂਬਰਸ਼ਿਪ ਦਿੱਤੀ ਗਈ। ਸੰਸਦ ਵਿਚ ਅੱਜ ਲੋਕ ਸਭਾ 'ਚ ਟੈਕਸੇਸ਼ਨ ਤੇ ਹੋਰ ਕਾਨੂੰਨ ਸੋਧ ਬਿੱਲ ਤੇ ਚਰਚਾ ਕੀਤੀ ਜਾਵੇਗੀ। ਇਸ ਬਿੱਲ ਦਾ ਉਦੇਸ਼ ਅਦਾਇਗੀ ਤੇ ਨਿਪਟਾਰਾ ਪ੍ਰਣਾਲੀ ਐਕਟ 2007, ਆਮਦਨ ਟੈਕਸ ਐਕਟ 2025 ਤੇ ਵਿੱਤ ਐਕਟ 2026 ਵਿੱਚ ਸੋਧ ਕਰਨਾ ਹੈ। ਕੇਂਦਰੀ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਕੱਲ੍ਹ ਭਾਰਤ ਦੇ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਚੱਲ ਰਹੀਆਂ ਪਹਿਲਕਦਮੀਆਂ ਦੀ ਸਮੀਖਿਆ ਕਰਨ ਤੇ ਮੁੱਖ ਤਰਜੀਹਾਂ ਤੇ ਚਰਚਾ ਕਰਨ ਲਈ ਇੱਕ ਮੀਟਿੰਗ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਜੋਸ਼ੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਮੁੱਖ ਪ੍ਰੋਗਰਾਮਾਂ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਨੂੰ ਤੇਜ਼ ਕਰਨ ਦੇ ਨਾਲੋ ਨਾਲ ਸਿੱਖਿਆ ਦੀ ਗੁਣਵੱਤਾ, ਪਹੁੰਚਯੋਗਤਾ ਤੇ ਸਮਾਵੇਸ਼ ਨੂੰ ਵਧਾਉਣ ਦੇ ਉਪਰਾਲਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਮੰਤਰੀ ਨੇ ਭਵਿੱਖ ਲਈ ਤਿਆਰ ਸਿੱਖਿਆ ਪ੍ਰਣਾਲੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਜੋ ਹਰੇਕ ਸਿੱਖਿਆਰਥੀ ਨੂੰ ਸਸ਼ਕਤ ਬਣਾਏਗੀ ਤੇ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਦੇਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਗੰਭੀਰ ਸੁਰੱਖਿਆ ਸਥਿਤੀ ਦੇ ਬਾਵਜੂਦ 60 ਵਪਾਰਕ ਜਹਾਜ਼ ਹਾਰਮੁਜ਼ ਪਾਂਜੋਰ ਤੋਂ ਸੁਰੱਖਿਅਤ ਢੰਗ ਨਾਲ ਲੰਘ ਆਏ ਨੇ। ਸੰਸਦ ਵਿੱਚ ਇੱਕ ਸਵਾਲ ਦੇ ਜਵਾਬ 'ਚ ਸਰਕਾਰ ਨੇ ਇਹ ਵੀ ਕਿਹਾ ਕਿ ਖਾੜੀ ਖੇਤਰ ਤੋਂ 3972 ਭਾਰਤੀ ਮਲਾਹਾਂ ਨੂੰ ਵਾਪਸ ਭੇਜਿਆ ਗਿਆ ਤੇ 24 ਘੰਟੇ ਸੰਕਟ ਪ੍ਰਬੰਧਨ

ਪ੍ਰਣਾਲੀ ਨੂੰ ਹਜ਼ਾਰਾਂ ਕਾਲਾਂ ਤੇ ਈਮੇਲ ਮਿਲ ਰਹੀਆਂ ਨੇ। ਹਾਰਮੁਜ਼ ਪੰਜੋਡ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਤੇ ਅਰਬ ਸਾਗਰ ਨਾਲ ਜੋੜਦਾ ਹੈ। ਇਹ ਦੁਨੀਆ 'ਚ ਊਰਜਾ ਸਪਲਾਈ ਲਈ ਇੱਕ ਪ੍ਰਮੁੱਖ ਜਲ ਮਾਰਗ ਹੈ। ਭਾਰਤ ਨੇ ਸ਼੍ਰੀਲੰਕਾ ਨੂੰ ਆਪਣੇ ਅਧਿਕਾਰੀਆਂ ਵੱਲੋਂ ਹਿਰਾਸਤ 'ਚ ਲਏ ਗਏ ਭਾਰਤੀ ਮਛੇਰਿਆਂ ਤੇ ਉਹਨਾਂ ਦੀਆਂ ਕਿਸ਼ਤੀਆਂ ਦੀ ਜਲਦ ਰਿਹਾਈ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤੇ ਇਹ ਦੁਹਰਾਇਆ ਕਿ ਲੰਬੇ ਸਮੇਂ ਤੋਂ ਬਕਾਇਆ ਰਹੇ ਇਸ ਮੁੱਦੇ ਨੂੰ ਨਜਿੱਠਣ ਲਈ ਇੱਕ ਮਨੁੱਖਤਾਵਾਦੀ ਦ੍ਰਿਸ਼ਟੀਕੋਣ ਦੀ ਅਗਵਾਈ ਕਰਨੀ ਚਾਹੀਦੀ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਕੋਲੰਬੋ ਦੀ ਆਪਣੀ ਸਰਕਾਰੀ ਫੇਰੀ ਦੌਰਾਨ ਸ਼੍ਰੀਲੰਕਾ ਦੀ ਲੀਡਰਸ਼ਿਪ ਨਾਲ ਚਰਚਾ ਦੌਰਾਨ ਇਹ ਮਾਮਲਾ ਪ੍ਰਮੁੱਖਤਾ ਨਾਲ ਉਠਾਇਆ। ਸ਼੍ਰੀ ਮਿਸਰੀ ਕੱਲ੍ਹ ਇੱਕ ਦਿਨ ਦੀ ਯਾਤਰਾ ਲਈ ਕੋਲੰਬੋ ਪਹੁੰਚੇ। ਉਹਨਾਂ ਨੇ ਰਾਸ਼ਟਰਪਤੀ ਅਨਰਾ ਕੁਮਾਰਾ ਦਿਸਾਨਾਇਕੇ ਤੇ ਹੋਰਨਾਂ ਨਾਲ ਵੱਖ ਵੱਖ ਮੀਟਿੰਗਾਂ ਕੀਤੀਆਂ। ਗੱਲਬਾਤ ਦੌਰਾਨ ਸ਼੍ਰੀ ਮਿਸਰੀ ਨੇ ਮਛੇਰਿਆਂ ਨਾਲ ਸੰਬੰਧਿਤ ਮੁੱਦਿਆਂ ਤੇ ਚਰਚਾ ਕੀਤੀ ਤੇ ਟਾਪੂ ਦੇਸ਼ 'ਚ ਹਿਰਾਸਤ ਵਿੱਚ ਲਏ ਗਏ ਮਛੇਰਿਆਂ ਤੇ ਕਿਸ਼ਤੀਆਂ ਦੀ ਜਲਦ ਰਿਹਾਈ ਲਈ ਸ਼੍ਰੀਲੰਕਾ ਦੇ ਸਹਿਯੋਗ ਦੀ ਅਪੀਲ ਕੀਤੀ। ਭਾਰਤ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਖੂਨ ਖਰਾਬਾ ਬੰਦ ਕਰੇ, ਆਪਣੀ ਧਰਤੀ ਤੋਂ ਕੰਮ ਕਰ ਰਹੇ ਦਹਿਸ਼ਤਗਰਦੀ ਨੈਟਵਰਕਾਂ ਖਿਲਾਫ਼ ਭਰੋਸੇਯੋਗ, ਪ੍ਰਮਾਣਿਤ ਤੇ ਦ੍ਰਿੜ ਕਾਰਵਾਈ ਕਰਨ ਤੇ ਆਪਣੇ ਗੈਰ ਕਾਨੂੰਨੀ ਤੇ ਜ਼ਬਰਦਸਤੀ ਕਬਜ਼ੇ ਵਾਲੇ ਸਾਰੇ ਭਾਰਤੀ ਖੇਤਰਾਂ ਨੂੰ ਤੁਰੰਤ ਖਾਲੀ ਕਰ ਦੇਵੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੱਲੋਂ ਕਥਿਤ ਯੂਮੇ ਇਸ਼ਤਿਹਸਾਲ ਵਿੱਚ ਕੀਤੀਆਂ ਟਿੱਪਣੀਆਂ ਸੰਬੰਧੀ ਮੀਡੀਆ ਸਵਾਲਾਂ ਦੇ ਜਵਾਬ 'ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਦੁਨੀਆ ਅਜਿਹੇ ਯੋਜਨਾਬੱਧ ਡਰਾਮਿਆਂ ਤੋਂ ਗੁੰਮਰਾਹ ਨਹੀਂ ਹੁੰਦੀ। ਭਾਰਤ ਨੇ ਪਾਕਿਸਤਾਨ ਵੱਲੋਂ ਕਥਿਤ ਯੋਮੇ ਇਸ਼ਤਿਹਸਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਜੰਮੂ ਕਸ਼ਮੀਰ ਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹਮੇਸ਼ਾ ਭਾਰਤ ਦਾ ਅਟੁੱਟ ਅਤੇ ਅੰਗ ਹਨ, ਰਹੇ ਨੇ ਤੇ ਹਮੇਸ਼ਾ ਰਹਿਣਗੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ 5 ਅਗਸਤ 2019 ਨੂੰ ਕੀਤੇ ਗਏ ਸੰਵਿਧਾਨਕ ਬਦਲਾਅ ਪੂਰੀ ਤਰ੍ਹਾਂ ਭਾਰਤ ਦਾ ਅੰਦਰੂਨੀ ਮਾਮਲਾ ਨੇ ਤੇ ਇਹਨਾਂ ਫੈਸਲਿਆਂ ਨੇ ਖੇਤਰ ਦੇ ਲੋਕਾਂ ਲਈ ਬੇਮਿਸਾਲ ਸਮਾਜਿਕ, ਆਰਥਿਕ ਵਿਕਾਸ, ਸੁਸ਼ਾਸਨ ਤੇ ਲੋਕਤੰਤਰੀ ਸਸ਼ਕਤੀਕਰਨ ਲਿਆਂਦਾ ਹੈ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਸਪਲਾਈ ਨਾਲ ਸੰਬੰਧਿਤ ਦੋ ਮਹੱਤਵਪੂਰਨ ਨਿਯਮਾਂ ਵਿੱਚ ਸੋਧ ਕੀਤੀ ਹੈ। ਸੋਧ ਮੁਤਾਬਕ ਇਕਰਾਰਨਾਮੇ ਵਾਲੀ ਮੰਗ ਤੋਂ 10% ਵੱਧ ਬਿਜਲੀ ਦੀ ਖਪਤ ਲਈ ਕੋਈ ਸਰਚਾਰਜ ਨਹੀਂ ਲਗਾਇਆ ਜਾਏਗਾ। ਪਹਿਲਾਂ ਮੰਗ ਪ੍ਰਵਾਨਿਤ ਲੋੜ ਤੋਂ 5% ਵੱਧ ਹੋਣ ਤੇ ਬਿਜਲੀ ਚਾਰਜਾਂ ਤੇ 25% ਸਰਚਾਰਜ ਲਗਾਇਆ ਜਾਂਦਾ ਸੀ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਵੀਂ ਪ੍ਰਣਾਲੀ ਤਹਿਤ ਜੇਕਰ ਮੰਗ 110 ਤੇ 115% ਦੇ ਦਰਮਿਆਨ ਹੈ ਤਾਂ ਕੁੱਲ ਬਿਜਲੀ ਚਾਰਜ ਤੇ 20% ਸਰਚਾਰਜ ਲਗਾਇਆ ਜਾਵੇਗਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਹੋਰਨਾਂ ਕਈ ਸੂਬਿਆਂ ਵਿੱਚ ਦਿਨ ਭਰ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਜਲੰਧਰ ਸਮੇਤ ਹੋਰਨਾਂ ਕਈ ਜ਼ਿਲ੍ਹਿਆਂ 'ਚ ਸੰਘਣੀ ਬੱਦਲਵਾਈ ਬਣੀ ਹੋਈ ਹੈ ਤੇ ਗਰਜ ਨਾਲ ਮੀਂਹ ਵੀ ਪੈ ਰਿਹਾ ਹੈ। ਉਧਰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੂਬੇ ਦੇ ਕੁਝ ਹਿੱਸਿਆਂ 'ਚ ਲਗਾਤਾਰ ਮੀਂਹ ਪੈਣ ਦੀ ਚੇਤਾਵਨੀ ਦੇ ਮੱਦੇਨਜ਼ਰ ਸਾਰੇ ਸਬੰਧਤ ਵਿਭਾਗਾਂ ਨੂੰ ਹਾਈ ਅਲਰਟ ਤੇ ਰਹਿਣ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਨੇ SDRF, NDRF, ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰਨਾਂ ਏਜੰਸੀਆਂ ਨੂੰ ਵੀ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਨਜ਼ਦੀਕੀ ਤਾਲਮੇਲ ਬਣਾਈ ਰੱਖਣ ਤੇ ਰਾਹਤ ਤੇ ਬਚਾਅ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਕਿਹਾ। ਮਰਦਾਂ ਦੀ ਜੂਨੀਅਰ ਰਾਸ਼ਟਰੀ ਹਾਕੀ ਵਿੱਚ ਪੰਜਾਬ, ਉੜੀਸਾ, ਝਾਰਖੰਡ ਤੇ ਮੱਧ ਪ੍ਰਦੇਸ਼ ਦੀਆਂ ਟੀਮਾਂ ਕੱਲ੍ਹ ਤਾਮਿਲਨਾਡੂ ਦੇ ਕੋਇੰਬਟੂਰ 'ਚ ਖੇਡੀ ਗਈ 16ਵੀਂ ਭਾਰਤੀ ਜੂਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਡਿਵੀਜ਼ਨ ਏ ਦੇ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਨੇ। ਅੱਜ ਸੈਮੀਫਾਈਨਲ ਵਿੱਚ ਉੜੀਸਾ ਦਾ ਸਾਹਮਣਾ ਪੰਜਾਬ ਨਾਲ, ਜਦਕਿ ਝਾਰਖੰਡ ਦਾ ਸਾਹਮਣਾ ਮੱਧ ਪ੍ਰਦੇਸ਼ ਨਾਲ ਹੋਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਭਾਰਤ ਵਿੱਚ ਰਚਨਾਤਮਕ ਪ੍ਰਤਿਭਾ ਦਾ ਬੇਮਿਸਾਲ ਭੰਡਾਰ ਹੈ ਜਿਸ ਦੀ ਵਰਤੋਂ ਦੇਸ਼ ਨੂੰ ਆਲਮੀ ਸਮੱਗਰੀ ਸਿਰਜਣ ਕੇਂਦਰ ਬਣਾਉਣ ਲਈ ਕੀਤੀ ਜਾ ਰਹੀ ਹੈ। ਸਰਕਾਰ ਨੇ ਕੈਬਨਿਟ ਸਕੱਤਰ ਡਾ. ਟੀ. ਵੀ ਸੋਮਨਾਥਨ ਤੇ ਗ੍ਰਹਿ ਸਕੱਤਰ ਗੋਵਿੰਦ ਮੋਹਨ ਦਾ ਕਾਰਜਕਾਲ 1 ਸਾਲ ਲਈ ਵਧਾਇਆ। ਭਾਰਤ ਦੇ 60 ਵਪਾਰਕ ਜਹਾਜ਼ਾਂ ਨੇ ਹਾਰਮੁਜ਼ ਪੰਜੋੜ ਸੁਰੱਖਿਅਤ ਢੰਗ ਨਾਲ ਪਾਰ ਕੀਤਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਤੇ ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਇਹ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਹੈ ਜੀ 8:40 ਅਤੇ 30 ਸੈਕਿੰਡ ਦਾ। ਸਿੰਪੋਸ਼ੀਆ ਪ੍ਰੋਗਰਾਮ ਮਹਿਕ ਪੰਜਾਬ ਦੀ, ਅੱਜ ਪ੍ਰੋਗਰਾਮ ਮਹਿਕ ਪੰਜਾਬ ਦੇ ਦੌਰਾਨ ਤੁਸੀਂ ਆਨੰਦ ਮਾਣੋਗੇ ਸਾਡਾ ਹਫ਼ਤਾ ਬਾਰੇ ਸਿਲਸਿਲਾ ਸੂਫੀਆਨਾ ਸੰਗੀਤ। ਸੋ ਕਰਦੇ ਹਾਂ ਜੀ ਪ੍ਰੋਗਰਾਮ ਦਾ ਆਗਾਜ਼ ਇਸ ਸੂਫੀ ਅੰਦਾਜ਼ ਦੇ ਨਾਲ।

ਸਮਾਂ ਸਾਥੀਓ 8:47 ਅਤੇ 45 ਸੈਕਿੰਡ ਦਾ ਜੀ ਆਕਾਸ਼ਵਾਣੀ FM ਬਠਿੰਡਾ ਦੇ ਚੱਲ ਰਿਹਾ ਸਾਥੀਓ ਪ੍ਰੋਗਰਾਮ ਮਹਿਕ ਪੰਜਾਬ ਜੀ ਦੇ ਤਹਿਤ ਸਾਡਾ ਹਫ਼ਤਾਵਾਰੀ ਸਿਲਸਿਲਾ ਸੂਫੀਆਨਾ ਸੰਗੀਤ। ਦੋਸਤੋ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਸੰਬੰਧੀ ਇੱਕ ਜ਼ਰੂਰੀ ਸੂਚਨਾ ਜੀ। ਮਿਤੀ 9 ਅਗਸਤ ਦਿਨ ਐਤਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਅੱਜ ਸ਼ਾਮ 4 ਵਜੇ ਤੱਕ ਕੀਤੀ ਜਾਵੇਗੀ। ਅਸੀਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਪ੍ਰੋਗਰਾਮ ਪੈਗਾਮ ਦੇ ਵਿੱਚ ਆਪਣੇ ਪੈਗਾਮ, ਸੁਨੇਹੇ, ਸੰਦੇਸ਼, ਸ਼ੇਰੋ ਸ਼ਾਇਰੀ ਸਾਡੇ ਵਟਸਐਪ ਨੰਬਰ 77 173 73 146 'ਤੇ ਸ਼ਾਮ 4 ਵਜੇ ਤੋਂ ਪਹਿਲਾਂ ਭੇਜ ਸਕਦੇ ਨੇ। ਇੱਕ ਵਾਰ ਫਿਰ ਸੁਣ ਲਓ ਜੀ, ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਦਾ ਸਮਾਂ ਜੀ ਅੱਜ ਸ਼ਾਮ 4 ਵਜੇ ਤੱਕ, ਅਤੇ ਸਾਡਾ ਵਟਸਐਪ ਨੰਬਰ ਹੈ ਜੀ 77 173 73 146। ਸੋ ਜੀ ਪ੍ਰੋਗਰਾਮ ਪੈਗਾਮ ਜਿਹੜਾ ਪ੍ਰਸਾਰਣ ਸਮਾਂ ਰਹੇਗਾ ਜੀ ਮਿਤੀ 9 ਅਗਸਤ ਦਿਨ ਐਤਵਾਰ ਸਵੇਰੇ 7 ਵਜੇ।

ਅਤੇ ਸੁਣੇ ਸੀ ਸ਼ਾਇਰ ਮਿਹਰ ਅਲੀ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ ਇਹ ਸੂਫੀਆਨਾ ਰੰਗ। ਅਤੇ ਆਉਂ ਸੁਣਦੇ ਹਾਂ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਵਡਾਲੀ ਬੰਦੂ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਸੂਫੀਆਨਾ ਸੰਗੀਤ।

ਬਡਾਲੀ ਬੰਦੂਕ ਦੇ ਗਾਏ ਸੂਫੀਆਨਾ ਗੀਤ ਦੇ ਨਾਲ ਹੀ ਸਾਥੀਓ ਪ੍ਰੋਗਰਾਮ ਸੂਫੀਆਨਾ ਸੰਗੀਤ ਦਾ ਵੇਲਾ ਹੁਣ ਮੁਕਤਾ ਹੈ ਅਤੇ ਚੱਲ ਰਿਹਾ ਸੀ ਪ੍ਰੋਗਰਾਮ ਸਾਥੀਓ ਮਹਿਕ ਪੰਜਾਬ ਦੀ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 9 ਵਜੇ ਰਿਲੇਅ ਕਰਾਂਗੇ ਵਿਵਤ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਦਾ ਤੁਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਦੇ ਪ੍ਰੋਗਰਾਮ ਆਚ ਕੇ ਫਨਕਾਰ ਸੁਣਦਿਆਂ ਅਗਲਾ ਪ੍ਰਸਾਰਣ ਵਿਵਤ ਭਾਰਤੀ ਮੁੰਬਈ ਤੋਂ ਹੁਣ ਤੋਂ ਥੋੜ੍ਹੀ ਦੇਰ ਬਾਅਦ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣਾਂ ਤਹਿਤ ਪ੍ਰੋਗਰਾਮ ਆਚ ਕੇ ਫਨਕਾਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਜੀ 10:24 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ।

ਪ੍ਰੋਗਰਾਮ ਗੀਤ ਪਿਟਾਰਾ ਸੁਣ ਰਹੇ ਤਮਾਮ ਰੇਡੀਓ ਦੋਸਤਾਂ ਨੂੰ ਤੁਹਾਡੇ ਰੇਡੀਓ ਦੋਸਤ ਆਰਜੇ ਪਵਨ ਵੱਲੋਂ ਆਦਾਬ, ਨਮਸਤੇ ਅਤੇ ਸਤਿ ਸ੍ਰੀ ਅਕਾਲ। ਜੀ ਸਾਥੀਓ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਆਪ ਸਭ ਦਾ। ਦਿਨ ਹੈ ਸਾਥੀਓ ਅੱਜ ਵੀਰਵਾਰ, ਅਤੇ ਅੱਜ ਫਿਰ ਤੋਂ ਤੁਹਾਡੀ ਨਜ਼ਰ ਕਰਾਂਗੇ ਪੁਰਾਣੇ ਗੈਰ ਫਿਲਮੀ ਪੰਜਾਬੀ ਗੀਤ। ਸੋ ਜੀ, ਕਰਦੇ ਹਾਂ ਪ੍ਰੋਗਰਾਮ ਦਾ ਆਗਾਜ਼ ਆਸਾ ਸਿੰਘ ਮਸਤਾਨਾ ਹੋਰਾਂ ਦੇ ਗਾਏ ਇਸ ਗੀਤ ਦੇ ਨਾਲ।

ਪੈਗਾਮ ਸੁਨੇਹੇ ਸ਼ੇਰੋ ਸ਼ੇਰੋ ਸ਼ਾਇਰੀ ਸਾਡੇ ਵਟਸਐਪ ਨੰਬਰ 7713-73-146 'ਤੇ ਸ਼ਾਮ 4 ਵਜੇ ਤੱਕ ਉਸ ਤੋਂ ਪਹਿਲਾਂ ਭੇਜ ਦੇਣ। ਇੱਕ ਵਾਰ ਫਿਰ ਸੁਣ ਲਓ ਜੀ, ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਦਾ ਸਮਾਂ ਅੱਜ ਸ਼ਾਮ 4 ਵਜੇ ਤੱਕ, ਅਤੇ ਸਾਡਾ ਜਿਹੜਾ ਵਟਸਐਪ ਨੰਬਰ ਹੈ ਜੀ 7713-73-146। ਪ੍ਰੋਗਰਾਮ ਪੈਗਾਮ ਪ੍ਰਸਾਰਣ ਸਮਾਂ ਮਿਤੀ 9 ਅਗਸਤ ਦਿਨ ਐਤਵਾਰ ਸਵੇਰੇ 7 ਵਜੇ।

ਮੈਨੂੰ ਫੜ ਕੇ ਰੱਖੀ ਵਿਹਾਣੀਆਂ ਉੱਡਣਾ ਕਿਧਰੇ ਜਾਵਾਂ। ਤੁਸੀਂ ਆਨੰਦ ਮਾ ਰਹੇ ਸੀ ਇਸ ਗੀਤ ਦਾ ਜੀ, ਸਰਬਜੀਤ ਕੌਰ ਹੋਰਾਂ ਦੀ ਆਵਾਜ਼ ਦੇ ਵਿੱਚ। ਗੀਤ ਰਚਨਾ ਸੀ ਸਾਥੀਓ ਰਤਨ ਤਲਵੀ ਦੀ, ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਵੇਦ ਸੇਠੀ ਨੇ। ਸੁਣਦਿਆਂ ਜੀ ਪ੍ਰੋਗਰਾਮ ਦਾ ਅਗਲਾ ਗੀਤ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ। ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਰੰਜਨਾ ਨੇ।

0: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਅਗਸਤ, ਦਿਨ ਸ਼ੁੱਕਰਵਾਰ, ਦੁਪਹਿਰ 12:10 ਤੇ ਤੁਸੀਂ ਸੁਣੋਗੇ ਵਿਸ਼ੇਸ਼ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਇਸ ਪ੍ਰੋਗਰਾਮ ਤਹਿਤ ਤੁਹਾਡੀ ਮੁਲਾਕਾਤ ਕਰਵਾਈ ਜਾਵੇਗੀ ਬਠਿੰਡਾ ਸ਼ਹਿਰ ਦੇ ਮੇਅਰ ਸ਼੍ਰੀ ਪਦਮਜੀਤ ਮਹਿਤਾ ਜੀ ਨਾਲ। ਜੇਕਰ ਕਿਸੇ ਵੀ ਸਰੋਤੇ ਨੇ ਆਪਣੇ ਇਲਾਕੇ ਨਾਲ ਸੰਬੰਧਿਤ ਕੋਈ ਮੁਸ਼ਕਿਲ ਜਾਂ ਸਮੱਸਿਆ ਮੇਅਰ ਸਾਹਿਬ ਨਾਲ ਸਾਂਝੀ ਕਰਨੀ ਹੋਵੇ, ਤਾਂ ਉਹ ਪ੍ਰੋਗਰਾਮ ਦੇ ਪ੍ਰਸਾਰਣ ਦੌਰਾਨ ਸਟੂਡੀਓ ਦੇ ਫੋਨ ਨੰਬਰ 0164-2240-331 ਤੇ ਸੰਪਰਕ ਕਰ ਸਕਦੇ ਹਨ। ਇੱਕ ਵਾਰ ਫਿਰ ਸਮਾਂ ਨੋਟ ਕਰ ਲਵੋ, ਮਿਤੀ 7 ਅਗਸਤ, ਦਿਨ ਸ਼ੁੱਕਰਵਾਰ, ਦੁਪਹਿਰ 12:10 ਤੇ ਸੁਣਨਾ ਨਾ ਭੁੱਲਣਾ ਵਿਸ਼ੇਸ਼ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਸਿਰਫ ਆਕਾਸ਼ਵਾਣੀ ਬਠਿੰਡਾ ਤੇ।
1: ਹੈਲੋ
2: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
1: ਫਿਰ ਤੋਂ
2: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ, ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ।
3: 10 ਲੱਖ ਦਿਓ, ਬਚ ਜਾਓਗੇ।
1: ਸਰ, ਇਹਨਾਂ ਕਿੱਥੋਂ ਲਿਆਵਾਂ?
3: ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ
2: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
1: ਸਰ, 2 ਲੱਖ
4: ਕੀ ਹੋਇਆ ਪਾਪਾ?
1: ਬੇਟਾ, ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ।
2: ਓਏ,
1: ਕੱਟ ਦਿੱਤਾ।
4: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰੌਡ ਹੈ।
1: ਫਰੌਡ?
4: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
3: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ,
5: ਜਾਣਕਾਰ ਬਣੋ, ਸੁਚੇਤ ਰਹੋ।
6: ਜੀ ਸਾਥੀਓ, ਸੰਦੇਸ਼ ਤੋਂ ਬਾਅਦ ਫਿਰ ਤੋਂ ਅਸੀਂ ਤੁਹਾਡੇ ਨਾਲ ਹੈ। ਸਮਾਂ 10:37 ਤੇ 37 ਸਕਿੰਟ ਦੇ ਜੀ, ਆਕਾਸ਼ਵਾਣੀ FM ਬਠਿੰਡਾ, ਯਾਨੀ ਕਿ 101.1 MHz ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ ਇਸ ਸਫ਼ਰ। ਅਤੇ ਪ੍ਰੋਗਰਾਮ ਦੌਰਾਨ ਅੱਜ ਮੈਂ ਤੁਹਾਡੇ ਨਾਲ ਹਾਂ, ਤੁਹਾਡਾ ਆਪਣਾ ਰੇਡੀਓ ਦੋਸਤ, ਇਸ ਪ੍ਰੋਗਰਾਮ ਦਾ ਹੋਸਟ, ਤੁਹਾਡਾ ਆਪਣਾ RJ ਪਵਨ। ਸੋ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਹੰਸ ਰਾਜ ਹੰਸ ਨੇ।

ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਵਾਂਗੇ। ਤੁਸੀਂ ਸਾਥੀਓ ਆਨੰਦ ਮਾ ਰਹੇ ਸੀ ਇਸ ਗੀਤ ਦਾ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ। ਸਮਾਂ ਸਾਥੀਓ 10:46 ਦਾ 101.1 ਮੈਗਾਹਰਟਜ਼ ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ ਇਹ ਸਫ਼ਰ। ਜੀ ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਜਿਹੜੇ ਸੰਬੰਧੀ ਜਾਣਕਾਰੀ ਜੀ, ਮਿਤੀ 9 ਅਗਸਤ ਦਿਨ ਐਤਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਅੱਜ ਸ਼ਾਮ 4 ਵਜੇ ਤੱਕ ਕੀਤੀ ਜਾਵੇਗੀ। ਅਸੀਂ ਸਾਡੇ ਸਾਰੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਪ੍ਰੋਗਰਾਮ ਪੈਗਾਮ ਦੇ ਵਿੱਚ ਆਪਣੇ ਪੈਗਾਮ, ਸੁਨੇਹੇ, ਸ਼ੇਰੋ ਸ਼ਾਇਰੀ ਅਤੇ ਸਾਡੇ ਵਟਸਐਪ ਨੰਬਰ 77 173 73 146 'ਤੇ ਸ਼ਾਮ 4 ਵਜੇ ਤੋਂ ਪਹਿਲਾਂ ਭੇਜ ਸਕਦੇ ਨੇ। ਸੋ ਜੀ ਇੱਕ ਵਾਰ ਫਿਰ ਸੁਣ ਲਓ ਜੀ, ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਦਾ ਸਮਾਂ ਰਹੇਗਾ ਜੀ ਅੱਜ ਸ਼ਾਮ 4 ਵਜੇ ਤੱਕ। ਸਾਡਾ ਵਟਸਐਪ ਨੰਬਰ ਹੈ ਜੀ

7013 73 146। ਪ੍ਰੋਗਰਾਮ ਪੈਗਾਮ ਪ੍ਰਸਾਰਣ ਸਮਾਂ ਮਿਤੀ 9 ਅਗਸਤ ਦਿਨ ਐਤਵਾਰ ਸਵੇਰੇ 7 ਵਜੇ। ਸਮਾਂ ਸਾਥੀਓ ਇੱਕ ਵਾਰ ਫਿਰ ਨੋਟ ਕਰ ਸਕਦੇ ਹੋ 10:47 ਤੇ 15 ਸਕਿੰਟ ਦਾ ਜੀ 101.1 ਮੈਗਾ ਹਰਸ ਦੇ ਸਾਥੀਓ ਜਾਰੀ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ ਇਹ ਸਫ਼ਰ। ਸੁਣਦਿਆਂ ਜੀ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਗੁਰਦਾਸ ਮਾਨ ਨੇ।

0: ਦੱਸੋ, ਹੱਲ ਦੱਸਾਂਗੇ। ਇਸ ਪ੍ਰੋਗਰਾਮ ਤਹਿਤ ਤੁਹਾਡੀ ਮੁਲਾਕਾਤ ਕਰਵਾਈ ਜਾਵੇਗੀ ਬਠਿੰਡਾ ਸ਼ਹਿਰ ਦੇ ਮੇਅਰ ਸ਼੍ਰੀ ਪਦਮਜੀਤ ਮਹਿਤਾ ਜੀ ਨਾਲ। ਜੇਕਰ ਕਿਸੇ ਵੀ ਸਰੋਤੇ ਨੇ ਆਪਣੇ ਇਲਾਕੇ ਨਾਲ ਸੰਬੰਧਿਤ ਕੋਈ ਮੁਸ਼ਕਿਲ ਜਾਂ ਸਮੱਸਿਆ ਮੇਅਰ ਸਾਹਿਬ ਨਾਲ ਸਾਂਝੀ ਕਰਨੀ ਹੋਵੇ ਤਾਂ ਉਹ ਪ੍ਰੋਗਰਾਮ ਦੇ ਪ੍ਰਸਾਰਣ ਦੌਰਾਨ ਸਟੂਡੀਓ ਦੇ ਫੋਨ ਨੰਬਰ 0164-2240-331 ਤੇ ਸੰਪਰਕ ਕਰ ਸਕਦੇ ਹਨ। ਇੱਕ ਵਾਰ ਫਿਰ ਸਮਾਂ ਨੋਟ ਕਰ ਲਵੋ, ਮਿਤੀ 7 ਅਗਸਤ, ਦਿਨ ਸ਼ੁੱਕਰਵਾਰ, ਦੁਪਹਿਰ 12:10 ਤੇ ਸੁਣਨਾ ਨਾ ਭੁੱਲਣਾ ਵਿਸ਼ੇਸ਼ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਸਿਰਫ ਆਕਾਸ਼ਵਾਣੀ ਬਠਿੰਡਾ ਤੇ।
1: ਜੀ ਦੋਸਤੋ, ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਜਸਵੀਰ ਜੱਸੀ ਨੇ।

ਤੇ ਸੁਣ ਰਹੇ ਸੀ ਜਸਬੀਰ ਜੱਸੀ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ ਤੇ ਆਉਂ ਸੁਣਦੇ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਸ ਦੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਜੀ 11:59:39। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 12:10 ਦਾ ਸਮਾਂ ਹੋ ਚੁੱਕਾ ਹੈ। ਸਰੋਤਿਓ, ਆਓ ਹੁਣ ਸੁਣਦੇ ਹਾਂ ਇੱਕ ਵਿਸ਼ੇਸ਼ ਪ੍ਰੋਗਰਾਮ। ਵਿਸ਼ਾ ਰਹੇਗਾ ਪੁੱਤਰ ਮਿੱਠੜੇ ਮੇਵੇ, ਮਾਂ ਦੀ ਅਰਦਾਸ, ਪਿਓ ਦਾ ਵਿਸ਼ਵਾਸ। ਇਸ ਪ੍ਰੋਗਰਾਮ ਦੇ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿਲਦਾ। ਆਓ ਸਰੋਤਿਓ ਸੁਣ ਲੈਂਦੇ ਹਾਂ ਇਹ ਵਿਸ਼ੇਸ਼ ਪ੍ਰੋਗਰਾਮ।
1: ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਾਹਿਤਕ ਬੁੱਧੀਜੀਵੀ ਸਰੋਤਿਓ, ਸਤਿ ਸ੍ਰੀ ਅਕਾਲ ਜੀ। ਆਕਾਸ਼ਵਾਣੀ ਦੇ ਇੱਕ ਵਿਸ਼ੇਸ਼ ਸਾਹਿਤਕ ਪ੍ਰੋਗਰਾਮ ਪੁੱਤਰ ਮਿੱਠੜੇ ਮੇਵੇ, ਮਾਂ ਦੀ ਅਰਦਾਸ, ਪਿਓ ਦਾ ਵਿਸ਼ਵਾਸ। ਆਪ ਜੀ ਦਾ ਦੋਸਤ ਬਲਜੀਤ ਸ਼ਰਮਾ। ਆਕਾਸ਼ਵਾਣੀ ਦੇ ਵਿਸ਼ੇਸ਼ ਸਾਹਿਤਕ ਪ੍ਰੋਗਰਾਮ ਪੁੱਤਰ ਮਿੱਠੜੇ ਮੇਵੇ, ਮਾਂ ਦੀ ਅਰਦਾਸ, ਪਿਓ ਦਾ ਵਿਸ਼ਵਾਸ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਨਾਲ ਇਸ ਪ੍ਰੋਗਰਾਮ ਦੀ ਜਿੰਦ ਜਾਨ ਗੁਰਦੀਪ ਕੌਰ ਗਿੱਲ ਜੀ, ਆਪ ਜੀ ਦਾ ਹਾਰਦਿਕ ਸਵਾਗਤ ਕਰਦੇ ਆ। ਦੋਸਤੋ, ਅੱਜ ਅਸੀਂ ਇੱਕ ਅਜਿਹੇ ਵਿਸ਼ੇ ਨੂੰ ਸਮਰਪਿਤ ਆ ਜੋ ਸਿਰਫ ਇੱਕ ਰਿਸ਼ਤਾ ਨਹੀਂ ਸਗੋਂ ਪੰਜਾਬੀ ਸੱਭਿਆਚਾਰ ਦੀ ਰੂਹ ਹੈ। ਪੁੱਤਰ ਮਿੱਠੜੇ ਮੇਵੇ, ਵਾਹਿਗੁਰੂ ਸਭ ਨੂੰ ਦੇਵੇ, ਮਾਂ ਦੀ ਅਰਦਾਸ, ਪਿਓ ਦਾ ਵਿਸ਼ਵਾਸ।

ਪੁੱਤ ਇਹ ਸਿਰਫ ਜਨਮ ਨਾਲ ਮਿਲਿਆ ਨਾਮ ਨਹੀਂ, ਇਹ ਜ਼ਿੰਮੇਵਾਰੀ ਹੈ, ਇਹ ਪਰਿਵਾਰ ਦੀ ਆਸ ਹੈ, ਇਹ ਮਾਪਿਆਂ ਦੀ ਦੁਆ ਹੈ, ਇਹ ਵੰਸ਼ ਦੀ ਲੜੀ ਹੀ ਨਹੀਂ ਸਗੋਂ ਸੰਸਕਾਰਾਂ ਦਾ ਵਾਹਕ ਵੀ ਹੈ। ਪੰਜਾਬੀ ਬੋਲੀ ਵਿੱਚ ਪੁੱਤ ਸ਼ਬਦ ਸਿਰਫ ਆਪਣੇ ਬੇਟੇ ਲਈ ਨਹੀਂ ਵਰਤਿਆ ਜਾਂਦਾ, ਅਸੀਂ ਪਿਆਰ ਨਾਲ ਹਰ ਛੋਟੇ ਨੂੰ ਵੀ ਪੁੱਤ ਆਖ ਦਿੰਦੇ ਹਾਂ। ਇਸ ਇੱਕ ਸ਼ਬਦ ਵਿੱਚ ਮਮਤਾ, ਅਸੀਸ, ਆਪਣਾਪਣ ਅਤੇ ਭਰੋਸਾ ਸਮਾਇਆ ਹੋਇਆ ਏ। ਪੁੱਤ ਘਰ ਦਾ ਚਾਨਣ ਹੁੰਦਾ, ਪੁੱਤ ਘਰ ਦਾ ਚਾਨਣ ਹੁੰਦਾ, ਮਾਪਿਆਂ ਦਾ ਮਾਣ ਹੁੰਦਾ। ਜਿਸ ਘਰ ਪੁੱਤ ਸੰਸਕਾਰੀ ਹੋਵੇ ਉਹ ਘਰ ਸੱਚਾ ਵਰਦਾਨ ਹੁੰਦਾ, ਉਹ ਘਰ ਸੱਚਾ ਵਰਦਾਨ ਹੁੰਦਾ। ਦੋਸਤੋ, ਪੰਜਾਬੀ ਜੀਵਨ ਸ਼ੈਲੀ ਵਿੱਚ ਪੁੱਤ ਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਉਹ ਸੱਚ ਬੋਲੇ, ਵੱਡਿਆਂ ਦਾ ਆਦਰ ਕਰੇ, ਮਿਹਨਤ ਨੂੰ ਆਪਣਾ ਧਰਮ ਸਮਝੇ ਅਤੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਸਭ ਤੋਂ ਉੱਚਾ ਰੱਖੇ। ਪੁਰਾਣੇ ਸਮਿਆਂ ਵਿੱਚ ਦਾਦੇ ਦਾਦੀਆਂ ਸ਼ਾਮ ਵੇਲੇ ਬੱਚਿਆਂ ਨੂੰ ਸਾਖੀਆਂ, ਲੋਕ ਕਥਾਵਾਂ ਅਤੇ ਵੀਰਾਂ ਦੀਆਂ ਗਥਾਵਾਂ ਸੁਣਾਉਂਦੇ ਸਨ। ਇਹਨਾਂ ਕਹਾਣੀਆਂ ਰਾਹੀਂ ਪੁੱਤਰ ਦੇ ਮਨ ਵਿੱਚ ਦਇਆ, ਸੇਵਾ, ਹਿੰਮਤ ਅਤੇ ਇਨਸਾਨੀਅਤ ਦੇ ਬੀਜ ਬੀਜੇ ਜਾਂਦੇ ਸਨ। ਪੰਜਾਬੀ ਸੱਭਿਆਚਾਰ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਅਸਲ ਪੁੱਤ ਉਹ ਹੈ ਜੋ ਆਪਣੇ ਮਾਪਿਆਂ ਦੇ ਨਾਲ ਨਾਲ ਸਮਾਜ ਦਾ ਵੀ ਸਹਾਰਾ ਬਣਦਾ ਹੈ। ਪੁੱਤ ਕਪੁੱਤ ਹੋ ਸਕਦਾ ਹੈ, ਮਾਂ ਕਦੇ ਕੁਮਾਂ ਨਹੀਂ ਹੁੰਦੀ। ਜਿਹੜਾ ਪੁੱਤ ਮਾਪਿਆਂ ਦੀ ਸੇਵਾ ਕਰੇ ਉਸ ਦੇ ਘਰ ਖੁਸ਼ੀਆਂ ਵਸਦੀਆਂ ਨੇ। ਸੰਸਕਾਰਾਂ ਵਾਲਾ ਪੁੱਤ ਹੀ ਪਰਿਵਾਰ ਦੀ ਅਸਲ ਦੌਲਤ ਹੁੰਦਾ ਹੈ। ਦੋਸਤੋ, ਹੁਣ ਸੁਣਦੇ ਹਾਂ ਇੱਕ ਅਜਿਹਾ ਪੰਜਾਬੀ ਗੀਤ ਜੋ ਪਰਿਵਾਰਿਕ ਰਿਸ਼ਤਿਆਂ ਦੀ ਮਿਠਾਸ ਨੂੰ ਬਿਆਨ ਕਰਦਾ ਹੈ।

ਪੰਜਾਬੀ ਸਾਹਿਤ ਵਿੱਚ ਪੁੱਤ ਦਾ ਚਿੱਤਰ ਕਈ ਰੂਪਾਂ ਵਿੱਚ ਮਿਲਦਾ ਏ। ਕਦੇ ਉਹ ਕਿਸਾਨ ਦਾ ਮਿਹਨਤੀ ਪੁੱਤ ਹੈ ਜੋ ਖੇਤਾਂ ਵਿੱਚ ਪਿਤਾ ਦਾ ਹੱਥ ਵਟਾਉਂਦਾ ਏ। ਕਦੇ ਉਹ ਸਰਹੱਦ ਤੇ ਦੇਸ਼ ਦੀ ਰੱਖਿਆ ਕਰਦਾ ਜਵਾਨ ਹੈ। ਕਦੇ ਉਹ ਵਿਦੇਸ਼ ਜਾ ਕੇ ਆਪਣੀ ਮਿੱਟੀ ਨਾਲ ਜੁੜਿਆ ਰਹਿੰਦਾ ਏ ਤੇ ਕਦੇ ਉਹ ਉਹੋ ਜਿਹਾ ਪੁੱਤ ਵੀ ਹੈ ਜੋ ਆਧੁਨਿਕਤਾ ਦੀ ਦੌੜ ਵਿੱਚ ਆਪਣੇ ਪਰਿਵਾਰ ਤੋਂ ਦੂਰ ਹੋ ਜਾਂਦਾ ਏ। ਪੰਜਾਬੀ ਲੇਖਕਾਂ ਨੇ ਇਹਨਾਂ ਸਾਰੇ ਰੂਪਾਂ ਨੂੰ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਹੈ। ਦੋਸਤੋ, ਵੱਡਾ ਉਹ ਨਹੀਂ ਜੋ ਧਨਵਾਨ ਹੋਵੇ, ਵੱਡਾ ਉਹ ਹੈ ਜੋ ਆਪਣੇ ਮਾਪਿਆਂ ਦੀਆਂ ਅੱਖਾਂ ਵਿੱਚ ਮਾਣ ਬਣੇ। ਸਰੋਤਿਓ, ਤੁਹਾਡੇ ਵਿਚਾਰ ਵਿੱਚ ਇੱਕ ਚੰਗੇ ਪੁੱਤ ਦੀ ਸਭ ਤੋਂ ਵੱਡੀ ਖੂਬੀ ਕੀ ਹੋਣੀ ਚਾਹੀਦੀ ਹੈ? ਮਾਪਿਆਂ ਦੀ ਸੇਵਾ, ਇਮਾਨਦਾਰੀ, ਮਿਹਨਤ ਜਾਂ ਸਮਾਜ ਪ੍ਰਤੀ ਜ਼ਿੰਮੇਵਾਰੀ? ਦੋਸਤੋ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਵਿਸ਼ੇਸ਼ ਸਾਹਿਤਕ ਪ੍ਰੋਗਰਾਮ ਪੁੱਤਰ ਮਿੱਠੜੇ ਮੇਵੇ, ਮਾਂ ਦੀ ਅਰਦਾਸ, ਪਿਓ ਦਾ ਵਿਸ਼ਵਾਸ। ਦੋਸਤੋ, ਹੁਣ ਤੱਕ ਅਸੀਂ ਗੱਲਾਂ ਬਾਤਾਂ ਕੀਤੀਆਂ ਕਿ ਪੰਜਾਬੀ ਜੀਵਨ ਵਿੱਚ ਪੁੱਤ ਸਿਰਫ ਇੱਕ ਰਿਸ਼ਤਾ ਨਹੀਂ, ਸਗੋਂ ਸੰਸਕਾਰਾਂ, ਜ਼ਿੰਮੇਵਾਰੀਆਂ ਅਤੇ ਪਰਿਵਾਰਿਕ ਮਾਣ ਦਾ ਪ੍ਰਤੀਕ ਹੈ। ਹੁਣ ਅਸੀਂ ਇਸ ਵਿਚਾਰ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਪੰਜਾਬੀ ਪਰੰਪਰਾ ਦੀ ਰੋਸ਼ਨੀ ਵਿੱਚ ਆਪ ਜੀ ਦੇ ਨਾਲ ਇੱਕ ਸਾਂਝ ਦੇ ਰੂਪ ਵਿੱਚ ਸਾਂਝਾ ਕਰਨ ਲੱਗੇ ਹਾਂ। ਪੁੱਤ ਉਹ ਨਹੀਂ ਜੋ ਸਿਰਫ ਨਾਮ ਚਮਕਾਏ, ਪੁੱਤ ਉਹ ਹੈ ਜੋ ਮਾਪਿਆਂ ਦਾ ਮਾਣ ਵਧਾਏ। ਸੱਚ, ਸੇਵਾ ਤੇ ਨਿਮਰਤਾ ਜਿਸ ਦੀ ਪਹਿਚਾਣ ਹੋਵੇ, ਉਹੀ ਘਰ ਦਾ ਚਾਨਣ ਤੇ ਸਮਾਜ ਦੀ ਸ਼ਾਨ ਹੋਵੇ। ਗੁਰਬਾਣੀ ਮਨੁੱਖ ਨੂੰ ਰਿਸ਼ਤਿਆਂ ਤੋਂ ਵੱਧ ਕਰਕੇ ਸੱਚ, ਸੇਵਾ, ਦਇਆ, ਨਿਮਰਤਾ ਅਤੇ ਨਾਮ ਨਾਲ ਜੁੜਨ ਦੀ ਸਿੱਖਿਆ ਦਿੰਦੀ ਹੈ। ਇਸ ਨਜ਼ਰੀਏ ਤੋਂ ਇੱਕ ਆਦਰਸ਼ ਪੁੱਤ ਉਹ ਹੈ ਜੋ ਆਪਣੇ ਮਾਪਿਆਂ ਦਾ ਸਤਿਕਾਰ ਕਰੇ ਪਰ ਇਸ ਦੇ ਨਾਲ ਨਾਲ ਇਨਸਾਨੀਅਤ ਦੀ ਭਲਾਈ ਨੂੰ ਵੀ ਆਪਣਾ ਫਰਜ਼ ਸਮਝੇ। ਸਿੱਖ ਪਰੰਪਰਾ ਵਿੱਚ ਪੁੱਤਰ ਦੀ ਮਹਾਨਤਾ ਉਸ ਦੇ ਅਹੁਦੇ ਨਾਲ ਨਹੀਂ, ਉਸ ਦੇ ਚਰਿੱਤਰ ਨਾਲ ਮਾਪੀ ਜਾਂਦੀ ਹੈ। ਜਦੋਂ ਵੀ ਆਦਰਸ਼ ਪੁੱਤਰ ਦੀ ਗੱਲ ਹੁੰਦੀ ਹੈ ਤਾਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦਾ ਜ਼ਿਕਰ ਆਪਣੇ ਆਪ ਹੋ ਜਾਂਦਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਲੇਰੀ ਅਤੇ ਅਗਵਾਈ ਦੇ ਪ੍ਰਤੀਕ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨਿਡਰਤਾ ਅਤੇ ਧਰਮ ਨਿਭਾਉਣ ਦੀ ਮਿਸਾਲ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨਿੱਕੀ ਉਮਰ ਵਿੱਚ ਅਟਲ ਵਿਸ਼ਵਾਸ ਅਤੇ ਹੌਸਲੇ ਦੀ ਅਦੁੱਤੀ ਮਿਸਾਲ। ਉਹਨਾਂ ਨੇ ਸਿਖਾਇਆ ਕਿ ਅਸਲ ਪੁੱਤ ਉਹ ਹੈ ਜੋ ਸੱਚ ਅਤੇ ਧਰਮ ਦੀ ਰਾਹ ਤੋਂ ਕਦੇ ਨਾ ਡਿੱਗੇ। ਪੁਰਾਣੇ ਪੰਜਾਬ ਵਿੱਚ ਸਵੇਰ ਦੀ ਸ਼ੁਰੂਆਤ ਵੱਡਿਆਂ ਦੇ ਪੈਰ ਛੂਹ ਕੇ ਅਸੀਸ ਲੈਣ ਨਾਲ ਹੁੰਦੀ ਸੀ। ਪੁੱਤਰ ਨੂੰ ਸਿਖਾਇਆ ਜਾਂਦਾ ਸੀ ਕਿ ਵੱਡਿਆਂ ਨਾਲ ਨਿਮਰਤਾ ਨਾਲ ਗੱਲ ਕਰੋ, ਮਿਹਨਤ ਤੋਂ ਕਦੇ ਨਾ ਡਰੋ, ਘਰ ਦੀ ਇੱਜ਼ਤ ਸਭ ਤੋਂ ਵੱਡੀ ਪੂੰਜੀ ਹੈ, ਆਪਣੇ ਤੋਂ ਕਮਜ਼ੋਰ ਦੀ ਮਦਦ ਕਰੋ। ਇਹ ਸਿੱਖਿਆਵਾਂ ਕਿਤਾਬਾਂ ਨਾਲੋਂ ਵੱਧ ਪਰਿਵਾਰ ਦੇ ਜੀਵਨ ਢੰਗ ਤੋਂ ਮਿਲਦੀਆਂ ਸਨ। ਪੰਜਾਬ ਦੀਆਂ ਲੋਕ ਕਥਾਵਾਂ ਵਿੱਚ ਅਕਸਰ ਉਹ ਪੁੱਤਰ ਨਾਇਕ ਬਣਦਾ ਏ ਜੋ ਮੁਸ਼ਕਲਾਂ ਦਾ ਸਾਹਮਣਾ ਕਰਦਾ।

ਦੀਆਂ ਲੋਕ ਕਥਾਵਾਂ ਵਿੱਚ ਅਕਸਰ ਉਹ ਪੁੱਤਰ ਨਾਇਕ ਬਣਦਾ ਏ ਜੋ ਮੁਸ਼ਕਲਾਂ ਦਾ ਸਾਹਮਣਾ ਕਰਦਾ ਏ, ਪਰ ਆਪਣੇ ਮਾਪਿਆਂ ਅਤੇ ਆਪਣੇ ਵਚਨ ਨਾਲ ਕਦੇ ਧੋਖਾ ਨਹੀਂ ਕਰਦਾ। ਲੋਕ ਕਥਾਵਾਂ ਇਹ ਵੀ ਦੱਸਦੀਆਂ ਨੇ ਕਿ ਸਿਰਫ ਤਾਕਤਵਰ ਹੋਣਾ ਹੀ ਕਾਫੀ ਨਹੀਂ, ਦਿਲ ਦਾ ਸਾਫ਼ ਅਤੇ ਸੱਚਾ ਹੋਣਾ ਵੀ ਲਾਜ਼ਮੀ ਹੈ। ਨਾ ਧਨ ਨਾਲ ਇਨਸਾਨ ਵੱਡਾ, ਨਾ ਅਹੁਦਿਆਂ ਨਾਲ ਸ਼ਾਨ। ਮਾਂ ਪਿਓ ਦਾ ਜੋ ਆਦਰ ਸਤਿਕਾਰ ਵਧਾਏ, ਉਹੀ ਪੁੱਤ ਮਹਾਨ। ਦੋਸਤੋ, ਹੁਣ ਸਮਾਂ ਏ ਇੱਕ ਅਜਿਹੇ ਗੀਤ ਦਾ ਜੋ ਮਾਂ ਪਿਓ, ਸੰਸਕਾਰਾਂ ਅਤੇ ਪਰਿਵਾਰਕ ਰਿਸ਼ਤਿਆਂ ਦੀ ਮਿਠਾਸ ਨੂੰ ਬਿਆਨ ਕਰਦਾ ਏ।

ਦੋਸਤੋ, ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿੱਚ ਬਹੁਤ ਸਾਰੇ ਨੌਜਵਾਨ ਪੜ੍ਹਾਈ, ਨੌਕਰੀ, ਕਾਰੋਬਾਰ ਲਈ ਆਪਣੇ ਘਰਾਂ ਤੋਂ ਦੂਰ ਚਲੇ ਜਾਂਦੇ ਨੇ। ਦੂਰੀ ਕੋਈ ਸਮੱਸਿਆ ਨਹੀਂ, ਪਰ ਰਿਸ਼ਤਿਆਂ ਦੀ ਗਰਮੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇੱਕ ਫੋਨ ਕਾਲ, ਇੱਕ ਸੁਨੇਹਾ, ਇੱਕ ਮੁਲਾਕਾਤ, ਮੁਸ਼ਕਲ ਵੇਲੇ ਮਾਪਿਆਂ ਦੇ ਨਾਲ ਖੜਾ ਹੋਣਾ, ਇਹੀ ਅਸਲ ਪੁੱਤਰ ਹੋਣ ਦੀ ਨਿਸ਼ਾਨੀ ਹੈ। ਦੋਸਤੋ, ਸੰਸਕਾਰ ਉਹ ਦੌਲਤ ਨੇ ਜੋ ਨਾ ਚੋਰੀ ਹੁੰਦੇ ਨੇ ਨਾ ਵੰਡੇ ਜਾਂਦੇ ਨੇ, ਇਹ ਤਾਂ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੇ ਨੇ। ਸਰੋਤਿਓ, ਆਪਣੇ ਬੱਚਿਆਂ ਨੂੰ ਸਿਰਫ ਪੜ੍ਹਾਈ ਹੀ ਨਹੀਂ ਸਗੋਂ ਚੰਗੇ ਸੰਸਕਾਰ ਵੀ ਦਿਓ, ਕਿਉਂਕਿ ਸਿੱਖਿਆ ਮਨੁੱਖ ਨੂੰ ਕਾਬਿਲ ਬਣਾਉਂਦੀ ਹੈ, ਪਰ ਸੰਸਕਾਰ ਉਸ ਨੂੰ ਮਹਾਨ ਬਣਾਉਂਦੇ ਨੇ। ਜੇ ਕਿਸੇ ਕੌਮ ਦੀ ਰੂਹ ਨੂੰ ਜਾਣਨਾ ਹੋਵੇ ਤਾਂ ਉਸ ਦੇ ਲੋਕ ਗੀਤ ਸੁਣੋ। ਦੋਸਤੋ, ਪੰਜਾਬ ਦਾ ਲੋਕ ਸਾਹਿਤ ਖੇਤਾਂ ਦੀ ਮਿੱਟੀ ਵਿੱਚੋਂ ਜੰਮਿਆ ਏ। ਇੱਥੇ ਮਾਂ ਦੀ ਲੋਰੀ ਹੈ, ਪਿਤਾ ਦੀ ਸਿੱਖਿਆ ਏ, ਭੈਣ ਦਾ ਪਿਆਰ ਹੈ ਅਤੇ ਪੁੱਤ ਦੇ ਸੁਪਨੇ ਨੇ। ਪੰਜਾਬੀ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਝੂਲੇ ਵਿੱਚ ਚਲਾਉਂਦਿਆਂ ਸਿਰਫ ਲੋਰੀਆਂ ਹੀ ਨਹੀਂ ਗਾਈਆਂ, ਸਗੋਂ ਉਹਨਾਂ ਵਿੱਚ ਸੱਚ, ਮਿਹਨਤ, ਇਨਸਾਨੀਅਤ ਅਤੇ ਨਿਡਰਤਾ ਦੇ ਬੀਜ ਵੀ ਬੀਜੇ। ਲੋਰੀ ਸਿਰਫ ਨੀਂਦ ਦਾ ਗੀਤ ਨਹੀਂ ਹੁੰਦੀ, ਇਹ ਮਾਂ ਦੀ ਪਹਿਲੀ ਪਾਠਸ਼ਾਲਾ ਏ। ਮਾਂ ਦੀ ਲੋਰੀ ਵਿੱਚ ਕਦੇ ਉਹ ਆਪਣੇ ਪੁੱਤ ਨੂੰ ਚੰਨ ਵਰਗਾ ਆਖਦੀ ਹੈ, ਕਦੇ ਸ਼ੇਰ ਵਰਗਾ ਬਹਾਦਰ ਬਣਨ ਦੀ ਅਰਦਾਸ ਕਰਦੀ ਹੈ, ਤੇ ਕਦੇ ਰੱਬ ਅੱਗੇ ਦੁਆ ਕਰਦੀ ਹੈ ਕਿ ਉਸ ਦਾ ਪੁੱਤ ਹਮੇਸ਼ਾ ਨੇਕ ਰਾਹ ਤੇ ਚੱਲੇ। ਲੋਰੀ ਦੀ ਹਰ ਤਾਣ ਵਿੱਚ ਮਾਂ ਦੀ ਅਰਦਾਸ ਵਸਦੀ ਹੈ। ਲੋਰੀ ਦੀ ਹਰ ਤਾਣ ਵਿੱਚ ਮਾਂ ਦੀ ਅਰਦਾਸ ਵਸਦੀ ਹੈ, ਪੁੱਤ ਸਦਾ ਸੱਚ ਦੇ ਰਾਹ ਤੁਰੇ, ਇਹੋ ਮਾਂ ਦੀ ਆਸ ਹੁੰਦੀ ਹੈ। ਇਹੋ ਮਾਂ ਦੀ ਆਸ ਹੁੰਦੀ ਹੈ।

ਪੰਜਾਬ ਦੀ ਪਹਿਚਾਣ ਖੇਤੀ ਹੈ। ਇਸ ਲਈ ਲੋਕ ਗੀਤਾਂ ਵਿੱਚ ਕਿਸਾਨ ਦਾ ਪੁੱਤ ਬਹੁਤ ਹੀ ਮਹੱਤਵਪੂਰਨ ਪਾਤਰ ਹੈ। ਸਵੇਰੇ ਪਿਤਾ ਨਾਲ ਖੇਤਾਂ ਵੱਲ ਜਾਣਾ, ਟਰੈਕਟਰ ਨਾਲ ਕੰਮ ਕਰਨਾ, ਮਿੱਟੀ ਦੀ ਖੁਸ਼ਬੂ ਨੂੰ ਆਪਣੀ ਜ਼ਿੰਦਗੀ ਬਣਾਉਣਾ, ਇਹ ਸਿਰਫ ਕੰਮ ਨਹੀਂ ਸੱਭਿਆਚਾਰ ਦੀ ਵਿਰਾਸਤ ਹੈ। ਲੋਕ ਗੀਤਾਂ ਵਿੱਚ ਅਜਿਹਾ ਪੁੱਤ ਮਿਹਨਤ, ਸਾਦਗੀ ਅਤੇ ਇਮਾਨਦਾਰੀ ਦਾ ਪ੍ਰਤੀਕ ਬਣ ਕੇ ਸਾਹਮਣੇ ਆਉਂਦਾ ਏ। ਦੋਸਤੋ, ਪੰਜਾਬੀ ਬੋਲੀਆਂ ਵਿੱਚ ਹਾਸਾ ਵੀ ਹੈ, ਪਿਆਰ ਵੀ ਹੈ ਅਤੇ ਜੀਵਨ ਦਾ ਦਰਸ਼ਨ ਵੀ। ਪੁੱਤ ਉਹੀ ਸੋਹਣਾ ਜੋ ਮਾਂ ਪਿਓ ਦਾ ਆਦਰ ਕਰੇ। ਰੂਪ ਰੰਗ ਤਾਂ ਵੇਲੇ ਨਾਲ ਬਦਲ ਜਾਂਦੇ ਨੇ, ਪਰ ਚੰਗੇ ਸੰਸਕਾਰ ਸਦਾ ਤੁਹਾਡੇ ਨਾਲ ਨਾਲ ਰਹਿੰਦੇ ਨੇ। ਦੋਸਤੋ, ਇਹ ਬੋਲੀਆਂ, ਇਹ ਲੋਕ ਵਿਚਾਰ ਨੌਜਵਾਨ ਪੀੜ੍ਹੀ ਨੂੰ ਹੱਸਦਿਆਂ ਹੱਸਦਿਆਂ ਵੱਡੀ ਸਿੱਖਿਆ ਦੇ ਜਾਂਦੇ ਨੇ। ਪੰਜਾਬੀ ਦੇ ਅਨੇਕਾਂ ਕਵੀ ਅਤੇ ਲੇਖਕ ਪਰਿਵਾਰਕ ਰਿਸ਼ਤਿਆਂ ਨੂੰ ਬਹੁਤ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰਦੇ ਨੇ। ਭਾਈ ਵੀਰ ਸਿੰਘ ਜੀ ਦੀ ਰਚਨਾ ਵਿੱਚ ਚਰਿੱਤਰ, ਸੇਵਾ ਅਤੇ ਆਤਮਿਕ ਉਚਾਈ ਦਾ ਮਹੱਤਵ ਹੈ। ਪੂਰਨ ਸਿੰਘ ਜੀ ਮਨੁੱਖਤਾ, ਪ੍ਰੇਮ ਅਤੇ ਨਿਮਰਤਾ ਨੂੰ ਜੀਵਨ ਦਾ ਆਧਾਰ ਮੰਨਦੇ ਨੇ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚ ਰਿਸ਼ਤਿਆਂ ਦੀਆਂ ਭਾਵਨਾਵਾਂ ਬਹੁਤ ਡੂੰਘਾਈ ਨਾਲ ਉਭਰਦੀਆਂ ਨੇ। ਇਹਨਾਂ ਰਚਨਾਵਾਂ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਪੁੱਤ ਦੀ ਅਸਲ ਮਹਾਨਤਾ ਉਸ ਦੇ ਚਰਿੱਤਰ ਅਤੇ ਮਨੁੱਖਤਾ ਵਿੱਚ ਹੈ। ਸੰਸਕਾਰਾਂ ਵਾਲਾ ਪੁੱਤ ਘਰ ਦਾ ਅਸਲੀ ਗਹਿਣਾ ਹੁੰਦਾ ਹੈ। ਪੁੱਤ ਦੀ ਨੇਕੀ ਮਾਪਿਆਂ ਦੀ ਸਭ ਤੋਂ ਵੱਡੀ ਕਮਾਈ ਹੁੰਦੀ ਹੈ। ਜਿਸ ਘਰ ਵੱਡਿਆਂ ਦਾ ਸਤਿਕਾਰ ਹੋਵੇ, ਉੱਥੇ ਬਰਕਤ ਆਪਣੇ ਆਪ ਆਉਂਦੀ ਹੈ। ਦੋਸਤੋ, ਹੁਣ ਸੁਣਦੇ ਹਾਂ ਇੱਕ ਅਜਿਹਾ ਪੰਜਾਬੀ ਲੋਕ ਗੀਤ ਜੋ ਮਾਂ ਦੇ ਪਿਆਰ, ਪਰਿਵਾਰ ਅਤੇ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਆਪਣੇ ਅੰਦਰ ਸਮੇਟਦਾ ਏ। ਅੱਜ ਦੇ ਸਮੇਂ ਵਿੱਚ ਜੀਵਨ ਦੀ ਰਫਤਾਰ ਬਦਲ ਗਈ ਹੈ। ਸਾਂਝੇ ਪਰਿਵਾਰ ਘੱਟ ਹੋ ਰਹੇ ਨੇ ਤੇ ਛੋਟੇ ਪਰਿਵਾਰ ਵੱਧ ਰਹੇ ਨੇ। ਨੌਜਵਾਨ ਪੜ੍ਹਾਈ ਅਤੇ ਰੁਜ਼ਗਾਰ ਲਈ ਦੇਸ਼ ਵਿਦੇਸ਼ ਜਾ ਰਹੇ ਨੇ, ਪਰ ਜਿੱਥੇ ਵੀ ਰਹੀਏ ਆਪਣੀ ਮਿੱਟੀ, ਆਪਣੀ ਮਾਂ ਬੋਲੀ, ਆਪਣੇ ਮਾਪਿਆਂ ਅਤੇ ਆਪਣੇ ਸੰਸਕਾਰਾਂ ਨਾਲ ਜੁੜੇ ਰਹਿਣਾ ਹੀ ਪੰਜਾਬੀਅਤ ਦੀ ਅਸਲ ਪਛਾਣ ਹੈ।

ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੀ ਵਿਸ਼ੇਸ਼ ਸਾਹਿਤਕ ਪੇਸ਼ਕਸ਼ ਪੁੱਤਰ ਮਿੱਠੜੇ ਮੇਵੇ ਮਾਂ ਦੀ ਅਰਦਾਸ ਪਿਓ ਦਾ ਵਿਸ਼ਵਾਸ। ਦੋਸਤੋ, ਹੁਣ ਅਸੀਂ ਸਾਹਿਤ ਦੇ ਉਸ ਸੰਸਾਰ ਵਿੱਚ ਦਾਖਲ ਹੋ ਰਹੇ ਹਾਂ ਜਿੱਥੇ ਪੁੱਤ ਸਿਰਫ ਇੱਕ ਪਾਤਰ ਨਹੀਂ ਸਗੋਂ ਸਮਾਜਿਕ ਬਦਲਾਅ, ਪਰਿਵਾਰਕ ਰਿਸ਼ਤਿਆਂ, ਸੰਘਰਸ਼, ਜ਼ਿੰਮੇਵਾਰੀ ਅਤੇ ਮਨੁੱਖੀ ਸੰਵੇਦਨਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਉਂਦਾ ਹੈ। ਪੰਜਾਬੀ ਨਾਵਲਾਂ, ਕਹਾਣੀਆਂ ਅਤੇ ਨਾਟਕਾਂ ਨੇ ਹਰ ਦੌਰ ਵਿੱਚ ਪੁੱਤ ਦੇ ਬਦਲਦੇ ਰੂਪ ਨੂੰ ਬਹੁਤ ਹੀ ਸੰਵੇਦਨਸ਼ੀਲ ਅਤੇ ਯਥਾਰਥਵਾਦੀ ਢੰਗ ਨਾਲ ਪੇਸ਼ ਕੀਤਾ ਹੈ। ਸਾਹਿਤ ਸਮਾਜ ਦਾ ਸ਼ੀਸ਼ਾ ਹੈ, ਇਹ ਅਕਸਰ ਕਿਹਾ ਜਾਂਦਾ ਹੈ। ਜਦੋਂ ਸਮਾਜ ਬਦਲਦਾ ਹੈ ਤਾਂ ਸਾਹਿਤ ਵੀ ਬਦਲਦਾ ਹੈ। ਇਸੇ ਲਈ ਪੰਜਾਬੀ ਸਾਹਿਤ ਵਿੱਚ ਵੀ ਪੁੱਤ ਦਾ ਰੂਪ ਵੱਖ ਵੱਖ ਦੌਰਾਂ ਵਿੱਚ ਬਦਲਦਾ ਦਿਖਾਈ ਦਿੰਦਾ ਹੈ। ਕਿਤੇ ਉਹ ਕਿਸਾਨ ਦਾ ਪੁੱਤ ਹੈ, ਕਿਤੇ ਗਰੀਬ ਘਰ ਦਾ ਸੁਪਨੇ ਵੇਖਣ ਵਾਲਾ ਨੌਜਵਾਨ, ਕਿਤੇ ਪੜ੍ਹ ਲਿਖ ਕੇ ਸ਼ਹਿਰ ਚਲਾ ਗਿਆ ਪੁੱਤ, ਕਿਤੇ ਵਿਦੇਸ਼ ਵਿੱਚ ਵਸਿਆ ਪੁੱਤ ਅਤੇ ਕਿਤੇ ਬੁੱਢੇ ਮਾਪਿਆਂ ਦਾ ਸਹਾਰਾ ਬਣਿਆ ਪੁੱਤ। ਦੋਸਤੋ, ਨਾਨਕ ਸਿੰਘ ਜੀ ਨੇ ਆਪਣੇ ਨਾਵਲਾਂ ਵਿੱਚ ਪਰਿਵਾਰਕ ਜੀਵਨ, ਸਮਾਜਿਕ ਮੁੱਲਾਂ ਅਤੇ ਮਨੁੱਖੀ ਰਿਸ਼ਤਿਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਹੈ। ਉਹਨਾਂ ਦੀਆਂ ਰਚਨਾਵਾਂ ਵਿੱਚ ਨੌਜਵਾਨ ਪੀੜ੍ਹੀ ਦੇ ਸੁਪਨੇ, ਜ਼ਿੰਮੇਵਾਰੀਆਂ ਅਤੇ ਨੈਤਿਕ ਦੁਵਿਧਾਵਾਂ ਸਪਸ਼ਟ ਦਿਖਾਈ ਦਿੰਦੀਆਂ ਨੇ। ਜਸਵੰਤ ਸਿੰਘ ਕੰਵਲ ਜੀ ਦੇ ਨਾਵਲਾਂ ਵਿੱਚ ਪਿੰਡਾਂ ਦੇ ਜੀਵਨ ਨਾਲ ਜੁੜਿਆ ਨੌਜਵਾਨ ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਫਰਜ਼ ਨਿਭਾਉਂਦਾ ਹੋਇਆ ਨਜ਼ਰ ਆਉਂਦਾ ਹੈ। ਗੁਰਦਿਆਲ ਸਿੰਘ ਜੀ ਨੇ ਆਮ ਲੋਕਾਂ ਦੀ ਜ਼ਿੰਦਗੀ, ਗਰੀਬੀ, ਮਿਹਨਤ ਅਤੇ ਪਰਿਵਾਰਕ ਸੰਘਰਸ਼ ਨੂੰ ਬਹੁਤ ਹੀ ਸੱਚਾਈ ਨਾਲ ਦਰਸਾਇਆ ਹੈ। ਉਹਨਾਂ ਦੀਆਂ ਰਚਨਾਵਾਂ ਵਿੱਚ ਪੁੱਤ ਸਿਰਫ ਪਰਿਵਾਰ ਦਾ ਮੈਂਬਰ ਨਹੀਂ ਸਗੋਂ ਸੰਘਰਸ਼ ਦਾ ਸਾਥੀ ਹੈ। ਪੰਜਾਬੀ ਛੋਟੀ ਕਹਾਣੀ ਨੇ ਮਨੁੱਖੀ ਮਨੋਵਿਗਿਆਨ ਨੂੰ ਬੜੀ ਬਰੀਕੀ ਨਾਲ ਪੇਸ਼ ਕੀਤਾ ਹੈ। ਇੱਕ ਪਾਸੇ ਉਹ ਪੁੱਤ ਹੈ ਜੋ ਮਾਪਿਆਂ ਲਈ ਆਪਣੀ ਹਰ ਖੁਸ਼ੀ ਕੁਰਬਾਨ ਕਰ ਦਿੰਦਾ ਹੈ। ਦੂਜੇ ਪਾਸੇ ਉਹ ਵੀ ਹੈ ਜੋ ਆਧੁਨਿਕ ਜੀਵਨ ਦੀ ਭੱਜ ਦੌੜ ਵਿੱਚ ਆਪਣੇ ਰਿਸ਼ਤਿਆਂ ਤੋਂ ਦੂਰ ਹੋ ਜਾਂਦਾ ਹੈ। ਇਹ ਕਹਾਣੀਆਂ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਨੇ।

ਸਫਲਤਾ ਸਿਰਫ ਧਨ ਕਮਾਉਣ ਵਿੱਚ ਨਹੀਂ ਸਗੋਂ ਰਿਸ਼ਤਿਆਂ ਨੂੰ ਨਿਭਾਉਣ ਵਿੱਚ ਹੈ। ਪੰਜਾਬੀ ਰੰਗਮੰਚ ਨੇ ਪਰਿਵਾਰਕ ਰਿਸ਼ਤਿਆਂ ਨੂੰ ਜੀਵੰਤ ਰੂਪ ਦਿੱਤਾ ਹੈ। ਕਈ ਨਾਟਕਾਂ ਵਿੱਚ ਬੁੱਢੇ ਮਾਪਿਆਂ ਦੀ ਇਕੱਲਤਾ, ਪੀੜ੍ਹੀਆਂ ਦੇ ਵਿਚਕਾਰ ਵਿਚਾਰਾਂ ਦਾ ਅੰਤਰ ਅਤੇ ਪੁੱਤ ਦੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਦੋਸਤੋ, ਹੁਣ ਆਪ ਜੀ ਦੇ ਨਾਲ ਇੱਕ ਪ੍ਰੇਰਣਾਦਾਇਕ ਕਹਾਣੀ ਦੀ ਸਾਂਝ ਪਾਉਣ ਲੱਗਿਆ। ਇੱਕ ਬਜ਼ੁਰਗ ਕਿਸਾਨ ਦੇ ਦੋ ਪੁੱਤ ਸਨ। ਦੋਵੇਂ ਉੱਚੀਆਂ ਪੜ੍ਹਾਈਆਂ ਕਰਕੇ ਵੱਡੇ ਅਹੁਦਿਆਂ ਤੇ ਪਹੁੰਚ ਗਏ। ਇੱਕ ਪੁੱਤ ਹਰ ਹਫ਼ਤੇ ਆਪਣੇ ਪਿਤਾ ਨੂੰ ਮਿਲਣ ਪਿੰਡ ਆਉਂਦਾ, ਉਹਨਾਂ ਨਾਲ ਖੇਤਾਂ ਵਿੱਚ ਸਮਾਂ ਬਿਤਾਉਂਦਾ, ਪੁਰਾਣੀਆਂ ਯਾਦਾਂ ਸਾਂਝੀਆਂ ਕਰਦਾ। ਦੂਜਾ ਪੁੱਤ ਬਹੁਤ ਹੀ ਵਿਅਸਤ ਰਹਿੰਦਾ। ਉਹ ਹਰ ਮਹੀਨੇ ਪੈਸੇ ਤਾਂ ਭੇਜ ਦਿੰਦਾ, ਪਰ ਸਾਲਾਂ ਤੱਕ ਮਿਲਣ ਨਾ ਆਇਆ। ਇੱਕ ਦਿਨ ਪਿਤਾ ਨੇ ਕਿਹਾ, ਮੈਨੂੰ ਤੇਰੇ ਪੈਸਿਆਂ ਦੀ ਕਾਕਾ ਕੋਈ ਲੋੜ ਨਹੀਂ, ਤੇਰੇ ਨਾਲ ਬਿਤਾਏ ਦੋ ਪਲਾਂ ਦੀ ਲੋੜ ਸੀ। ਦੋਸਤੋ, ਹੁਣ ਆਪ ਜੀ ਨੂੰ ਲੈ ਚੱਲੇ ਹਾਂ ਪੰਜਾਬੀ ਕਵਿਤਾ ਦੇ ਉਸ ਅਨਮੋਲ ਸੰਸਾਰ ਵਿੱਚ, ਜਿੱਥੇ ਪੁੱਤ ਸਿਰਫ ਪਰਿਵਾਰ ਦਾ ਵਾਰਿਸ ਨਹੀਂ ਸਗੋਂ ਮਨੁੱਖੀ ਸੰਵੇਦਨਾਵਾਂ, ਸੁਪਨਿਆਂ, ਸੰਘਰਸ਼ਾਂ, ਵਿਛੋੜਿਆਂ ਅਤੇ ਉਮੀਦਾਂ ਦਾ ਪ੍ਰਤੀਕ ਹੈ। ਪੰਜਾਬੀ ਕਵੀਆਂ ਨੇ ਭਾਵੇਂ ਪੁੱਤ ਉੱਤੇ ਵੱਖਰਾ ਕਾਵਿ ਪ੍ਰਵਾਹ ਨਾ ਰਚਿਆ ਹੋਵੇ, ਪਰ ਮਾਂ ਪਿਓ, ਪਰਿਵਾਰ, ਮਿੱਟੀ, ਮਨੁੱਖੀ ਰਿਸ਼ਤਿਆਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਲਿਖਦਿਆਂ ਉਹਨਾਂ ਨੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਬੜੀ ਡੂੰਘਾਈ ਨਾਲ ਛੂਹਿਆ ਹੈ। ਕਵਿਤਾ ਮਹਿਸੂਸ ਕਰਾਉਂਦੀ ਹੈ, ਇਸੇ ਲਈ ਪੰਜਾਬੀ ਕਵਿਤਾ ਵਿੱਚ ਪੁੱਤ ਕਦੇ ਖੇਤਾਂ ਦੀ ਹਰਿਆਵਲ, ਕਦੇ ਮਾਂ ਦੀ ਅਰਦਾਸ, ਪਿਤਾ ਦਾ ਵਿਸ਼ਵਾਸ, ਪਿਤਾ ਦੀ ਉਮੀਦ ਤੇ ਕਦੇ ਬਦਲਦੇ ਸਮੇਂ ਦਾ ਦਰਦ ਹੁੰਦਾ ਏ। ਦੋਸਤੋ, ਪਾਸ਼ ਦੀ ਕਵਿਤਾ ਨੌਜਵਾਨੀ ਨੂੰ ਜਗਾਉਣ ਵਾਲੀ ਕਵਿਤਾ ਏ। ਉਹ ਨੌਜਵਾਨ ਨੂੰ ਸਿਰਫ ਆਪਣੇ ਲਈ ਨਹੀਂ ਸਗੋਂ ਸਮਾਜ ਲਈ ਜਿਉਣ ਦਾ ਸੰਦੇਸ਼ ਦਿੰਦੇ ਨੇ। ਅੱਜ ਦੇ ਪੁੱਤ ਲਈ ਵੀ ਇਹ ਬਹੁਤ ਮਹੱਤਵਪੂਰਨ ਸੰਦੇਸ਼ ਹੈ ਕਿ ਉਹ ਆਪਣੀ ਸਫਲਤਾ ਦੇ ਨਾਲ ਨਾਲ ਸਮਾਜਿਕ ਜ਼ਿੰਮੇਵਾਰੀ ਵੀ ਨਿਭਾਏ। ਸਰੋਤਿਓ, ਕਦੇ ਸੋਚਿਆ ਹੈ ਕਿ ਮਾਂ ਆਪਣੇ ਪੁੱਤ ਲਈ ਸਭ ਤੋਂ ਪਹਿਲੀ ਅਰਦਾਸ ਕੀ ਕਰਦੀ ਹੈ? ਉਹ ਕਦੇ ਇਹ ਨਹੀਂ ਮੰਗਦੀ ਕਿ ਮੇਰਾ ਪੁੱਤ ਬਹੁਤ ਅਮੀਰ ਬਣੇ, ਉਹ ਸਿਰਫ ਇਹੀ ਮੰਗਦੀ ਹੈ ਮੇਰਾ ਪੁੱਤ ਚੰਗਾ ਇਨਸਾਨ ਬਣੇ। ਅਤੇ ਜੇ ਇਹ ਅਰਦਾਸ ਪੂਰੀ ਹੋ ਜਾਵੇ ਤਾਂ ਸਮਝੋ ਹਰ ਅਰਦਾਸ ਕਬੂਲ ਹੋ ਗਈ। ਧਨ ਨਾਲ ਵੱਡਾ ਇਨਸਾਨ ਨਹੀਂ ਹੁੰਦਾ, ਉਹਦੇ ਨਾਲ ਸਤਿਕਾਰ ਨਹੀਂ ਮਿਲਦਾ। ਜਿਸ ਦੇ ਦਿਲ ਵਿੱਚ ਮਾਪਿਆਂ ਲਈ ਪਿਆਰ ਹੋਵੇ ਉਹੀ ਪੁੱਤ ਸੰਸਾਰ ਵਿੱਚ ਸਭ ਤੋਂ ਅਮੀਰ ਹੁੰਦਾ।

ਦੋਸਤੋ, ਅੱਜ ਦਾ ਪੁੱਤ ਕੰਪਿਊਟਰ ਚਲਾਉਂਦਾ ਏ, ਦੁਨੀਆ ਭਰ ਨਾਲ ਜੁੜਿਆ ਹੋਇਆ ਏ, ਨਵੀਆਂ ਨਵੀਆਂ ਤਕਨੀਕਾਂ ਸਿੱਖ ਰਿਹਾ ਏ। ਪਰ ਇੱਕ ਸਵਾਲ ਸਾਡੇ ਸਾਰਿਆਂ ਲਈ ਹੈ ਕਿ ਉਹ ਆਪਣੇ ਦਾਦਾ ਦਾਦੀ ਦੀਆਂ ਕਹਾਣੀਆਂ ਵੀ ਸੁਣਦਾ ਏ? ਕੀ ਉਹ ਮਾਂ ਦੀ ਲੋਰੀ ਨੂੰ ਯਾਦ ਰੱਖਦਾ ਏ? ਕੀ ਉਹ ਪਿਤਾ ਦੀ ਮਿਹਨਤ ਨੂੰ ਸਮਝਦਾ ਏ? ਜੇ ਜਵਾਬ ਹਾਂ ਏ ਤਾਂ ਸਮਝੋ ਪੰਜਾਬੀਅਤ ਅਜੇ ਵੀ ਜ਼ਿੰਦਾ ਏ। ਦੋਸਤੋ, ਹੁਣ ਅਸੀਂ ਵਿਚਾਰ ਚਰਚਾ ਕਰਾਂਗੇ ਪੰਜਾਬੀ ਸੱਭਿਆਚਾਰ ਵਿੱਚ ਆਦਰਸ਼ ਪੁੱਤ ਦੀ ਪਰਿਭਾਸ਼ਾ ਕੀ ਹੈ। ਕੀ ਸਿਰਫ ਜਨਮ ਨਾਲ ਕੋਈ ਪੁੱਤ ਬਣ ਜਾਂਦਾ ਏ, ਜਾਂ ਉਸ ਦੇ ਕਰਮ, ਉਸ ਦੇ ਸੰਸਕਾਰ, ਉਸ ਦੀ ਨਿਮਰਤਾ ਅਤੇ ਉਸ ਦੀ ਸੇਵਾ ਭਾਵਨਾ ਹੀ ਉਸ ਨੂੰ ਅਸਲ ਪੁੱਤ ਬਣਾਉਂਦੀ ਹੈ? ਦੋਸਤੋ, ਪੁੱਤ ਇੱਕ ਸ਼ਬਦ ਨਹੀਂ, ਇੱਕ ਜ਼ਿੰਮੇਵਾਰੀ ਹੈ। ਪੰਜਾਬੀ ਵਿੱਚ ਜਦੋਂ ਕੋਈ ਬਜ਼ੁਰਗ ਕਿਸੇ ਨੌਜਵਾਨ ਨੂੰ ਪਿਆਰ ਨਾਲ ਪੁੱਤ ਕਹਿੰਦਾ ਏ ਤਾਂ ਉਹ ਸਿਰਫ ਰਿਸ਼ਤਾ ਨਹੀਂ ਜੋੜਦਾ, ਸਗੋਂ ਉਸ ਨੂੰ ਅਸੀਸ ਦਿੰਦਾ ਏ। ਪੁੱਤ ਸ਼ਬਦ ਵਿੱਚ ਮਮਤਾ ਵੀ ਹੈ, ਭਰੋਸਾ ਵੀ, ਉਮੀਦ ਵੀ ਅਤੇ ਜ਼ਿੰਮੇਵਾਰੀ ਵੀ। ਪੰਜਾਬ ਦੇ ਪਿੰਡਾਂ ਵਿੱਚ ਅੱਜ ਵੀ ਬਜ਼ੁਰਗ ਆਖਦੇ ਨੇ, ਪੁੱਤ ਨੇਕ ਕੰਮ ਕਰਿਆ ਕਰ, ਨਾਮ ਪੈਸੇ ਨਾਲ ਨਹੀਂ ਕਰਮਾਂ ਨਾਲ ਬਣਦਾ ਏ। ਦੋਸਤੋ, ਇਹ ਇੱਕ ਇੱਕ ਵਾਕ ਪੰਜਾਬੀ ਜੀਵਨ ਦਰਸ਼ਨ ਦਾ ਨਿਚੋੜ ਹੈ। ਪੰਜਾਬ ਦਾ ਇਤਿਹਾਸ ਉਹਨਾਂ ਪੁੱਤਰਾਂ ਨਾਲ ਭਰਿਆ ਪਿਆ ਏ ਜਿਨ੍ਹਾਂ ਨੇ ਆਪਣੇ ਪਰਿਵਾਰ ਹੀ ਨਹੀਂ ਸਾਰੇ ਸਮਾਜ ਲਈ ਕੁਰਬਾਨੀਆਂ ਦਿੱਤੀਆਂ। ਇੱਥੇ ਪੁੱਤ ਸਿਰਫ ਘਰ ਦੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ, ਸਗੋਂ ਲੋੜ ਪੈਣ ਤੇ ਦੇਸ਼, ਧਰਮ ਅਤੇ ਮਨੁੱਖਤਾ ਲਈ ਵੀ ਖੜਾ ਹੁੰਦਾ ਏ। ਸਾਡੇ ਲੋਕ ਗੀਤ, ਮੁਹਾਵਰੇ, ਬੋਲੀਆਂ ਅਤੇ ਸਾਖੀਆਂ ਇੱਕੋ ਗੱਲ ਸਿਖਾਉਂਦੀਆਂ ਨੇ, ਵੱਡਿਆਂ ਦਾ ਆਦਰ ਕਰੋ, ਛੋਟਿਆਂ ਨਾਲ ਪਿਆਰ ਕਰੋ, ਮਿਹਨਤ ਨੂੰ ਇਬਾਦਤ ਸਮਝੋ, ਇਮਾਨਦਾਰੀ ਨੂੰ ਕਦੇ ਨਾ ਛੱਡੋ, ਆਪਣੀ ਮਾਂ ਬੋਲੀ ਨਾਲ ਪਿਆਰ ਕਰੋ। ਇਹ ਗੁਣ ਹੀ ਇੱਕ ਪੁੱਤ ਨੂੰ ਮਹਾਨ ਬਣਾਉਂਦੇ ਨੇ। ਦੋਸਤੋ, ਹੁਣ ਆਪ ਜੀ ਦੇ ਨਾਲ ਇੱਕ ਮੋਟੀਵੇਸ਼ਨਲ ਸਟੋਰੀ ਦੀ ਸਾਂਝ ਪਾਉਣ ਲੱਗਿਆ ਹਾਂ। ਇੱਕ ਪਿੰਡ ਵਿੱਚ ਦੋ ਨੌਜਵਾਨ ਰਹਿੰਦੇ ਸਨ, ਦੋਵੇਂ ਉੱਚ ਸਿੱਖਿਆ ਪ੍ਰਾਪਤ ਸਨ। ਇੱਕ ਹਰ ਰੋਜ਼ ਆਪਣੇ ਮਾਪਿਆਂ ਦਾ ਹਾਲ ਪੁੱਛਦਾ, ਪਿੰਡ ਦੇ ਸਕੂਲ ਵਿੱਚ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਅਤੇ ਬਜ਼ੁਰਗਾਂ ਦੀ, ਗਰੀਬਾਂ ਦੀ ਮਦਦ ਕਰਦਾ। ਦੂਜਾ ਸਿਰਫ ਆਪਣੀ ਸਫਲਤਾ ਵਿੱਚ ਹੀ ਮਸਤ ਰਹਿੰਦਾ। ਇੱਕ ਦਿਨ ਪਿੰਡ ਦੇ ਇੱਕ ਬਜ਼ੁਰਗ ਨੇ ਕਿਹਾ, ਡਿਗਰੀਆਂ ਦੋਵਾਂ ਕੋਲ ਨੇ, ਪਰ ਅਸਲ ਪੜ੍ਹਿਆ ਲਿਖਿਆ ਉਹ ਹੈ ਜਿਸ ਦੇ ਵਿਹਾਰ ਵਿੱਚ ਨਿਮਰਤਾ ਏ। ਦੋਸਤੋ, ਇਹੀ ਪੰਜਾਬੀ ਸੱਭਿਆਚਾਰ ਦੀ ਅਸਲ ਸਿੱਖਿਆ ਏ। ਅੱਜ ਦਾ ਪੁੱਤ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਏ, ਕੈਰੀਅਰ ਦਾ ਪ੍ਰੈਸ਼ਰ, ਵਿਦੇਸ਼ ਜਾਣ ਦੀ ਇੱਛਾ, ਟੈਕਨੋਲੋਜੀ ਦਾ ਪ੍ਰਭਾਵ, ਸੋਸ਼ਲ ਮੀਡੀਆ ਦਾ ਇੰਪੈਕਟ, ਪਰਿਵਾਰ ਲਈ ਘੱਟ ਸਮਾਂ, ਇਕੱਲੇਪਣ ਦਾ ਵਾਧਾ ਅਹਿਸਾਸ, ਇਹ ਚੁਣੌਤੀਆਂ ਅਸਲੀ ਨੇ। ਪਰ ਇਹਨਾਂ ਦੇ ਵਿਚਕਾਰ ਵੀ ਆਪਣੇ ਰਿਸ਼ਤਿਆਂ ਨੂੰ ਜਿਉਂਦਾ ਰੱਖਣਾ ਸੰਭਵ ਹੈ। ਪਿਆਰੇ ਸਰੋਤਿਓ, ਤੁਸੀਂ ਸੋਚੋ, ਜੇ ਅੱਜ ਤੁਹਾਡੇ ਮਾਪੇ ਤੁਹਾਡੇ ਬਾਰੇ ਇੱਕ ਵਾਕ ਕਹਿਣ ਤਾਂ ਉਹ ਕੀ ਹੋਵੇਗਾ? ਕੀ ਉਹ ਮਾਣ ਨਾਲ ਕਹਿਣਗੇ, ਇਹ ਮੇਰਾ

ਪੁੱਤ ਹੈ ਜਾਂ ਉਹ ਚੁੱਪ ਰਹਿ ਜਾਣਗੇ। ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ ਉਹ ਦੇਣਾ ਹੈ ਜਦੋਂ ਮਾਪਿਆਂ ਦੀਆਂ ਅੱਖਾਂ ਵਿੱਚ ਤੁਹਾਡੇ ਲਈ ਮਾਣ ਦੇ ਹੰਝੂ ਹੋਣ। ਨਾ ਮਹਿੰਗੀਆਂ ਕਾਰਾਂ ਦੀ ਮਾਪਿਆਂ ਨੂੰ ਲੋੜ ਹੁੰਦੀ ਹੈ, ਨਾ ਉੱਚੇ ਮਹਿਲਾਂ ਦੀ। ਮਾਂ ਪਿਓ ਦੇ ਚਿਹਰੇ ਦੀ ਮੁਸਕਾਨ ਹੀ ਪੁੱਤ ਦੀ ਸਭ ਤੋਂ ਵੱਡੀ ਜਿੱਤ ਹੋਣੀ ਚਾਹੀਦੀ ਹੈ।

ਦੋਸਤੋ, ਹੁਣ ਅਸੀਂ ਗੱਲ ਕਰਾਂਗੇ ਮਾਂ ਪੁੱਤ ਅਤੇ ਪਿਤਾ ਪੁੱਤ ਦੇ ਉਸ ਅਨਮੋਲ ਰਿਸ਼ਤੇ ਦੀ, ਜਿਸ ਨੇ ਪੰਜਾਬੀ ਸਾਹਿਤ, ਲੋਕ ਗੀਤਾਂ ਅਤੇ ਸੱਭਿਆਚਾਰ ਨੂੰ ਅਮੋਲਕ ਰੰਗ ਬਖਸ਼ੇ ਨੇ। ਮਾਂ ਅਤੇ ਪੁੱਤ, ਮਮਤਾ ਦਾ ਅਟੁੱਟ ਬੰਧਨ। ਕਿਹਾ ਜਾਂਦਾ ਹੈ ਕਿ ਰੱਬ ਹਰ ਥਾਂ ਨਹੀਂ ਪਹੁੰਚ ਸਕਦਾ, ਇਸ ਲਈ ਉਸ ਨੇ ਮਾਂ ਬਣਾਈ। ਮਾਂ ਦੀ ਗੋਦ ਬੱਚੇ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ। ਉਹ ਬੋਲਣਾ ਸਿਖਾਉਂਦੀ ਹੈ, ਤੁਰਨਾ ਸਿਖਾਉਂਦੀ ਹੈ, ਸੱਚ ਬੋਲਣਾ ਸਿਖਾਉਂਦੀ ਹੈ, ਦੁੱਖ ਸਹਿਣਾ ਸਿਖਾਉਂਦੀ ਹੈ ਅਤੇ ਸਭ ਤੋਂ ਵੱਡੀ ਗੱਲ, ਇਨਸਾਨ ਬਣਨਾ ਸਿਖਾਉਂਦੀ ਹੈ। ਪੰਜਾਬੀ ਮਾਵਾਂ ਦੀਆਂ ਲੋਰੀਆਂ ਵਿੱਚ ਸਿਰਫ ਨੀਂਦ ਨਹੀਂ, ਸਗੋਂ ਸੰਸਕਾਰ, ਦੁਆ, ਅਰਦਾਸਾਂ ਅਤੇ ਭਵਿੱਖ ਦੇ ਸੁਪਨੇ ਵੀ ਹੁੰਦੇ ਨੇ। ਸਰੋਤਿਓ, ਕੀ ਤੁਹਾਨੂੰ ਆਪਣੀ ਮਾਂ ਦੀ ਉਹ ਆਵਾਜ਼ ਯਾਦ ਹੈ ਜਦੋਂ ਉਹ ਕਹਿੰਦੀ ਸੀ, ਪੁੱਤ ਰੋਟੀ ਖਾ ਕੇ ਜਾਈ, ਜਾਂ ਪੁੱਤ ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ। ਇਹਨਾਂ ਸਧਾਰਨ ਜੇ ਸ਼ਬਦਾਂ ਵਿੱਚ ਪੂਰੀ ਦੁਨੀਆ ਦਾ ਪਿਆਰ ਸਮਾਇਆ ਹੁੰਦਾ ਏ। ਮਾਂ ਦੀ ਦੁਆ ਦਾ ਕੋਈ ਮੁੱਲ ਨਹੀਂ, ਇਹ ਅੰਬਰ ਤੋਂ ਵੀ ਉੱਚੀ ਛਾਂ ਏ। ਪੁੱਤ ਭਾਵੇਂ ਕਿੰਨਾ ਵੀ ਵੱਡਾ ਹੋ ਜਾਵੇ, ਮਾਂ ਲਈ ਉਹ ਸਦਾ ਨਿੱਕਾ ਜਿਹਾ ਬੱਚਾ ਏ। ਪਿਤਾ ਅਤੇ ਪੁੱਤ, ਚੁੱਪ ਪਿਆਰ ਦੀ ਕਹਾਣੀ। ਜੇ ਮਾਂ ਮਮਤਾ ਦੀ ਮੂਰਤ ਹੈ ਤਾਂ ਪਿਤਾ ਹੌਸਲੇ ਦੀ ਮੂਰਤ ਹੈ। ਪੰਜਾਬੀ ਸਾਹਿਤ ਵਿੱਚ ਪਿਤਾ ਅਕਸਰ ਘੱਟ ਬੋਲਣ ਵਾਲਾ ਪਰ ਆਪਣੇ ਕਰਮਾਂ ਨਾਲ ਸਿੱਖਿਆ ਦੇਣ ਵਾਲਾ ਪਾਤਰ ਹੈ। ਉਹ ਆਪਣੇ ਪੁੱਤ ਲਈ ਸੁਪਨੇ ਵੇਖਦਾ ਏ, ਆਪਣੀਆਂ ਇੱਛਾਵਾਂ ਕੁਰਬਾਨ ਕਰਦਾ ਏ, ਆਪਣੀ ਮਿਹਨਤ ਨਾਲ ਉਸ ਦਾ ਭਵਿੱਖ ਬਣਾਉਂਦਾ ਏ। ਕਈ ਵਾਰ ਪਿਤਾ ਆਪਣਾ ਪਿਆਰ ਸ਼ਬਦਾਂ ਵਿੱਚ ਨਹੀਂ ਸਗੋਂ ਆਪਣੀ ਮਿਹਨਤ ਵਿੱਚ ਦਿਖਾਉਂਦਾ ਏ।

ਇੱਕ ਬਜ਼ੁਰਗ ਪਿਤਾ ਹਰ ਰੋਜ਼ ਆਪਣੇ ਪੁੱਤ ਨੂੰ ਸਕੂਲ ਛੱਡਣ ਜਾਂਦਾ। ਸਾਲਾਂ ਬਾਅਦ ਪੁੱਤ ਵੱਡਾ ਅਫਸਰ ਬਣ ਗਿਆ। ਇੱਕ ਦਿਨ ਉਸਨੇ ਆਪਣੇ ਪਿਤਾ ਨੂੰ ਪੁੱਛਿਆ, ਤੁਸੀਂ ਮੇਰੇ ਲਈ ਇੰਨਾ ਕੁਝ ਕਿਉਂ ਕੀਤਾ? ਬਾਪ ਮੁਸਕਰਾਇਆ ਤੇ ਬੋਲਿਆ, ਪੁੱਤ, ਰੁੱਖ ਕਦੇ ਆਪਣੇ ਫਲ ਆਪਣੇ ਲਈ ਨਹੀਂ ਰੱਖਦਾ। ਦੋਸਤੋ, ਇਹ ਵਾਕ ਪਿਤਾ ਦੇ ਪਿਆਰ ਦੀ ਸਭ ਤੋਂ ਵੱਡੀ ਵਿਆਖਿਆ ਏ। ਪੰਜਾਬ ਦੀਆਂ ਲੋਰੀਆਂ, ਸੁਹਾਗ, ਗਿੱਧੇ ਦੀਆਂ ਬੋਲੀਆਂ ਤੇ ਲੋਕ ਗੀਤਾਂ ਵਿੱਚ ਮਾਂ ਆਪਣੇ ਪੁੱਤ ਲਈ ਇਹੀ ਅਰਦਾਸ ਕਰਦੀ ਹੈ ਕਿ ਉਹ ਤੰਦਰੁਸਤ ਰਹੇ, ਵਧੀਆ ਇਨਸਾਨ ਬਣੇ, ਦੇ ਸੇਵਾ ਕਰੇ, ਬਹਾਦਰ ਬਣੇ, ਘਰ ਦਾ ਮਾਣ ਬਣੇ, ਕਦੇ ਕਿਸੇ ਦਾ ਦਿਲ ਨਾ ਦਿਖਾਵੇ। ਅੱਜ ਪੰਜਾਬ ਦੇ ਹਜ਼ਾਰਾਂ ਪੁੱਤ ਵਿਦੇਸ਼ਾਂ ਵਿੱਚ ਵੱਸਦੇ ਨੇ। ਇਹ ਮਾਣ ਦੀ ਗੱਲ ਹੈ ਕਿ ਉਹ ਦੁਨੀਆ ਭਰ ਵਿੱਚ ਆਪਣੀ ਮਿਹਨਤ ਨਾਲ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ। ਪਰ ਇਸ ਦੇ ਨਾਲ ਇੱਕ ਸਵਾਲ ਇਹ ਵੀ ਹੈ ਕਿ ਉਹ ਆਪਣੇ ਮਾਪਿਆਂ ਨਾਲ ਦਿਲ ਦਾ ਰਿਸ਼ਤਾ ਵੀ ਉਨਾ ਹੀ ਮਜ਼ਬੂਤੀ ਨਾਲ ਨਿਭਾ ਰਹੇ ਨੇ। ਮਾਪਿਆਂ ਨੂੰ ਦੋਸਤੋ ਹਰ ਰੋਜ਼ ਲੰਬੀ ਗੱਲਬਾਤ ਨਹੀਂ ਚਾਹੀਦੀ। ਉਹਨਾਂ ਨੂੰ ਸਿਰਫ ਇਹੀ ਅਹਿਸਾਸ ਚਾਹੀਦਾ ਕਿ ਮੇਰਾ ਪੁੱਤ ਮੈਨੂੰ ਯਾਦ ਕਰਦਾ ਏ। ਦੂਰ ਰਹਿ ਕੇ ਵੀ ਜੇ ਦਿਲ ਨੇੜੇ ਰਹਿਣ, ਰਿਸ਼ਤੇ ਕਦੇ ਪੁਰਾਣੇ ਨਹੀਂ ਹੁੰਦੇ। ਮਾਂ ਪਿਓ ਦੀਆਂ ਦੁਆਵਾਂ ਨਾਲ ਤੁਰਨ ਵਾਲੇ ਕਦੇ ਵੀ ਬੇਗਾਨੇ ਨਹੀਂ ਹੁੰਦੇ, ਕਦੇ ਵੀ ਬੇਗਾਨੇ ਨਹੀਂ ਹੁੰਦੇ। ਦੋਸਤੋ, ਪੰਜਾਬੀ ਸਾਹਿਤ ਵਾਰ ਵਾਰ ਇੱਕੋ ਗੱਲ ਕਹਿੰਦਾ ਏ ਕਿ ਧਨ ਕਮਾਉਣਾ ਵੱਡੀ ਗੱਲ ਹੈ, ਪਰ ਰਿਸ਼ਤੇ ਕਮਾਉਣਾ ਇਸ ਤੋਂ ਵੀ ਉੱਚੀ ਤੇ ਵੱਡੀ ਗੱਲ ਹੈ। ਘਰ ਦੀ ਅਸਲ ਦੌਲਤ ਨਾ ਸੋਨਾ ਏ, ਨਾ ਜ਼ਮੀਨ, ਨਾ ਵੱਡੇ ਮਹਿਲ, ਸਗੋਂ ਆਪਸੀ ਪਿਆਰ, ਆਦਰ ਅਤੇ ਵਿਸ਼ਵਾਸ ਹੈ।

ਪਿਆਰੇ ਸਰੋਤਿਓ, ਜਦੋਂ ਇਹ ਪ੍ਰੋਗਰਾਮ ਸੰਪੂਰਨ ਹੋਵੇ ਤਾਂ ਇੱਕ ਕੰਮ ਜ਼ਰੂਰ ਕਰਨਾ। ਜੇ ਤੁਹਾਡੇ ਮਾਪੇ ਤੁਹਾਡੇ ਨਾਲ ਨੇ, ਉਹਨਾਂ ਦੇ ਕੋਲ ਬੈਠਣਾ, ਉਹਨਾਂ ਦਾ ਹੱਥ ਫੜਨਾ ਤੇ ਸਿਰਫ ਇਹੀ ਕਹਿਣਾ, ਤੁਹਾਡਾ ਬਹੁਤ ਬਹੁਤ ਧੰਨਵਾਦ ਮੰਮੀ, ਬਹੁਤ ਬਹੁਤ ਸ਼ੁਕਰੀਆ ਪਾਪਾ ਜੀ। ਯਕੀਨ ਮੰਨੋ, ਇਹ ਤਿੰਨ ਸ਼ਬਦ ਉਹਨਾਂ ਲਈ ਦੁਨੀਆਂ ਦੀ ਸਭ ਤੋਂ ਕੀਮਤੀ ਦਾਤ ਹੋਣਗੇ। ਦੋਸਤੋ, ਪੰਜਾਬੀ ਸਿਨੇਮਾ ਵਿੱਚ ਪੁੱਤ ਕਦੇ ਮਾਂ ਦਾ ਲਾਡਲਾ ਏ, ਕਦੇ ਪਿਤਾ ਦਾ ਸਹਾਰਾ, ਕਦੇ ਆਪਣੀ ਮਿੱਟੀ ਲਈ ਸੰਘਰਸ਼ ਕਰਨ ਵਾਲਾ ਨੌਜਵਾਨ ਅਤੇ ਕਦੇ ਵਿਦੇਸ਼ ਦੀ ਚਮਕ ਦਮਕ ਵਿਚਕਾਰ ਆਪਣੇ ਪਿੰਡ ਨੂੰ ਯਾਦ ਕਰਨ ਵਾਲਾ ਪ੍ਰਵਾਸੀ। ਫਿਲਮਾਂ ਵਿੱਚ ਇੱਕ ਗੱਲ ਵਾਰ ਵਾਰ ਸਾਹਮਣੇ ਆਉਂਦੀ ਹੈ, ਜਿਸ ਪੁੱਤ ਦੀਆਂ ਜੜ੍ਹਾਂ ਆਪਣੀ ਮਿੱਟੀ ਨਾਲ ਜੁੜੀਆਂ ਰਹਿੰਦੀਆਂ ਨੇ, ਉਹ ਜਿੱਥੇ ਵੀ ਜਾਂਦਾ ਏ ਆਪਣੀ ਪਹਿਚਾਣ ਨਹੀਂ ਭੁੱਲਦਾ। ਰੇਡੀਓ ਨੇ ਦਹਾਕਿਆਂ ਤੱਕ ਪੰਜਾਬੀ ਪਰਿਵਾਰਾਂ ਨੂੰ ਜੋੜਨ ਦਾ ਕੰਮ ਕੀਤਾ ਏ। ਲੋਰੀਆਂ, ਕਵਿਤਾਵਾਂ, ਨਾਟਕ, ਵਾਰਤਾਵਾਂ ਅਤੇ ਲੋਕ ਗੀਤਾਂ ਰਾਹੀਂ ਰੇਡੀਓ ਨੇ ਨਵੀਂ ਪੀੜ੍ਹੀ ਨੂੰ ਸੰਸਕਾਰਾਂ ਨਾਲ ਜੋੜਿਆ। ਕਿੰਨੇ ਹੀ ਘਰਾਂ ਵਿੱਚ ਬੱਚਿਆਂ ਨੇ ਪਹਿਲੀ ਵਾਰ ਲੋਕ ਗੀਤ, ਸਾਖੀਆਂ ਅਤੇ ਪੰਜਾਬੀ ਕਵਿਤਾਵਾਂ ਰੇਡੀਓ ਰਾਹੀਂ ਹੀ ਸੁਣੀਆਂ। ਇਸ ਲਈ ਰੇਡੀਓ ਸਿਰਫ ਜਾਣਕਾਰੀ ਦਾ ਮਾਧਿਅਮ ਨਹੀਂ, ਸਗੋਂ ਸੱਭਿਆਚਾਰ ਦਾ ਰਾਖਾ ਵੀ ਹੈ। ਅੱਜ ਮੋਬਾਈਲ, ਇੰਟਰਨੈਟ ਅਤੇ ਸੋਸ਼ਲ ਮੀਡੀਆ ਨੇ ਦੁਨੀਆ ਨੂੰ ਬਹੁਤ ਨੇੜੇ ਕਰ ਦਿੱਤਾ ਏ, ਪਰ ਇੱਕ ਸਵਾਲ ਸਾਡੇ ਸਾਹਮਣੇ ਖੜਾ ਏ ਕਿ ਅਸੀਂ ਆਪਣੇ ਪਰਿਵਾਰ ਦੇ ਵੀ ਉਨਾ ਹੀ ਨੇੜੇ ਆ? ਹਜ਼ਾਰਾਂ ਆਨਲਾਈਨ ਦੋਸਤ ਹੋ ਸਕਦੇ ਨੇ, ਪਰ ਮਾਂ ਪਿਓ ਦੀ ਥਾਂ ਕੋਈ ਨਹੀਂ ਲੈ ਸਕਦਾ। ਦੁਨੀਆ ਨਾਲ ਜੁੜਨਾ ਦੋਸਤੋ ਚੰਗੀ ਗੱਲ ਹੈ, ਪਰ ਘਰ ਨਾਲ ਜੁੜੇ ਰਹਿਣਾ ਵੀ ਲਾਜ਼ਮੀ ਹੈ। ਜਿਸ ਪੁੱਤ ਦੀਆਂ ਜੜ੍ਹਾਂ ਮਿੱਟੀ ਵਿੱਚ ਹੋਣ, ਉਸ ਦੀ ਉਡਾਣ ਹਮੇਸ਼ਾ ਉੱਚੀ ਸੁੱਚੀ ਹੁੰਦੀ ਹੈ। ਦੋਸਤੋ, ਇੱਕ ਨੌਜਵਾਨ ਵਿਦੇਸ਼ ਵਿੱਚ ਬਹੁਤ ਸਫਲ ਹੋ ਗਿਆ। ਇੱਕ ਇੰਟਰਵਿਊ ਵਿੱਚ ਉਸ ਤੋਂ ਪੁੱਛਿਆ ਗਿਆ, ਤੁਹਾਡੀ ਸਫਲਤਾ ਦਾ ਰਾਜ਼ ਕੀ ਹੈ? ਉਸ ਨੇ ਮੁਸਕਰਾ ਕੇ ਕਿਹਾ, ਮੇਰੀ ਮਾਂ ਦੀ ਦੁਆ ਅਤੇ ਮੇਰੇ ਪਿਤਾ ਦੀ ਮਿਹਨਤ, ਮੈਂ ਤਾਂ ਸਿਰਫ ਉਹਨਾਂ ਦੇ ਸੁਪਨੇ ਪੂਰੇ ਕੀਤੇ ਨੇ। ਦੋਸਤੋ, ਇਹ ਜਵਾਬ ਦੱਸਦਾ ਏ ਕਿ ਸਫਲਤਾ ਦਾ ਸਭ ਤੋਂ ਮਜ਼ਬੂਤ ਆਧਾਰ ਮਾਂ ਪਿਓ ਹੀ ਹੁੰਦੇ ਨੇ। ਪੁੱਤ ਸਿਰਫ ਪਰਿਵਾਰ ਦਾ ਨਹੀਂ, ਸਗੋਂ ਸਮਾਜ ਦਾ ਵੀ ਧਣ ਹੁੰਦੇ ਨੇ। ਇੱਕ ਪਿੰਡ ਵਿੱਚ ਬਹੁਤ ਹੀ ਸਫਲ ਡਾਕਟਰ ਰਹਿੰਦਾ ਸੀ। ਉਸ ਦੀ ਮਾਂ ਨੇ ਇੱਕ ਦਿਨ ਪੁੱਛਿਆ, ਪੁੱਤ ਅੱਜ ਤੂੰ ਕਿੰਨੇ ਮਰੀਜ਼ਾਂ ਦਾ ਇਲਾਜ ਕੀਤਾ? ਉਸ ਦੇ ਡਾਕਟਰ ਪੁੱਤ ਨੇ ਜਵਾਬ ਦਿੱਤਾ, ਮਾਂ 50। ਮਾਂ ਨੇ ਮੁਸਕਰਾ ਕੇ ਕਿਹਾ, ਅੱਜ ਕਿੰਨਿਆਂ ਦੇ ਚਿਹਰਿਆਂ ਤੇ ਮੁਸਕਾਨ ਵੀ ਵਾਪਸ ਲਿਆਂਦੀ। ਡਾਕਟਰ ਕੁਝ ਪਲ ਚੁੱਪ ਰਿਹਾ। ਉਸ ਦਿਨ ਉਸ ਨੂੰ ਸਮਝ ਆਇਆ ਕਿ ਡਾਕਟਰੀ ਪ੍ਰੋਫੈਸ਼ਨ ਸਿਰਫ ਪੈਸਾ ਨਹੀਂ, ਮਨੁੱਖਤਾ ਦੀ ਸੇਵਾ ਵੀ ਹੈ ਤੇ ਮਰੀਜ਼ਾਂ ਦੀ ਖੁਸ਼ੀ ਵੀ। ਮੇਰੇ ਪੁੱਤਰ, ਕਦੇ ਇੰਨਾ ਉੱਚਾ ਨਾ ਬਣੇ ਕਿ ਤੇਰੇ ਮੋਢੇ ਤੇ ਸਿਰ ਰੱਖ ਕੇ ਜੇ ਕੋਈ ਰੋਣਾ ਚਾਹੇ ਤਾਂ ਉਸ ਨੂੰ ਪੌੜੀ ਲਗਾਉਣੀ ਪਵੇ। ਨਾ ਕਦੇ ਇੰਨਾ ਬੁੱਧੀਜੀਵੀ ਬਣੀ, ਨਾ ਕਦੇ ਇੰਨਾ ਬੁੱਧੀਜੀਵੀ ਬਣੀ ਕਿ ਮਿਹਨਤੀਆਂ ਦੇ ਰੰਗ ਤੋਂ ਵੱਖਰਾ ਹੋ ਜਾਵੇ ਤੇਰਾ ਰੰਗ। ਕਦੇ ਇੰਨਾ ਅਮੀਰ ਵੀ ਨਾ ਬਣੀ, ਕਦੇ ਇੰਨਾ ਅਮੀਰ ਵੀ ਨਾ ਬਣੀ ਕਿ ਗਰੀਬ ਦੀ ਹਾਏ ਤੈਨੂੰ ਲੱਗ ਜਾਵੇ ਤੇ ਦਿਲ ਦਾ ਦਰਵਾਜ਼ਾ ਤੂੰ ਲੋਕਾਂ ਲਈ ਬੰਦ ਕਰ ਲਵੇਂ। ਬਣੀ ਤਾਂ ਬਣੀ ਇੱਕ ਚੰਗਾ ਇਨਸਾਨ, ਬਣੀ ਤਾਂ ਬਣੀ ਇੱਕ ਚੰਗਾ ਇਨਸਾਨ ਜੋ ਹੱਥ ਫੜੇ ਡਿੱਗਦੇ ਦਾ ਅਤੇ ਰਾਹ ਭੁੱਲੇ ਨੂੰ

ਰੱਬ ਕਰੇ ਤੁਹਾਡੇ ਘਰਾਂ ਵਿੱਚ ਹਮੇਸ਼ਾ ਖੁਸ਼ੀਆਂ, ਪਿਆਰ ਅਤੇ ਚੜ੍ਹਦੀ ਕਲਾ ਵਸਦੀ ਰਹੇ। ਦੋਸਤੋ, ਆਪ ਜੀ ਨੂੰ ਸਾਡਾ ਇਹ ਵਿਸ਼ੇਸ਼ ਸਾਹਿਤਕ ਪ੍ਰੋਗਰਾਮ ਪੁੱਤਰ ਮਿੱਠੜੇ ਮੇਵੇ, ਮਾਂ ਦੀ ਅਰਦਾਸ ਪਿਓ ਦਾ ਵਿਸ਼ਵਾਸ ਸੁਣ ਕੇ ਕਿਵੇਂ ਲੱਗਿਆ? ਇਸ ਸੰਬੰਧੀ ਆਪਣੀ ਰਾਏ, ਮਸ਼ਵਰੇ ਆਪਣੀਆਂ ਖੂਬਸੂਰਤ ਚਿੱਠੀਆਂ ਰਾਹੀਂ ਸਾਨੂੰ ਜ਼ਰੂਰ ਭੇਜੋ। ਸਾਡਾ ਪਤਾ ਨੋਟ ਕਰੋ, ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ FM ਬਠਿੰਡਾ। ਇਸ ਤੋਂ ਇਲਾਵਾ ਤੁਸੀਂ ਸਾਡੇ ਫੋਨ ਨੰਬਰ 7710-73-146 'ਤੇ ਵੀ ਆਪਣੇ ਵਟਸਐਪ ਮੈਸੇਜ ਤੇ ਆਪਣੀਆਂ ਫੋਨ ਕਾਲਸ ਰਾਹੀਂ ਸਰੋਤਾ ਮੰਚ ਦੇ ਵਿੱਚ ਸਾਨੂੰ ਜ਼ਰੂਰ ਦੱਸੋ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਗੁਰਦੀਪ ਕੌਰ ਗਿੱਲ ਜੀ।

0: 1966 तो चल रही नैक तो दूजी वार ए ग्रेड अतें यूजीसी तो ऑटोनोमस स्टेटस का दर्जा हासिल करने वाली शहर दी एक लौती नामवर संस्था एसएसटी गर्ल्स कॉलेज बठिंडा विच चल रहे कोर्सेज बीए बीकॉम बीएससी मेडिकल नॉन मेडिकल सीएसएम बीसीए बीबीए बीलिब पीजीडीसीए पीजीडी इन योगा पीजीडी इन बैंकिंग अतें इंश्योरेंस पीजीडी इन वेब डिजाइन एमए इंग्लिश हिंदी अतें पंजाबी एमकॉम एमएससी मैथ्स एमएससी आईटी एमबीए एमसीए एमएससी फैशन डिजाइनिंग अति 4 साला बीए बीएड आईटेक विच दाखला शुरू है। आधुनिक सहूलता वाला होस्टल कंपटीशन सेल एनईपी अनुसार 3 अति 4 साला यूजी प्रोग्राम्स हर वर्गले स्कॉलरशिप स्कीम्स वधेरी जानकारी ले एसएसटी गर्ल्स कॉलेज अमरीक सिंह रोड बठिंडा विखे विजिट करो। कॉन्टैक्ट नंबर 94171 59 121 94 175 57 848 98 720 65 150।
1: ਹੁਣੇ ਤੁਸੀਂ ਸੁਣ ਰਹੇ ਸੀ ਵਿਸ਼ੇਸ਼ ਪ੍ਰੋਗਰਾਮ, ਵਿਸ਼ਾ ਸੀ ਪੁੱਤਰ ਮਿੱਠੜੇ ਮੇਵੇ, ਮਾਂ ਦੀ ਅਰਦਾਸ ਅਤੇ ਪਿਓ ਦਾ ਵਿਸ਼ਵਾਸ। ਸੰਪਾਦਨ ਗੁਰਦੀਪ ਗਿੱਲ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਕੇਂਦਰੀ ਕੱਪੜਾ ਮੰਤਰਾਲੇ ਦੇ ਕੇਂਦਰੀ ਰੇਸ਼ਮ ਬੋਰਡ ਨੇ ਪੰਜਾਬ ਤੇ ਰੇਸ਼ਮ ਖੇਤੀ ਵਿੰਗ ਦੇ ਸਹਿਯੋਗ ਨਾਲ ਕੱਲ੍ਹ ਹੁਸ਼ਿਆਰਪੁਰ ਵਿੱਚ ਮੇਰਾ ਰੇਸ਼ਮ ਮੇਰਾ ਅਭਿਆਨ 2.0 ਮੁਹਿੰਮ ਦਾ ਦੂਜਾ ਐਡੀਸ਼ਨ ਸ਼ੁਰੂ ਕੀਤਾ। ਇਸ ਦਾ ਉਦੇਸ਼ ਆਧੁਨਿਕ ਰੇਸ਼ਮ ਖੇਤੀ ਖੋਜ ਤੇ ਖੇਤਰ ਪੱਧਰੀ ਲਾਗੂ ਕਰਨ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ, ਜਿਸ ਨਾਲ ਰੇਸ਼ਮ ਉਤਪਾਦਨ ਨੂੰ ਵਧਾਉਣਾ, ਕਿਸਾਨਾਂ ਦੀ ਉਪਜੀਵਿਕਾ ਵਿੱਚ ਸੁਧਾਰ ਕਰਨਾ ਤੇ ਰੇਸ਼ਮ ਖੇਤੀ ਖੇਤਰ ਦੇ ਨਿਰੰਤਰ ਰਹਿਣਯੋਗ ਵਿਕਾਸ ਨੂੰ ਵੀ ਉਤਸ਼ਾਹਿਤ ਕਰਨਾ ਹੈ। ਜ਼ਿਲ੍ਹਾ ਹਿੱਸੇਦਾਰ ਸਲਾਹ ਮਸ਼ਵਰਾ ਮੀਟਿੰਗ ਮੁਕੇਰੀਆ ਵਿਖੇ ਹੋਈ, ਜਿਸ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਤੋਂ ਰੇਸ਼ਮ ਖੇਤੀ ਅਧਿਕਾਰੀਆਂ, ਤਰੱਕੀ ਪਸੰਦ ਕਿਸਾਨਾਂ ਅਤੇ ਹੋਰ ਹਿੱਸੇਦਾਰਾਂ ਨੇ ਹਿੱਸਾ ਲਿਆ। ਇਹ ਸਲਾਹ ਮਸ਼ਵਰਾ ਜ਼ਿਲ੍ਹਾ ਵਿਸ਼ੇਸ਼ ਮੌਕਿਆਂ ਤੇ ਚੁਣੌਤੀਆਂ ਦੀ ਪਛਾਣ ਕਰਨ, ਹਿੱਸੇਦਾਰਾਂ ਦੇ ਤਾਲਮੇਲ ਨੂੰ ਮਜ਼ਬੂਤ ਕਰਨ ਤੇ ਵਿਗਿਆਨਕ ਸ਼ਹਿਤੂਤ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ, ਰੇਸ਼ਮ ਉਤਪਾਦਕਤਾ ਵਧਾਉਣ ਅਤੇ ਜ਼ਿਲ੍ਹੇ ਵਿੱਚ ਰੇਸ਼ਮ ਖੇਤੀ ਦੇ ਨਿਰੰਤਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਰਣਨੀਤੀਆਂ ਤਿਆਰ ਕਰਨ ਤੇ ਕੇਂਦਰਿਤ ਸੀ। ਹਿੱਸੇਦਾਰਾਂ ਨੇ ਪ੍ਰੋਗਰਾਮ ਤਹਿਤ ਖੇਤਰ ਵਿੱਚ ਰੇਸ਼ਮ ਖੇਤੀ ਦੇ ਵਿਕਾਸ ਲਈ ਮਾਹਰ ਬੁਲਾਰਿਆਂ ਨਾਲ ਖੇਤਰ ਪੱਧਰੀ ਚੁਣੌਤੀਆਂ, ਜ਼ਿਲ੍ਹਾ ਵਿਸ਼ੇਸ਼ ਮੁੱਦੇ ਅਤੇ ਕੀਮਤੀ ਸੁਝਾਅ ਸਾਂਝੇ ਕੀਤੇ। ਬਰਨਾਲਾ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵੱਲੋਂ ਬੀਤੇ ਦਿਨੀ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸ਼ਾਂਤਮਈ ਧਰਨੇ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਘਟਨਾ ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਹੈ। ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਕੱਲ੍ਹ ਪੀੜਤ ਕਰਮਚਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਤੇ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਿਸ਼ੋਰ ਮਕਵਾਨਾ ਨੇ ਦੱਸਿਆ ਕਿ ਸਫਾਈ ਕਰਮਚਾਰੀ ਸੰਵਿਧਾਨਕ ਮਰਿਆਦਾ ਵਿੱਚ ਰਹਿ ਕੇ ਸ਼ਾਂਤੀਪੂਰਨ ਢੰਗ ਨਾਲ ਆਪਣਾ ਰੋਸ ਪ੍ਰਗਟਾ ਰਹੇ ਸਨ। ਇਸ ਦੇ ਬਾਵਜੂਦ ਪੁਲਿਸ ਵੱਲੋਂ ਉਨ੍ਹਾਂ ਤੇ ਬੇਰਹਿਮੀ ਨਾਲ ਲਾਠੀਆਂ ਬਰਸਾਈਆਂ ਗਈਆਂ, ਜਿਸ ਨਾਲ ਕਈ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ।
3: ये बहुत गंभीर है और इसके लिए जो भी दोषी है उनको प्रशासन को दंडित करना चाहिए, ऐसी राष्ट्रीय अनुसूचित जाति आयोग की मांग भी है और कड़े एक्शन लेना चाहिए और इनकी जो भी जायज मांग है सफाई कर्मचारियों को उसे मंजूर करना चाहिए और आइंदा इस प्रकार की घटना न घटे, ऐसे निर्दोष कर्मचारियों पर कोई हमला न करे, इस प्रकार जो भी दंडित है उसे दंड देना चाहिए, ऐसी आयोग मांग करता है।
2: ਕਮਿਸ਼ਨ ਨੇ ਸਪਸ਼ਟ ਕੀਤਾ ਕਿ ਉਸ ਵੱਲੋਂ ਇਸ ਪੂਰੇ ਮਾਮਲੇ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸਬੰਧਤ ਵਿਭਾਗ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੂਬੇ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਤੇ ਡੂੰਘੀ ਚਿੰਤਾ ਪ੍ਰਗਟਾਉਂਦੇ ਹੋਏ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ, ਪਰ ਸੱਤਾ ਮਿਲਦਿਆਂ ਹੀ ਸਰਕਾਰ ਨੇ ਸਭ ਕੁਝ ਵਿਸਾਰ ਦਿੱਤਾ ਹੈ। ਸ੍ਰੀ ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਬੇਰੁਖੀ ਕਾਰਨ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮ, ਆਦਰਸ਼ ਸਕੂਲਾਂ ਦੇ ਅਧਿਆਪਕ, ਪਾਵਰਕੌਮ ਤੇ ਟਰਾਂਸਕੋ ਆਊਟਸੋਰਸ ਮੁਲਾਜ਼ਮ, ਆਂਗਨਵਾੜੀ ਵਰਕਰ,

0: ਮਾਨ ਆਰੋਗਿਆ ਕੇਂਦਰਾਂ ਦੇ ਕਮਿਊਨਿਟੀ ਹੈਲਥ ਅਫਸਰ PRTC ਮੁਲਾਜ਼ਮ ਤੇ DC ਦਫ਼ਤਰਾਂ ਦੇ ਕਲੈਰੀਕਲ ਮੁਲਾਜ਼ਮ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੇ ਲੰਮੇ ਸਮੇਂ ਤੋਂ ਪੂਰੀਆਂ ਨਾ ਹੋਈਆਂ ਮੰਗਾਂ ਨਾ ਮੰਨੇ ਜਾਣ ਕਾਰਨ ਸੜਕਾਂ ਤੇ ਉਤਰਨ ਲਈ ਮਜਬੂਰ ਨੇ। ਇਸ ਨਾਲ ਆਮ ਨਾਗਰਿਕ ਨੂੰ ਵੀ ਸਰਕਾਰੀ ਕੰਮਕਾਜ ਕਰਾਉਣ ਵਿਚ ਦਿੱਕਤ ਆ ਰਹੀ ਏ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਅਹਿਮ ਵਿਭਾਗਾਂ ਦੇ ਮੁਲਾਜ਼ਮ ਹੜਤਾਲ ਤੇ ਰਹਿਣਗੇ ਤਾਂ ਸਰਕਾਰ ਕਿਵੇਂ ਚਲੇਗੀ ਤੇ ਆਮ ਲੋਕਾਂ ਦੇ ਰੋਜ਼ਾਨਾ ਦੇ ਕੰਮਕਾਰ ਕਿਵੇਂ ਹੋਣਗੇ। ਪੰਜਾਬ ਵਿਧਾਨ ਸਭਾ ਨੇ ਪਿੰਗਲਵਾੜੇ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਨੂੰ ਕੱਲ ਉਹਨਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ। ਮਨੁੱਖਤਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਨੂੰ ਨਿਸਵਾਰਥ ਸੇਵਾ ਲਈ ਜਾਣਿਆ ਜਾਂਦਾ ਹੈ। ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਭਗਤ ਪੂਰਨ ਜੀ ਦਾ ਜੀਵਨ ਸੇਵਾ, ਪਿਆਰ ਤੇ ਮਨੁੱਖਤਾ ਦੀ ਜਿਉਂ ਦੀ ਜਾਗਦੀ ਉਦਾਹਰਣ ਸੀ। ਉਨ੍ਹਾਂ ਨੇ ਨਾ ਸਿਰਫ਼ ਬੇਸਹਾਰਾ ਲੋਕਾਂ ਨੂੰ ਪਨਾਹ ਦਿੱਤੀ, ਸਗੋਂ ਚੁਗਿਰਦੇ ਦੀ ਸੰਭਾਲ, ਰੁੱਖ ਲਾਉਣ ਅਤੇ ਪ੍ਰਦੂਸ਼ਣ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਉਨ੍ਹਾਂ ਵੱਲੋਂ ਪਾਈ ਭਿਰਤ ਅੱਜ ਵੀ ਸਾਨੂੰ ਨੇਕੀ ਲਈ ਪ੍ਰੇਰਦੀ ਏ। ਖੇਡਾਂ ਵਿਚ ਹਾਕੀ ਵਿਚ ਪੰਜਾਬ, ਉੜੀਸਾ, ਝਾਰਖੰਡ ਤੇ ਮੱਧ ਪ੍ਰਦੇਸ਼ ਦੀਆਂ ਟੀਮਾਂ ਕੱਲ ਤਮਿਲਨਾਡੂ ਦੇ ਕੋਇੰਬਟੂਰ ਵਿਚ ਆਪਣੇ ਕੁਆਟਰ ਫਾਈਨਲ ਮੈਚ ਜਿੱਤਣ ਤੋਂ ਬਾਅਦ 16ਵੀਂ ਇੰਡੀਆ ਜੂਨੀਅਰ ਮੈਨਸ ਨੈਸ਼ਨਲ ਚੈਂਪੀਅਨਸ਼ਿਪ ਡਿਵੀਜ਼ਨ ਏ ਦੇ ਸੈਮੀਫਾਈਨਲ ਵਿਚ ਪਹੁੰਚ ਗਈਆਂ ਨੇ। ਭਾਰਤੀ ਜੈਵਲਿਨ ਥਰੋਅਰ ਆਸ਼ੀਸ਼ ਯਾਦਵ ਅਤੇ ਟੀ ਧਾਰਨੀਧਰ ਅਮਰੀਕਾ ਵਿਚ ਵਿਸ਼ਵ ਐਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਦੇ ਫਾਈਨਲ ਰਾਊਂਡ ਵਿਚ ਪਹੁੰਚ ਗਏ ਨੇ। ਡਿਸਕਸ ਥਰੋਅਰ ਅਮਾਨਤ ਕੰਬੋਜ ਵੀ ਫਾਈਨਲ ਰਾਊਂਡ ਵਿਚ ਪਹੁੰਚ ਗਈ ਏ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ xandla@AIRR ਨਿਊਜ਼ ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਦੀ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ ਜੀ 1:15 ਤੇ। ਹੁਣ ਵੇਲਾ ਇਹ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ। ਧੁੱਪ ਭਾਵੇਂ ਹੋਵੇ ਤਿੱਖੀ, ਦਿਲ ਵਿੱਚ ਠੰਡਕ ਰੱਖੋ। ਧੁੱਪ ਭਾਵੇਂ ਹੋਵੇ ਤਿੱਖੀ, ਦਿਲ ਵਿੱਚ ਠੰਡਕ ਰੱਖੋ। ਹਰ ਪਲ ਨੂੰ ਖੁਸ਼ੀ ਨਾਲ ਜੀਓ ਅਤੇ ਹਰ ਰਿਸ਼ਤੇ ਨੂੰ ਸੰਭਾਲ ਕੇ ਰੱਖੋ ਜੀ। ਪ੍ਰੋਗਰਾਮ ਹੈ ਟੈਲੀਫੋਨ ਮਿਲਾਓ ਜੀ, ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ, ਅਤੇ ਮੇਰੇ ਵੱਲੋਂ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ ਜੀ। ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਤੁਸੀਂ 0164-2240-331 ਨੰਬਰ ਡਾਇਲ ਕਰਨਾ ਹੈ ਅਤੇ ਆਪਣੀ ਪਸੰਦ ਦੇ ਗੀਤ ਦੀ ਫਰਮਾਇਸ਼ ਦੱਸਣੀ ਹੈ, ਅਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ। ਅਤੇ ਫਿਰ ਬਿਨਾਂ ਦੇਰ ਕੀਤੇ 0164-2240-331 ਨੰਬਰ ਡਾਇਲ ਕਰੋ ਅਤੇ ਜੁੜੋ ਸਾਡੇ ਨਾਲ। ਅਤੇ ਸੁਰਾਂ ਦੀ ਮਹਿਫਿਲ ਵਿੱਚ ਅੱਗੇ ਵੱਧਦੇ ਹੋਏ ਸੁਣਦੇ ਹਾਂ ਮੇਰੀ ਪਸੰਦ ਦਾ ਇੱਕ ਗੀਤ।

0: ਲਓ ਜੀ 0154-2340-331 ਨੰਬਰ ਡਾਇਲ ਹੋ ਗਿਆ ਤੇ ਜੁੜ ਗਏ ਨੇ ਸਾਡੇ ਪਹਿਲੇ ਸਰੋਤਾ ਸਾਡੇ ਨਾਲ ਤੇ ਕਰਦੇ ਆ ਇਹਨਾਂ ਨਾਲ ਗੱਲਬਾਤ। ਹੈਲੋ,
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਮੈਂ ਹਰਪਾਲ ਪ੍ਰਜਾਪਤ ਬੋਲਦਾ ਜੀ, ਪਿੰਡ ਤਖਤੂਪੁਰਾ ਸਾਹਿਬ, ਜ਼ਿਲ੍ਹਾ ਮੋਗਾ ਤੋਂ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਹਾਂਜੀ ਤੇ ਸਰ, ਅੱਜ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗੀਤ ਸੁਣਨਾ ਜੀ, ਦਿਲ ਲੱਗੀ ਫਿਲਮ ਦਾ ਜੀ।
0: ਬੋਲ ਦੱਸ ਦੋ ਗੀਤ ਦੇ।
1: ਤੂੰ ਮੇਰਾ ਚਾਂਦ, ਮੈਂ ਤੇਰੀ ਚਾਂਦਨੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰ ਦਿੰਦੇ ਹਾਂ ਤੇ ਪ੍ਰੋਗਰਾਮ ਵਿੱਚ ਕਾਲ
1: ਧੰਨਵਾਦ,
0: ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਬਹੁਤ ਧੰਨਵਾਦ ਜੀ ਮੈਡਮ ਜੀ।
0: ਜੀ ਜੀ ਜੀ ਹਰਪਾਲ ਸਿੰਘ ਦੀ ਫਰਮਾਇਸ਼ ਤੇ ਪੇਸ਼ ਹੈ ਜੀ ਇਹ ਅੱਜ ਦਾ ਗੀਤ।

0: ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਜਾਣਦੇ ਇਹਨਾਂ ਦੀ ਫਰਮਾਇਸ਼। ਹੈਲੋ
1: ਹੈਲੋ
0: ਹੈਲੋ
1: ਹਾਂਜੀ ਨਮਸਤੇ ਮੈਮ।
0: ਹਾਂਜੀ ਨਮਸਕਾਰ ਜੀ, ਕੌਣ ਗੱਲ ਕਰ ਰਹੀ ਹੋ?
1: ਜਗਦੀਪ ਕੌਰ ਜੀ, ਗੁਰਨੈਣਾ ਮੰਡੀ, ਜ਼ਿਲ੍ਹਾ ਬਠਿੰਡਾ ਜੀ।
0: ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਹਾਂਜੀ ਕਿਹੜਾ ਗੀਤ ਸੁਣਨਾ ਚਾਹੋਗੇ ਅੱਜ?
1: ਮੈਮ ਦਿਲ ਵਾਲੇ ਫਿਲਮ ਦਾ ਜੀ।
0: ਹਾਂਜੀ ਗੀਤ ਦੇ ਬੋਲ ਦੱਸ ਦੋ।
1: ਜੀਤਾ ਹੂੰ ਜਿਸਕੇ ਲਈ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ।
1: ਠੀਕ ਹੈ ਜੀ।
0: ਹਾਂਜੀ ਤੁਸੀਂ ਪ੍ਰੋਗਰਾਮ ਵਿੱਚ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਧੰਨਵਾਦ ਜੀ।
0: ਹਾਂਜੀ ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ, ਸੁਣੋ ਆਪਣੇ ਰੇਡੀਓ ਸੈੱਟ 'ਤੇ।
1: ਠੀਕ ਹੈ ਜੀ।
0: ਜੀ

0: ਜੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 1:33 ਤੇ 19 ਸਕਿੰਟ ਤੇ ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ ਤੇ ਪ੍ਰੋਗਰਾਮ ਦੀ ਹੋਸਟ ਜਾਨੀ ਮੈਂ ਅਮਨਦੀਪ ਕੌਰ ਜੁੜੀ ਹੋਈ ਹਾਂ ਤੁਹਾਡੇ ਨਾਲ ਤੇ ਲੈਨੇ ਅਗਲੀ ਕਾਲ ਹੈਲੋ
1: ਹੈਲੋ ਮੈਡਮ ਅਮਨਦੀਪ ਜੀ ਸਤਿ ਸ੍ਰੀ ਅਕਾਲ
0: ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ

0: ਮਸਕਾਰੀ ਫਿਲਮ ਦਾ ਜੀ।
1: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰ ਦਿੰਦੇ ਹਾਂ ਅਤੇ ਉਸ
0: ਧੰਨਵਾਦ ਮੈਮ।
1: ਹਾਂਜੀ ਅਤੇ ਪ੍ਰੋਗਰਾਮ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਜੀ ਇਹ ਗੀਤ ਸੁਣਨ ਤੋਂ ਪਹਿਲਾਂ ਸੁਣਦੇ ਹਾਂ ਇੱਕ ਸੰਦੇਸ਼।
2: ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਦਾ ਸਮਾਂ ਜਿਹੜਾ ਅੱਜ ਸ਼ਾਮ 4 ਵਜੇ ਰਹੇਗਾ। ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਭੇਜੇ ਪੈਗਾਮ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤਾਂ ਸਾਨੂੰ ਆਪਣਾ ਪੈਗਾਮ ਭੇਜ ਦਿਓ 77173 73 146 ਅੱਜ ਸ਼ਾਮ 4 ਵਜੇ ਤੋਂ ਪਹਿਲਾਂ ਪਹਿਲਾਂ। ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ ਐਤਵਾਰ 9 ਅਗਸਤ ਸਵੇਰੇ 7 ਵਜੇ। ਪ੍ਰੋਗਰਾਮ ਦੀ ਰਿਕਾਰਡਿੰਗ ਦਾ ਸਮਾਂ ਹੈ ਅੱਜ ਸ਼ਾਮ 4 ਵਜੇ।

0: ਜੀ ਅਗਲੇ ਕਾਲਰ ਸਾਡੇ ਨਾਲ ਜੁੜ ਗਏ ਨੇ, ਜਾਣਦੇ ਇਹਨਾਂ ਦੀ ਫਰਮਾਇਸ਼। ਹੈਲੋ,
1: ਨਮਸਕਾਰ ਮੈਡਮ, ਮੈਂ ਚਿਰਮਿਰੀ ਕੁਰਾਸਿਆ ਕਾਲਰੀ ਜ਼ਿਲ੍ਹਾ ਕੋਰੀਆ ਛੱਤੀਸਗੜ੍ਹ ਸੇ ਇੰਦਰਭਾਨ ਸਿੰਘ ਬੋਲ ਰਹਾ ਹੂੰ। ਇੰਦਰਭਾਨ ਸਿੰਘ
0: ਜੀ, ਪ੍ਰੋਗਰਾਮ ਮੇਂ ਆਪਕਾ ਬਹੁਤ ਬਹੁਤ ਸਵਾਗਤ ਹੈ।
1: ਠੀਕ ਹੈ ਮੈਡਮ, ਆਪ ਵੀ ਅੱਛੇ, ਮੈਂ ਵੀ ਅੱਛਾ, ਡਿਊਟੀ ਪੀਰੀਅਡ ਮੈਂ ਹੂੰ ਮੈਡਮ। ਔਰ ਯਹਾਂ ਤੋ ਮੌਸਮ ਬਾਦਲ ਕੀਆ ਹੁਆ ਹੈ, ਔਰ ਥੋੜਾ ਸਾ ਪਾਣੀ ਗਿਰਾ, ਉਮਸ ਟਾਈਪ ਕਾ ਲਗਤਾ ਹੈ, ਔਰ ਹਵਾ ਚਲਤਾ ਤੋ ਠੰਡਾ ਠੰਡਾ ਲਗਤਾ ਹੈ। ਤੋ ਆਜ ਮੈਂ ਆਪਣੇ ਪਸੰਦ ਕੇ ਗੀਤ ਬਤਾਤਾ ਹੂੰ। ਫਿਲਮ ਕਾ ਨਾਮ ਹੈ ਦਿਲ ਤੋ ਪਾਗਲ ਹੈ, ਔਰ ਗੀਤ ਕੇ ਬੋਲੇ ਕੋਈ ਕੋਈ ਜੋ ਕੋਈ ਜੋ ਲੜਕੀ ਹੈ ਜਬ ਵੋ ਹਸਤੀ ਹੈ, ਕੋਈ ਲੜਕੀ ਹੈ ਜਬ ਵੋ ਹਸਤੀ ਹੈ ਜੀ, ਕੋਈ ਲੜਕੀ ਹੈ ਜਬ ਵੋ ਹਸਤੀ ਹੈ, ਗਾਇਕ ਉਦਿਤ ਨਾਰਾਇਣ ਔਰ ਲਤਾ ਮੰਗੇਸ਼ਕਰ
0: ਜੀ। ਆਪਕੀ ਜੀ, ਆਪਕੀ ਪਸੰਦ ਕਾ ਗੀਤ ਹਮ ਜ਼ਰੂਰ ਸੁਣਾਏਂਗੇ ਪ੍ਰੋਗਰਾਮ ਮੇਂ। ਕਾਲ ਕੀ ਉਸਕੇ ਲਈ ਆਪਕਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਮੈਡਮ, ਆਪਕੋ ਪੂਰੇ ਆਕਾਸ਼ਵਾਣੀ ਬਠਿੰਡਾ ਕੋ ਸਭੀ ਕੋ ਡਿਡੇਟ ਕਰਾਂ, ਸਭੀ ਸ਼ੋਤਾਓ ਕੋ ਡਿਡੇਟ ਕਰਾਂ। ਧੰਨਵਾਦ
0: ਜੀ, ਜੀ ਧੰਨਵਾਦ ਜੀ,
1: ਧੰਨਵਾਦ।

0: 0144-22-431 ਨੰਬਰ ਡਾਇਲ ਹੋ ਗਿਆ ਹੈ ਤੇ ਦੇਖਦੇ ਹਾਂ ਕਿ ਅਗਲੇ ਕਾਲਰ ਕੌਣ ਨੇ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਮੈਡਮ ਜੀ ਦੇਖੋ, ਬਹੁਤ ਸਾਲ ਹੋ ਗਏ ਮੈਨੂੰ ਬਠਿੰਡਾ ਸੁਣਦੇ ਨੂੰ।
0: ਹਾਂਜੀ,
1: ਬਹੁਤ ਵਧੀਆ ਚੈਨਲ ਆ ਜੀ। ਪਹਿਲਾਂ ਗਗਨਦੀਪ ਮੈਡਮ ਜੀ ਆਉਂਦੇ ਹੁੰਦੇ ਸੀ ਜੀ।
0: ਹਾਂਜੀ
1: ਹਾਂਜੀ ਹਾਂ, ਬਹੁਤ ਵਧੀਆ ਪ੍ਰੋਗਰਾਮ ਗੰਦਾ ਜੀ ਬਠਿੰਡਾ ਚੈਨਲ ਦਾ
0: ਜੀ।
1: ਹਾਂਜੀ ਹਾਂ,
0: ਤੇ
1: ਬਾਕੀ ਮੈਡਮ ਜੀ ਗਾਣੇ ਨਵੇਂ ਨਵੇਂ ਹੋਰ ਲਿਆ ਕੇ ਰੱਖੋ ਜੀ।
0: ਠੀਕ ਹੈ ਜੀ।
1: ਹਾਂਜੀ ਹਾਂ, ਹੋਰ ਐਡ ਕਰ ਦੋ ਵਿੱਚ, ਗਾਣੇ ਬਹੁਤ ਘੱਟ ਨੇ ਤੁਹਾਡੇ ਕੋਲੇ।
0: ਠੀਕ ਹੈ ਜੀ, ਜ਼ਰੂਰ ਤੁਹਾਡੀ ਗੱਲ ਤੇ ਗੌਰ ਕਰਾਂਗੇ। ਤੇ ਹਾਂਜੀ, ਆਪਣਾ ਨਾਮ ਤੇ ਜਗ੍ਹਾ ਦੱਸ ਦਿਓ ਸਰ।
1: ਮੈਡਮ ਸੁਖਵੀਰ ਸਿੰਘ ਸ਼ਾਜਰੀ ਬੋਲਦਾ ਜੀ ਸੰਗਰੂਰ ਕੋਲੋਂ।
0: ਠੀਕ ਹੈ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਸ਼ੁਕਰੀਆ ਜੀ, ਮੋਸਟ ਵੈਲਕਮ ਜੀ।
0: ਹਾਂਜੀ, ਤੇ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਮੈਡਮ ਜੀ ਤੁਮੇ ਦੇਖੇ ਮੇਰੀ ਆਖੇ ਇਸਮੇ ਕਿਆ ਮੇਰੀ ਖਤਾ ਹੈ, ਇਹ ਸੌਂਗ ਲਾ ਦੋ ਜੀ ਰੰਗ ਮੂਵੀ ਦਾ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰ ਰਹੇ ਹਾਂ।
1: ਹਾਂਜੀ ਹਾਂ,
0: ਤੇ ਪ੍ਰੋਗਰਾਮ ਦਾ ਹਿੱਸਾ ਬਣੇ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਸ਼ੁਕਰੀਆ ਮੈਡਮ ਜੀ, ਧੰਨਵਾਦ
0: ਜੀ।

0: ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਅੱਜ ਸ਼ਾਮ 4 ਵਜੇ ਕੀਤੀ ਜਾਏਗੀ। ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਭੇਜੇ ਪੈਗਾਮ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤਾਂ ਸਾਨੂੰ ਆਪਣਾ ਪੈਗਾਮ ਭੇਜ ਦਿਓ ਜੀ 7073 73 146 'ਤੇ ਅੱਜ ਸ਼ਾਮ 4 ਵਜੇ ਤੋਂ ਪਹਿਲਾਂ ਪਹਿਲਾਂ। ਨੰਬਰ ਦੁਬਾਰਾ ਨੋਟ ਕਰ ਲਓ ਜੀ 7073 73 146। ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ ਐਤਵਾਰ 9 ਅਗਸਤ ਸਵੇਰੇ 7 ਵਜੇ। ਪ੍ਰੋਗਰਾਮ ਦੀ ਰਿਕਾਰਡਿੰਗ ਦਾ ਸਮਾਂ ਅੱਜ ਸ਼ਾਮ 4 ਵਜੇ
1: ਜੀ। ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਜਾਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ,
2: ਹਾਂਜੀ ਅਮਨਦੀਪ ਮੈਮ, ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ,
2: ਮੈਂ ਜੀ ਹਰਵੰਤ ਸਿੰਘ ਬੋਲਦਾ, ਪਿੰਡ ਢੱਡੇ ਡਿਸਟ੍ਰਿਕਟ ਬਠਿੰਡਾ ਤੋਂ।
1: ਠੀਕ ਹੈ ਜੀ, ਹਰਵੰਤ ਸਿੰਘ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
2: ਸ਼ੁਕਰੀਆ ਜੀ ਤੁਹਾਡਾ ਵੀ।
1: ਹਾਂਜੀ, ਤੇ ਸਰ ਅੱਜ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
2: ਜੀ ਜੀ ਵਿਜੇ ਬਸ ਫਿਲਮ ਹੈ, ਉਹਦੇ ਵਿੱਚ ਉਹਦੀ ਕਮਾਲ ਸਾਰਿਆਂ ਦੀ ਆਵਾਜ਼ ਹੈਗੀ, ਆਈਏ ਆਪਕਾ ਇੰਤਜ਼ਾਰ
1: ਜੀ। ਠੀਕ ਹੈ ਜੀ,
2: ਥੋੜਾ ਕੋਸ਼ਿਸ਼ ਕਰਿਓ ਸਾਰਾ ਸੁਣਾਉਣ।
1: ਠੀਕ ਹੈ ਜੀ, ਜ਼ਰੂਰ ਕੋਸ਼ਿਸ਼ ਕਰਾਂਗੇ। ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸੁਣਦੇ ਹਾਂ ਤੁਹਾਡੀ ਫਰਮਾਇਸ਼।
2: ਥੈਂਕ ਯੂ ਜੀ।

ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਤਕਨੀਕੀ ਸਹਿਯੋਗ ਸਮੂਹ ਤਕਨੀਕੀ ਟੀਮ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਤੇ ਹੁਣ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਫਿਰ ਮਿਲਾਂਗੇ ਨਵੀਆਂ ਕੌਲਾਂ, ਨਵੀਆਂ ਮੁਸਕਾਨਾਂ, ਨਵੇਂ ਗੀਤਾਂ ਦੇ ਨਾਲ। FM ਬੈਂਡ 101.1 ਮੈਗਾਹਰਟਸ ਦੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ 1:59:27। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਇਸੇ ਗੀਤ ਦੀ ਫਰਮਾਇਸ਼ ਲੈ ਕੇ ਸਾਨੂੰ ਖਤ ਮਿਲੇ ਨੇ, ਉਹ ਤੁਹਾਡੇ ਨਾਲ ਨਾਮ ਸਾਂਝੇ ਕਰ ਰਹੇ ਹਾਂ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਅਤੇ ਇਹਨਾਂ ਦੇ ਨਾਲ ਕੁਲਦੀਪ, ਏਕਮ, ਦਮਨ ਅਤੇ ਅਭਿਜੋਤ। ਅਤੇ ਮਖੂ ਫਿਰੋਜ਼ਪੁਰ ਤੋਂ ਖਾਤਾ ਹੈ ਜੀ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਅਤੇ ਕੋਟਵਾ ਨਰਾਇਣਪੁਰ, ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ, ਅਤੇ ਦੁਵਿਹਾ ਨਿਵਾਦਾ ਤੋਂ, ਗਾਜੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰੰਜਾਲ ਰਾਏ, ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ, ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਪ੍ਰਿਯੰਕਾ, ਜੈ ਪ੍ਰਕਾਸ਼, ਰਾਹੁਲ, ਨੂਰ, ਨਮਨ, ਸਿਮਰਤ, ਗੁਰਕੀਰਤ, ਗੁਰਸ਼ਬਦ, ਰਾਹੁਲ। ਅਤੇ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਕੋਟਲੀ ਅਬਲੂ, ਸ਼੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ, ਸੁੱਖਾ ਸਰਪੰਚ, ਕੋਠੇ ਢਾਬਾ ਵਾਲੇ, ਦੇਬੀ ਕੋਟਲੀ ਕਿੰਦਾ ਅਤੇ ਬਰਾੜ, ਨੀਲਾ ਸਰਾਂ ਪਿੰਡ ਗੰਗਾ, ਕਾਲਾ ਹਲਵਾਈ, ਰੂਪ ਸਰਵਿਸ ਸਟੇਸ਼ਨ ਗੁਰਪ੍ਰੀਤ ਕੋਟਲੀ, ਅਤੇ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ।
1: ਵਟਸਐਪ ਮੈਸੇਜ ਸਾਨੂੰ ਲਿਖ ਭੇਜਿਆ ਜੀ ਪਿੰਡ ਭਾਈ ਰੂਪਾ, ਬਠਿੰਡਾ, ਕਿੰਦਾ ਟੇਲਰ, ਅਰਸ਼ਦੀਪ ਸਿੰਘ, ਬਲਜਿੰਦਰ ਕੌਰ, ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਭੱਟੀ ਮੰਡੀ ਕਲਾਂ ਤੋਂ, ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ, ਇਹ ਇਹਨਾਂ ਨੇ ਲਿਖ ਭੇਜਿਆ ਜੀ ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ, ਪਿੰਡ ਲਾਲਬਾਈ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ, ਪਿੰਡ ਗਦਰਾਣੇ ਤੋਂ ਜੈਲਾ ਸਿੰਘ, ਪਿੰਡ ਢਿਲਵਾਂ ਤੋਂ ਪ੍ਰਗਟ ਸਿੰਘ, ਪਿੰਡ ਭਗਵਾਨਗੜ੍ਹ ਭੁੱਖਿਆਲੀ ਤੋਂ ਬਲਦੇਵ ਸਿੰਘ, ਪਿੰਡ ਲੈਪੋ ਗੈਰੀ ਤੋਂ ਗੁਰਮੀਤ ਸਿੰਘ। ਅਤੇ ਅਗਲਾ ਖੱਤ ਸਾਨੂੰ ਆਇਆ ਜੀ ਸਹਾਰਨਪੁਰ ਤੋਂ, ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ ਆਫੀਆ, ਇਬਰਾਹਿਮ ਸੱਦਾਮ, ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ ਟੇਲਰ, ਲਛਮਣ ਸਿੰਘ ਟੇਲਰ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ, ਜੱਸੀ, ਪੋਤਰਾ ਗੁਣਤਾਜਵੀਰ ਸਿੰਘ, ਦੋਤਾ ਸੁਖਮਨਵੀਰ ਸਿੰਘ, ਪਿੰਡ ਹੁਸਨਰ ਤੋਂ, ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ ਨੇੜੇ ਡੱਬ ਵਾਲੀ ਮੰਡੀ, ਦੱਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ, ਰੁਦਰ ਵਰਮਾ, ਵੜਿੰਗਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਰੋੜਾ। ਅਤੇ ਲਓ ਜੀ ਇਹਨਾਂ ਦੀ ਸਾਰਿਆਂ ਦੀ ਇਕੱਠੀ ਫਰਮਾਇਸ਼ 'ਤੇ ਸੁਣਦਿਆਂ ਇਹ ਗੀਤ।

0: आकाशवाणी बठिंडा दे रब वर्गे प्यारे सरोतियो मिति 7 अगस्त दिन शुक्रवार दोपहर 12:10 ते तुसी सुनोगे विशेष सिलसिला मुश्किल दसो हल दसांगे। इस प्रोग्राम तहत तुहाडी मुलाकात करवाई जावेगी बठिंडा शहर दे मेयर श्री पदमजीत मेहता जी नाल। जेकर किसी भी स्रोते ने अपने इलाके नाल संबंधित कोई मुश्किल या समस्या मेयर साहब नाल सांझी करनी होवे ता ओ प्रोग्राम दे प्रसारण दौरान स्टूडियो दे फोन नंबर 0164-2240-331 ते संपर्क कर सकते हैं। एक बार फिर समा नोट कर लवो, मिति 7 अगस्त दिन शुक्रवार दोपहर 12:10 ते सुनना ना भूलना विशेष सिलसिला मुश्किल दसो हल दसांगे सिर्फ आकाशवाणी बठिंडा ते।
1: दोस्तो प्रोग्राम चल रहा है सुरीली दोपहर, स्टूडियो की घड़ी के मुताबिक 2:46 ते 20 सेकेंड हो रहे ने। आओ देख लेंदे आ अगले गीत की फरमाइश लई किन्ना स्रोतियां ने सानू अपना मैसेज भेजे जी। जगदीश राय गर्ग, अंजना राणी गर्ग, रवि गर्ग, शिल्पा गर्ग, विकास गोयल, नीतू गोयल, इन्हां ने भेजिया जी सानू बस अड्डा नेड़े मानसा। गुरजीत सिंह रतन लाल सिंह नगर बठिंडा तो, ਧਨੌਰੀ ਤੇਲੀਵਾਲਾ ਤੋਂ, ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਅਯਾਨ ਬਾਬੂ, ਪਿੰਡ ਵੜਿੰਗਖੇੜਾ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ, ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਵਕੀਲ ਸਿੰਘ ਚਾਹਲ ਪਿੰਡ ਸੰਤਪੁਰਾ ਰਾਜਸਥਾਨ ਤੋਂ, ਟੇਕ ਸਿੰਘ ਸਿੱਧੂ ਪਿੰਡ ਲੈਪੋਗੈਰੀ ਤੋਂ, ਗੁਰਮੀਤ ਸਿੰਘ ਪਿੰਡ ਬਜੀਦਪੁਰ ਭੋਮਾ ਤੋਂ, ਬਲਜੀਤ ਸਿੰਘ, ਭਗਵਾਨ ਸਿੰਘ ਪਿੰਡ ਚਕੇਰੀਆਂ ਨੇੜੇ ਮੰਡੀ ਕਾਲਾਂਵਾਲੀ, ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਾਂਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਹੀ ਔਰ ਮਿਰਾਜ ਜਹਾਂ ਇਹਨਾਂ ਨੇ ਭੇਜਿਆ ਜੀ ਆਜ਼ਾਦ ਨਗਰ ਲਕਸਰ ਹਰਿਦੁਆਰ ਉੱਤਰਾਖੰਡ ਤੋਂ, ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁੱਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜੂ ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਸਾਰਾ ਪਰਿਵਾਰ। ਫਿਲਮ ਮਾਫ਼ ਕਰਨਾ, ਗ੍ਰਾਮ ਪਜੌਨੀਆਂ ਜ਼ਿਲ੍ਹਾ ਜਾਲੌਨ ਉੱਤਰ ਪ੍ਰਦੇਸ਼ ਤੋਂ, ਸਤਿੰਦਰ ਕੁਮਾਰ ਚੰਸੌਲੀਆ ਔਰ ਆਦਰਸ਼ ਸਾਰਥਕ ਅਲੌਕਿਕ ਚੰਸੌਲੀਆ ਜੀ। ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂੰ ਸੁਰੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਾਨਵੀ ਤਨਵੀ, ਲਕਸ਼ੈ ਸੋਨੀ, ਮੋਹਿਨੀ ਰਿਤਕ, ਬਲਵੀਰ ਸਿੰਘ ਇਹਨਾਂ ਨੇ ਭੇਜਿਆ ਜੀ ਸਾਨੂੰ ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁਹਲਾਪੁਰ ਤੋਂ।
2: ਤੇ ਸਰੋਤਿਓ ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਸਾਨੂੰ ਖਤ ਮਿਲਿਆ ਮੁਕਤਸਰ ਤੋਂ। ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਤੇ ਭੁਪਿੰਦਰ ਤੇ ਪਿੰਡ ਕੋਟ ਸ਼ਮੀਰ ਨੇੜੇ ਵੱਡਾ ਡੇਰਾ, ਮਾਖਾ ਪੱਤੀ ਤੋਂ ਰਾਗੀ ਕਰਮਜੀਤ ਸਿੰਘ, ਪੰਜਾਰੇ ਜਥੇਦਾਰ ਬਾਬਾ ਪਿਆਰਾ ਸਿੰਘ, ਮੇਜਰ ਸਿੰਘ ਪੰਜੂ, ਜਗਰਾਜ ਸਿੰਘ ਬਰਾੜ, ਪ੍ਰਗਟ ਸਿੰਘ ਢਿੱਲੋਂ, ਹਰਵਿੰਦਰ ਨਰੂਆਣਾ। ਤੇ ਅਗਲਾ ਖਤ ਸਾਨੂੰ ਮਿਲਿਆ ਹੈ ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ, ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ ਤੇ ਜੰਨਤ ਕਾਠਪਾਲ। ਤੇ ਮੁੱਲਾਂਪੁਰ ਦਾਖਾ ਮੰਡੀ ਤੋਂ ਖਤ ਮਿਲਿਆ ਜੀ ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ, ਰਜੇਸ਼ ਜੈਨ, ਅਰੁਣਾ ਜੈਨ, ਸੰਜੀਵ ਜੈਨ, ਸਾਰਿਕਾ ਜੈਨ, ਅਰਹਿੰਤ ਜੈਨ, ਸੁਰਵੀ ਜੈਨ ਤੇ ਗੋਪਾਲ ਸ਼ਰਮਾ। ਤੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਪਿੰਡ ਵਜ਼ੀਦਪੁਰ ਭੋਮਾ ਤੋਂ ਖਤ ਮਿਲਿਆ ਜੀ ਤੇ ਇਹਨਾਂ ਦਾ ਨਾਮ ਹੈ ਬਲਜੀਤ ਸਿੰਘ ਸੰਤਪੁਰਾ ਤੋਂ, ਤੇ ਟੇਕ ਸਿੰਘ ਵੜਿੰਗਖੇੜਾ ਤੋਂ ਤੇ ਭੋਲਾ ਸਿੰਘ। ਤੇ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ,

ਅਤੇ ਇਹਨਾਂ ਦਾ ਸਮੂਹ ਬਰਾੜ ਪਰਿਵਾਰ। ਸਾਦੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਅਤੇ ਅਗਲਾ ਖਤ ਮਿਲਿਆ ਹੈ ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ। ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਸੋਨੀ ਸਿੱਧੂ, ਰਮੀ ਸਿੱਧੂ ਅਤੇ ਨਵਜਿੰਦ ਕੌਰ ਸਿੱਧੂ। ਅਤੇ ਆਓ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ।

0: ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਅੱਜ ਸ਼ਾਮ 4 ਵਜੇ ਕੀਤੀ ਜਾਏਗੀ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਭੇਜੇ ਪੈਗਾਮ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤਾਂ ਸਾਨੂੰ ਆਪਣਾ ਪੈਗਾਮ ਭੇਜ ਦਿਓ ਜੀ ਸਾਡੇ ਨੰਬਰ 'ਤੇ 7710-73-146 'ਤੇ। ਅੱਜ ਸ਼ਾਮ 4 ਵਜੇ ਤੋਂ ਪਹਿਲਾਂ ਤੁਸੀਂ ਇਹ ਸਾਨੂੰ ਭੇਜ ਦੇਣੀ ਹੈ। ਨੰਬਰ ਮੈਂ ਫਿਰ ਬੋਲ ਦੇਣਾ ਜੀ 7710-73-73-146। ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ ਐਤਵਾਰ 9 ਅਗਸਤ ਸਵੇਰੇ 7 ਵਜੇ। ਪ੍ਰੋਗਰਾਮ ਦੀ ਰਿਕਾਰਡਿੰਗ ਦਾ ਸਮਾਂ ਅੱਜ ਸ਼ਾਮ 4 ਵਜੇ
1: ਜੀ। ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ, ਅਤੇ ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਸਾਨੂੰ ਖਾਤਾ ਆਇਆ ਹੈ ਗਿੱਦੜਬਾਹਾ ਤੋਂ। ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਹਿਨਾਸ਼ਾ ਅਤੇ ਬੇਬੀ ਕੈਰਵੀ, ਅਤੇ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਖਾਤਾ ਆਇਆ ਜੀ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਇਹਨਾਂ ਦਾ ਪੂਰਾ ਗਿੱਲ ਪਰਿਵਾਰ, ਅਤੇ ਮਲੋਟ ਕੈਂਪ

0: ਉਹ ਪੰਜਾਬ ਤੋਂ ਖਤ ਆਇਆ ਜੀ। ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ ਵਿਵਾਨ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ। ਅਤੇ ਮਲੋਟ ਤੋਂ ਖਤ ਆਇਆ ਜੀ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਸਾਹਿਬ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਤੀਸ਼ਾ ਮੋਹਲਾ ਅਤੇ ਦਰਸ਼ਨ ਸਿੰਘ ਬਰਾੜ ਅਤੇ ਮਲਕੀਤ ਕੁੜਿਆਣਾ। ਅਤੇ ਅਗਲਾ ਖਤ ਆਇਆ ਜੀ ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ।
1: ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ ਔਰ ਮਾਸਟਰ ਅਸ਼ੋਕ ਵਰਮਾ, ਅਰਚਨਾ ਵਰਮਾ, ਅਨੁਜ ਵਰਮਾ, ਆਯੂਸ਼ੀ ਵਰਮਾ, ਰਮੇਸ਼ ਚੰਦਰ ਵਰਮਾ, ਸ਼ੇਖ ਮੂਸਾ ਭਾਈਜਾਨ, ਭਾਈ ਰਾਜਕੁਮਾਰ ਬੋੜਾਨਾ ਔਰ ਸੁਦਾਮਾ ਨਗਰ ਖੰਡਵਾ ਤੋਂ ਇਹਨਾਂ ਨੇ ਸਾਨੂੰ ਲਿਖ ਭੇਜਿਆ ਜੀ ਇਹ ਮੈਸੇਜ। ਲਕਸ਼ਮੀ, ਨੰਦਨੀ, ਰੋਹਿਤ, ਰਿਤੂ ਅਤੇ ਮੁਕੇਸ਼ ਵੀ ਇਹਨਾਂ ਦੇ ਨਾਲ ਨੇ। ਸੁਖਵੀਰ ਕੌਰ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ, ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰੁਪਿੰਦਰ ਕੌਰ, ਨੈਸ਼ਨਲ ਕਲੋਨੀ ਬਠਿੰਡਾ ਤੋਂ, ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਤੋਂ ਬਠਿੰਡਾ, ਵੀਨਾ ਰਾਣੀ, ਆਸ਼ਾ ਰਾਣੀ, ਤੇਜਸ, ਨਿਮਲ, ਹਰਗੁਣ, ਨਿਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗਰਾਜ ਟੇਲਰ ਮਾਸਟਰ, ਮੋਹਨ ਲਾਲ ਟੇਲਰ ਮਾਸਟਰ, ਜਲੇਬੀ ਚੌਂਕ, ਸਿਰਕੀ ਬਾਜ਼ਾਰ, ਬਠਿੰਡਾ। ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ ਟੇਲਰ ਮਾਸਟਰ ਜੀ, ਦੇਸਰਾਜ ਮਾਂਡੀਆ ਅਤੇ ਸਮੂਹ ਇਹਨਾਂ ਦਾ ਪਰਿਵਾਰ। ਬਾਂਡੀ ਪਿੰਡ ਫਾਜ਼ਿਲਕਾ ਤੋਂ ਸਾਨੂੰ ਲਿਖ ਭੇਜਿਆ ਜੀ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ ਬਗੜੀਆ, ਰਜਤ ਔਰ ਮਨੀਸ਼ ਚੌਧਰੀ। ਪਿੰਡ ਸਦੋਹਾ ਨੇੜੇ ਮੌੜ ਮੰਡੀ, ਜਗਰਾਜ ਸਿੰਘ ਕਣਕ ਵਾਲੀਆ, ਗੰਗਾ ਰਾਮ ਭੁੱਚੂ ਮੰਡੀ, ਬੂਟਾ ਸਿੰਘ ਰਾਜਾ, ਸੁਖਦੇਵ ਬਾਬੇ ਕਾ, ਅਮਰੀਕ ਕਪੂਰ ਕਾ, ਕੁਲਵੰਤ ਸੇਖੂ ਕਾ, ਬੂਟਾ ਜਗਤੂ ਕਾ, ਜਥੇਦਾਰ ਜਸਵੰਤ ਸਿੰਘ, ਨਾਜਰ ਜਮੇਰੀ ਕਾ, ਗੁਰਤੇਜ ਸਿੰਘ ਕਮਾਲੂ। ਆਓ ਸੁਣਦੇ ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਅਤੇ ਇਹ ਪਿਆਰਾ ਜਿਹਾ ਗੀਤ।

0: ਤੇ ਇਸੇ ਗੀਤ ਦੇ ਨਾਲ ਮੈਨੂੰ ਅਮਨਦੀਪ ਕੌਰ ਨੂੰ
1: ਤੇ ਮੈਨੂੰ ਕੁਲਜੀਤ ਚਹਿਲ ਨੂੰ
0: ਪ੍ਰੋਗਰਾਮ ਸੁਰੀਲੀ ਦੁਪਹਿਰ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ। FM ਬੈਂਡ 101.1 ਮੈਗਾ

ਹਾਟਸਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ ਜੀ 2:59 ਤੇ 37 ਸਕਿੰਟ। 3 ਵਜੇ ਤੋਂ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਹੋਵੇਗਾ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 5:15। ਆਓ ਹੁਣ ਸੁਣਦੇ ਹਾਂ ਕਿਸਾਨ ਵੀਰਾਂ ਅਤੇ ਭੈਣਾਂ ਦਾ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਦੇ ਪੇਸ਼ਕਰਤਾ ਨੇ ਕੁਲਵਿੰਦਰ ਚਾਨੀ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਮੇਰੇ ਵੱਲੋਂ ਯਾਨੀ ਕਿ ਕੁਲਵਿੰਦਰ ਚਾਨੀ ਦੇ ਵੱਲੋਂ ਸਾਰੇ ਹੀ ਕਿਸਾਨ ਵੀਰਾਂ ਤੇ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ। ਕਿਸਾਨ ਵੀਰੋ, ਜਿਵੇਂ ਕਿ ਵੀਰਵਾਰ ਦਾ ਦਿਨ ਹੁੰਦਾ ਹੈ ਕਿ ਅਸੀਂ ਕਿਸੇ ਨਾ ਕਿਸੇ ਅਗਾਂਹ ਵਧੂ ਕਿਸਾਨ ਨਾਲ ਤੁਹਾਨੂੰ ਮੁਲਾਕਾਤ ਸੁਣਵਾਉਂਦੇ ਹਾਂ। ਸੋ ਇਸੇ ਲੜੀ ਤੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਨਵਾਲਾ ਵਿਖੇ, ਜਿੱਥੇ ਅੱਜ ਤੁਹਾਡੀ ਅਸੀਂ ਮੁਲਾਕਾਤ ਕਰਵਾਵਾਂਗੇ ਗੋਭੀ ਕਾਸ਼ਤਕਾਰ ਲਵਪ੍ਰੀਤ ਸਿੰਘ ਬੱਬੂ ਦੇ ਨਾਲ। ਲਵਪ੍ਰੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ।
1: ਧੰਨਵਾਦ ਜੀ ਤੁਹਾਡਾ ਵੀ।
0: ਜੀ, ਤਾਂ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਅੱਜ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਗੋਭੀ ਦੀ ਕਾਸ਼ਤ, ਤੇ ਤੁਸੀਂ ਜਿਹੜਾ ਲੰਬੇ ਸਮੇਂ ਤੋਂ ਹੋਰ ਸਬਜ਼ੀਆਂ ਦੇ ਨਾਲ ਨਾਲ ਗੋਭੀ ਦੀ ਕਾਸ਼ਤ ਬਾਰੇ ਵੀ ਜੁੜੇ ਹੋਏ ਹੋ, ਤਾਂ ਜੇ ਆਪਾਂ ਗੋਭੀ ਦੀ ਸ਼ੁਰੂਆਤੀ ਤੌਰ ਤੇ ਗੱਲ ਕਰਨੀ ਹੋਵੇ ਤਾਂ ਸਾਲ ਦੇ ਵਿੱਚ ਅਸੀਂ ਕਿੰਨੇ ਵਾਰ ਜਿਹੜੀ ਗੋਭੀ ਦੀ ਕਾਸ਼ਤ ਕਰ ਸਕਦੇ?
1: ਹਾਂਜੀ, ਗੋਭੀ ਦਾ ਦੇਖਿਆ ਜਾਵੇ ਤਾਂ ਹੁਣ ਜੀ ਤੁਸੀਂ ਇਹ ਦੇਖ ਲਓ ਵੀ ਜਿਹੜੀ ਅਗੇਤੀ ਦੇ ਵਿੱਚ ਆਪਾਂ ਜੂਨ ਜੁਲਾਈ ਤੋਂ ਇਹਦੀ ਸ਼ੁਰੂ ਹੋ ਜਾਂਦੀ ਹੈ ਨਾ ਜੀ ਕਾਸ਼ਤ, ਫਿਰ ਇਹ ਅੱਗੇ ਦਸੰਬਰ ਤੱਕ ਚੱਲਦੀ ਰਹਿੰਦੀ ਹੈ, ਕਹਿਣ ਦਾ ਭਾਵ ਸਾਰਾ ਸਾਲ ਹੀ ਚੱਲਦੀ ਰਹਿੰਦੀ ਹੈਗੀ ਇੱਕ ਦੋ ਮਹੀਨੇ ਛੱਡ ਕੇ। ਤੇ ਹੁਣ ਇਸ ਤੋਂ ਬਾਅਦ ਆਪਣੇ ਕੋਲੇ ਤੀਜੀ ਵਾਰ ਆਪਣੇ ਕੋਲ ਜਿਹੜੀ ਪਨੀਰੀ ਬੀਜੀ ਹੋਈ ਹੈ, ਤੇ ਉਸ ਤੋਂ ਇਲਾਵਾ ਸਾਲ ਦੇ ਵਿੱਚ ਲਗਭਗ ਇਹ ਦੋ ਤਿੰਨ ਮਹੀਨਿਆਂ ਦੇ ਵਿੱਚ ਗੈਪ ਪੈਂਦਾ, ਕਹਿੰਦੇ ਨਹੀਂ ਸਾਰਾ ਸਾਲ ਹੀ ਚੱਲਦੀ ਰਹਿੰਦੀ ਗੋਭੀ।
0: ਜਿਵੇਂ ਕਿ ਪਨੀਰੀ ਦਾ ਤੁਸੀਂ ਜ਼ਿਕਰ ਕੀਤਾ, ਕਿਉਂਕਿ ਜਦੋਂ ਅਸੀਂ ਗੋਭੀ ਦੀ ਕਾਸ਼ਤ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਉਹਦੀ ਪਨੀਰੀ ਤਿਆਰ ਕਰਨੀ ਪੈਂਦੀ ਹੈ, ਤਾਂ ਪਨੀਰੀ ਤਿਆਰ ਕਰਨ ਦੀਆਂ ਜਿਹੜੀਆਂ ਮੁੱਢਲੀਆਂ ਜੁਗਤਾਂ ਨੇ ਉਹਨਾਂ ਬਾਰੇ ਆਪਾਂ ਥੋੜ੍ਹੀ ਗੱਲਬਾਤ ਕਰਾਂਗੇ। ਪਨੀਰੀ ਜਦੋਂ ਅਸੀਂ ਤਿਆਰ ਕਰਨੀ ਹੈ ਤਾਂ ਉਹਦੇ ਲਈ ਫਿਰ ਸਾਨੂੰ ਜਿਹੜਾ ਬੀਜ ਹੈ ਉਹ ਕਿੱਥੋਂ ਲੈਣਾ ਪੈਂਦਾ, ਤੇ ਜ਼ਮੀਨ ਦੀ ਤਿਆਰੀ ਕਿਸ ਤਰ੍ਹਾਂ ਹੁੰਦੀ ਹੈ?
1: ਹਾਂਜੀ, ਦੇਖੋ ਇਹਦੇ ਵਿੱਚ ਜੀ ਬੀਜ ਦੀ ਆਪਾਂ ਗੱਲ ਕਰੀਏ ਤਾਂ ਹੁਣ ਜਿਵੇਂ ਗਰਮੀ ਦੇ ਵਿੱਚ ਆਪਾਂ ਜੂਨ ਜੁਲਾਈ ਦੇ ਵਿੱਚ ਜਿਹੜੀ ਸ਼ੁਰੂ ਹੋ ਜਾਂਦੀ ਹੈ ਉਹਦੇ ਲਈ ਆਪਾਂ ਨੂੰ ਖਾਸ ਤੌਰ ਤੇ ਹਾਈਬ੍ਰਿਡ ਚੰਗੇ ਬੀਜ ਲੈਣੇ ਪੈਂਦੇ ਹਨ, ਕਿਉਂਕਿ ਇੱਕ ਤਾਂ ਉਹਦਾ ਇਹ ਕਾਰਨ ਹੈ ਵੀ ਜਿਹੜੀ ਉਹ ਗਰਮੀ ਜ਼ਿਆਦਾ ਹੋਣ ਕਰਕੇ ਉਹਨਾਂ ਦੀ ਜਿਹੜੀ ਗਰਮੀ ਦੀ ਸਹਿਣਸ਼ੀਲਤਾ ਉਹਨਾਂ 'ਚ ਜ਼ਿਆਦਾ ਹੁੰਦੀ ਹੈ ਦੇਸੀ ਦੇ ਮੁਕਾਬਲੇ। ਉਸ ਤੋਂ ਇਲਾਵਾ ਜਿੱਦਾਂ ਹੁਣ ਟੈਂਪਰੇਚਰ ਘਟਣਾ ਸ਼ੁਰੂ ਹੋ ਜਾਂਦਾ ਹੈ ਸਰਦੀ ਦੇ ਵਿੱਚ ਥੋੜ੍ਹਾ ਬਹੁਤਾ ਬਾਅਦ ਮੰਨ ਕੇ ਚਲੋ ਸਾਉਣ ਭਾਦੋਂ ਦੇ ਵਿੱਚ, ਉਸ ਤੋਂ ਬਾਅਦ ਥੋੜ੍ਹੀਆਂ ਬਹੁਤੀਆਂ ਦੇਸੀ ਵਰਾਇਟੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ, ਪਰ ਜਿਹੜੀਆਂ ਜ਼ਿਆਦਾ ਐਡਵਾਂਸ ਦੇ ਵਿੱਚ ਲੱਗਦੀਆਂ ਉਹਦੇ ਵਿੱਚ ਆਪਾਂ ਨੂੰ ਖਾਸ ਕਰਕੇ ਹਾਈਬ੍ਰਿਡ ਬੀਜਾਂ ਦੀ ਚੋਣ ਕਰਨੀ ਪੈਂਦੀ।
0: ਤੇ ਜਿਵੇਂ ਦੇਸੀ ਤੇ ਹਾਈਬ੍ਰਿਡ ਦਾ ਤੁਸੀਂ ਜ਼ਿਕਰ ਕੀਤਾ, ਇਹਨਾਂ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ ਇਹਨਾਂ ਦੀ ਜਿਹੜੀ ਕਾਸ਼ਤ ਕਰਨ ਦੇ ਵਿੱਚ ਤੇ ਇਹਨਾਂ ਦੇ ਝਾੜ ਦੇ ਵਿੱਚ?
1: ਹਾਂ ਬਿਲਕੁਲ ਜੀ, ਹੁਣ ਜਿੱਦਾਂ ਦੇਸੀ ਤੇ ਹਾਈਬ੍ਰਿਡ ਦੇ ਵਿੱਚ ਇਹ ਹੁੰਦਾ ਨਾ ਵੀ ਸਾਰਿਆਂ ਤੋਂ ਪਹਿਲਾਂ ਤਾਂ ਵੱਡਾ ਤਾਂ ਇਹੀ ਕਾਰਨ ਹੈਗਾ ਵੀ ਇੱਕ ਤਾਂ ਇਹ ਜਿਹੜੀ ਹੁੰਦੀ ਹੈਗੀ ਵੀ ਇਹਨਾਂ ਦੇ ਵਿੱਚ ਜਿਹੜਾ ਰੇਟ ਦੇ ਵਿੱਚ ਬਹੁਤ ਅੰਤਰ ਹੈਗਾ। ਹਾਈਬ੍ਰਿਡ ਆਪਾਂ ਨੂੰ ਜਿਹੜਾ ਥੋੜ੍ਹਾ ਜ਼ਿਆਦਾ ਮਹਿੰਗਾ ਪੈਂਦੇ ਹੈਗੇ ਉਹ ਤੁਸੀਂ ਐਂ ਦੇਖੋ ਵੀ 30-40 ਹਜ਼ਾਰ ਤੋਂ ਲੈ ਕੇ 60-70 ਹਜ਼ਾਰ ਰੁਪਏ ਤੀਕਰ ਕਿਲੋ ਪੈਂਦੇ ਆ। ਉਸੇ ਦੇ ਇਲਾਵਾ ਜੇ ਹੁਣ ਆਪਾਂ ਦੇਸੀ ਦੀ ਗੱਲ ਕਰੀਏ ਤਾਂ 2,000-2,500 ਤੀਕਰ ਕਿਲੋ ਵੀ ਆਪਾਂ ਨੂੰ ਮਿਲ ਜਾਂਦੇ ਆ। ਤੇ ਉਹਦੇ ਵਿੱਚ ਇਹ ਹੈ ਵੀ ਹੁਣ ਦੇਸੀ ਦੇ ਮੁਕਾਬਲੇ ਜਿਹੜੀ ਹਾਈਬ੍ਰਿਡ ਹੈ ਉਹਦੀ ਥੋੜ੍ਹੀ ਗੁਣਵੱਤਾ ਚੰਗੀ ਹੁੰਦੀ ਹੈ।

0: ਹੈ ਤੇ ਜਿਹੜਾ ਫੁੱਲ ਆ ਉਹ ਜ਼ਿਆਦਾ ਚਿੱਟਾ ਬਣਦਾ ਹੈ ਤੇ ਥੋੜ੍ਹਾ ਜਿਹਾ ਵੀ ਵਜਨ ਆਪਾਂ ਨੂੰ ਜ਼ਿਆਦਾ ਕੱਢਦਾ ਗਾ ਫੁੱਲ।
1: ਤੇ ਜਦੋਂ ਅਸੀਂ ਪਨੀਰੀ ਤਿਆਰ ਕਰਨ ਲਈ ਸ਼ੁਰੂ ਕਰਨਾ ਕੰਮ, ਤਾਂ ਸਭ ਤੋਂ ਪਹਿਲਾਂ ਪਨੀਰੀ ਤਿਆਰ ਕਰਨ ਲਈ ਸਾਨੂੰ ਜਿਹੜੀ ਜ਼ਮੀਨ ਦੀ ਤਿਆਰੀ ਜਿਹੜੀ ਕਰਨੀ ਪੈਂਦੀ ਹੈ, ਤਾਂ ਜ਼ਮੀਨ ਦੀ ਤਿਆਰੀ ਫਿਰ ਕਿਸ ਤਰ੍ਹਾਂ ਕਰ ਸਕਦੇ ਹਾਂ ਅਸੀਂ?
0: ਹਾਂਜੀ, ਜ਼ਮੀਨ ਦੀ ਤਿਆਰੀ ਲਈ ਆਪਾਂ ਨੂੰ ਪਨੀਰੀ ਦੇ ਲਈ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਪਨੀਰੀ ਲਈ ਜਗ੍ਹਾ ਦੀ ਚੋਣ ਕਰਨੀ ਹੈ ਉਹ ਆਪਣੀ ਦੂਸਰੇ ਬਾਂਧ ਦੇ ਤੋਂ ਲਗਭਗ 1 ਫੁੱਟ ਉੱਪਰ ਹੋਵੇ, ਉੱਚੀ ਹੋਵੇ, ਕਹਿਣ ਦਾ ਭਾਵ ਉਹਦੇ 'ਚ ਮਿੱਟੀ ਪਾ ਕੇ ਉੱਚੀ ਕਰੀ ਹੋਵੇ। ਉਹਦਾ ਕਾਰਨ ਇਹ ਹੈ ਵੀ ਜੇ ਕਈ ਵਾਰੀ ਹੁਣ ਆਪਣੇ ਇਹਨਾਂ ਟਾਈਮ ਦੇ ਵਿੱਚ ਬਰਸਾਤਾਂ ਦੇ ਵਿੱਚ ਵੀ ਇੱਕ ਤਾਂ ਆਪਣੇ ਬੀਜ ਮਹਿੰਗੇ ਹੁੰਦੇ ਹੈ ਵੀ ਜਿਹੜਾ ਆਪਣੇ ਪਾਣੀ ਨਾ ਰੁਕੇ ਜਗ੍ਹਾ ਦੇ ਵਿੱਚ ਉਸ ਦੇ ਵਿੱਚ, ਤਾਂ ਕਰਕੇ ਇੱਕ ਤਾਂ ਉੱਚੀ ਜਗ੍ਹਾ ਦੀ ਚੋਣ ਕਰਨੀ ਹੈ, ਦੂਸਰਾ ਇਹ ਹੈ ਵੀ ਜਿਹੜੀ ਮਿੱਟੀ ਉੱਥੇ ਉਹ ਚੰਗੀ ਹੋਵੇ ਤੇ ਪਾਣੀ ਆਪਣਾ ਨਹਿਰੀ ਪਾਣੀ ਕੋਸ਼ਿਸ਼ ਹੋਵੇ ਵੀ ਲੱਗਦਾ ਹੋਵੇ ਉਹਨੂੰ, ਆਪਣਾ ਨਹਿਰੀ ਪਾਣੀ ਦਾ ਪ੍ਰਬੰਧ ਹੋਵੇ।
1: ਤੇ ਜੇ ਆਪਾਂ ਹੁਣ 1 ਏਕੜ ਦੀ ਗੱਲ ਕਰੀਏ, ਜੇ 1 ਏਕੜ ਦੇ ਵਾਸਤੇ ਅਸੀਂ ਗੋਭੀ ਦੀ ਪਨੀਰੀ ਤਿਆਰ ਕਰਨੀ ਹੈ, ਤਾਂ ਉਹਦੇ ਵਾਸਤੇ ਕਿੰਨਾ ਬੀਜ ਪੈਂਦਾ ਤੇ ਕਿੰਨੀ ਜਗ੍ਹਾ ਦੇ ਵਿੱਚ ਅਸੀਂ ਉਹ ਪਨੀਰੀ ਤਿਆਰ ਕਰਨੀ?
0: ਹਾਂਜੀ, ਇਹਦੇ ਲਈ ਹੁਣ ਇਹ ਹੈ ਜੀ ਵੀ ਜਿਹੜੀ ਗਰਮੀ ਵਾਲੀ ਗੋਭੀ ਆਪਣੀ ਜੂਨ ਜੁਲਾਈ ਅਗਸਤ ਤੱਕ ਲੱਗਦੀ ਹੈ ਉਹਦਾ ਲਗਭਗ 26 ਤੋਂ 27 ਹਜ਼ਾਰ ਬੂਟਾ ਪੈਂਦਾ ਜੀ 1 ਕਿੱਲੇ ਦੇ ਵਿੱਚ। ਉਸ ਹਿਸਾਬ ਨਾਲ ਤੁਸੀਂ ਜਿੱਦਾਂ ਹੁਣ ਆਪਾਂ ਬੀਜ ਲੈਣਾ ਹੈਗਾ ਉਹ ਉਹਨਾਂ ਦੇ ਬੀਜ ਦੇ ਪੈਕਟ ਦੇ ਉੱਪਰ ਲਿਖਿਆ ਹੁੰਦਾ ਵੀ ਹਰੇਕ ਕੰਪਨੀ ਦੇ ਅੱਡੋ ਅੱਡ ਬੀਜਾਂ ਦੇ ਵਿੱਚ ਕਿੰਨੀ ਗਿਣਤੀ ਦੇ ਵਿੱਚ ਵੀ ਬੀਜ ਆ, ਉਸ ਹਿਸਾਬ ਨਾਲ ਆਪਾਂ ਬੀਜ ਸਕਦੇ ਹਾਂਗੇ। ਉਸ ਤੋਂ ਇਲਾਵਾ ਆਪਾਂ ਨੂੰ ਗਰਮੀ ਵਾਲੀ ਗੋਭੀ ਥੋੜ੍ਹੀ ਬਹੁਤੀ ਹੁੰਦੀ ਹੈ ਵੀ ਆਪਾਂ ਜ਼ਿਆਦਾ ਬੀਜੀਏ, ਕਿਉਂਕਿ ਉਹ ਸਾਰੀ ਜਰਮੀਨੇਟ ਨਹੀਂ ਹੁੰਦੀ ਜ਼ਿਆਦਾ ਮੌਸਮ ਹਾਈ ਕਰਕੇ, ਤਾਂ ਉਹਦੇ ਲਈ ਧਿਆਨ ਰੱਖਣਾ ਹੈਗਾ ਵੀ ਆਪਾਂ ਜਿਹੜੀ ਵੀ ਗੋਭੀ ਦੀ ਆਪਾਂ ਬੀਜਣੀ ਬਿਜਾਈ ਕਰਨੀ ਹੈਗੀ ਫੱਕ ਦੀ, ਉਹ ਆਪਾਂ ਜਿੰਨੀ ਆਪਾਂ ਨੂੰ ਫਰਜ਼ ਕਰੋ ਜੇ ਆਪਾਂ ਨੂੰ 200 ਗ੍ਰਾਮ ਦੀ ਲੋੜ ਹੈ ਤਾਂ ਆਪਾਂ ਉਹ 250 ਗ੍ਰਾਮ ਬੀਜੀਏ ਵੀ, ਤਾਂ ਜੋ ਵੀ ਐਂ ਆਪਣੇ ਕਿੱਲੇ ਦੇ ਵਿੱਚ ਪ੍ਰੋਪਰ ਆਪਾਂ ਨੂੰ ਉਨੇ ਬੂਟੇ ਲੱਗ ਸਕਣ, 26 ਤੋਂ 27 ਹਜ਼ਾਰ ਆਪਣੇ ਇਹ ਜਿਹੜੇ ਬੂਟੇ ਲੱਗਦੇ ਜੀ 1 ਏਕੜ ਦੇ ਵਿੱਚ।
1: ਤੇ ਖਾਦ ਪ੍ਰਬੰਧ ਵੀ ਕਿਉਂਕਿ ਲਾਜ਼ਮੀ ਹੁੰਦਾ ਹੈ ਕਿਸੇ ਫਸਲ ਦੀ ਕਾਸ਼ਤ ਵਾਸਤੇ, ਜਦੋਂ ਅਸੀਂ ਗੋਭੀ ਦੀ ਪਨੀਰੀ ਤਿਆਰ ਕਰਨੀ ਹੈ ਸ਼ੁਰੂਆਤੀ ਦੌਰ ਦੇ ਵਿੱਚ, ਉਦੋਂ ਫਿਰ ਜਿਹੜੀਆਂ ਖਾਦਾਂ ਹੈ ਉਹ ਕਿਹਨਾਂ ਕਿਹਨਾਂ ਦੀ ਅਸੀਂ ਵਰਤੋਂ ਕਰਨੀ ਹੈ, ਜਾਂ ਰੂੜੀ ਦੀ ਖਾਦ ਦੀ ਅਸੀਂ ਵਰਤੋਂ ਕਰਨੀ ਹੈ, ਜਾਂ ਹੋਰ ਕੋਈ ਜੈਵਿਕ ਜਾਂ ਰਸਾਇਣਿਕ ਖਾਦਾਂ ਦੀ ਜਿਹੜੀ ਵਰਤੋਂ ਕਰਨੀ ਹੈ ਉਹਨਾਂ ਬਾਰੇ ਵੀ ਜ਼ਰੂਰ ਦੱਸੋ।
0: ਹਾਂਜੀ, ਇਹਦੇ ਲਈ ਇਹ ਹੈ ਜੀ ਵੀ ਆਪਣੀ ਜਿਹੜੀ ਇਹ ਗੋਭੀ ਹੈ 25 ਤੋਂ 30 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ, ਇਹਦੇ ਲਈ ਆਪਾਂ ਨੂੰ ਕੋਈ ਬਹੁਤੇ ਥੱਲੇ ਖਾਦ ਪ੍ਰਬੰਧਨ ਦੀ ਖਾਸ ਲੋੜ ਨਹੀਂ ਹੁੰਦੀ ਗੀ। ਇਹ ਹੁੰਦਾ ਹੈਗਾ ਵੀ ਜੇ ਆਪਣੇ ਉੱਥੇ ਜਗ੍ਹਾ ਜਿੱਥੇ ਹੈਗੀ ਹੈਗੀ ਉਹਦੇ ਵਿੱਚ ਆਪਣੇ ਕੋਈ ਫੰਗਸ ਵਗੈਰਾ ਦੀ ਪ੍ਰੋਬਲਮ ਹੈ ਤਾਂ ਆਪਾਂ ਨੂੰ ਉਹ ਜਗ੍ਹਾ ਨੂੰ 1 ਮਹੀਨਾ ਪਹਿਲਾਂ ਘੱਟੋ ਘੱਟ ਵਾਹ ਕੇ ਛੱਡ ਦੇਣਾ ਚਾਹੀਦਾ ਨਾ ਧੁੱਪ ਦੇ ਵਿੱਚ, ਤਾਂ ਜੋ ਉਹਦੇ ਵਿੱਚ ਜਿਹੜੀ ਫੰਗਸ ਹੈ ਉਹਨਾਂ ਦਾ ਕੰਟਰੋਲ ਹੋ ਸਕੇ, ਉਹ ਖਤਮ ਹੋ ਸਕਣ। ਤੇ ਦੂਜਾ ਇਹ ਹੈ ਵੀ ਜਦੋਂ ਆਪਾਂ ਪਨੀਰੀ ਬੀਜਣੀ ਹੈ ਜੇ ਆਪਾਂ ਰੂੜੀ ਦੀ ਖਾਦ ਪਾਉਣੀ ਹੈ, ਖਾਸ ਕਰਕੇ ਗਰਮੀ ਵਾਲੀ ਦੀ ਜੇ ਮੈਂ ਗੱਲ ਕਰਾਂ ਜੂਨ ਜੁਲਾਈ ਅਗਸਤ ਤੱਕ ਵਾਲੀ ਦੀ, ਉਹਦੇ ਵਿੱਚ ਇਹ ਹੈ ਵੀ ਆਪਾਂ ਨੂੰ ਰੂੜੀ ਤੁਰੰਤ ਨਹੀਂ ਪਾਉਣੀ ਚਾਹੀਦੀ ਵੀ ਲਗਭਗ 1 ਮਹੀਨਾ ਪਹਿਲਾਂ ਪਾ ਕੇ ਉਹਨੂੰ ਘੱਟੋ ਘੱਟ 2 ਤੋਂ 3 ਵਾਰੀ ਚੰਗੀ ਤਰ੍ਹਾਂ ਪਾਣੀ ਭਰ ਕੇ ਆਪਾਂ ਨੂੰ ਛੱਡ ਦੇਣਾ ਚਾਹੀਦਾ, ਤਾਂ ਜੋ ਜਿਹੜੀ ਰੂੜੀ ਹੈ ਉਹ ਚੰਗੀ ਤਰ੍ਹਾਂ ਬਾਂਹ ਦੇ ਵਿੱਚ ਪਚ ਜਾਵੇ ਤੇ ਆਪਣੀ ਜਿਹੜੀ ਗੋਭੀ ਹੈ ਉਹਨੂੰ ਵੀ ਕਿਤੇ ਨਾ ਕਿਤੇ ਕੋਈ ਨੁਕਸਾਨ ਨਾ ਪਹੁੰਚਾਵੇ।
1: ਜਿਵੇਂ ਕਿ ਤੁਸੀਂ ਦੱਸਿਆ ਕਿ ਜਿਹੜੀ ਗੋਭੀ ਦੀ ਪਨੀਰੀ ਆ ਉਹ ਤਕਰੀਬਨ 1 ਮਹੀਨੇ ਦੇ ਵਕਫੇ ਦੇ ਵਿੱਚ ਤਿਆਰ ਹੋ ਜਾਂਦੀ ਹੈ, ਤਾਂ ਇਸ 1 ਮਹੀਨੇ ਦੇ ਵਕਫੇ ਦੇ ਦੌਰਾਨ ਪਨੀਰੀ ਦੀ ਅਸੀਂ ਹੋਰ ਕਿਸ ਤਰ੍ਹਾਂ ਦੀ ਕੋਈ ਸਾਂਭ ਸੰਭਾਲ ਕਰਨੀ ਆ, ਉਹਨਾਂ ਦਾ ਜਿਹੜਾ ਕੋਈ ਬਿਮਾਰੀਆਂ ਤੋਂ ਬਚਾਓ ਜਾਂ ਕੋਈ ਤਾਪਮਾਨ ਜਾਂ ਸਿੰਚਾਈ ਪ੍ਰਬੰਧ ਕਿਸ ਤਰ੍ਹਾਂ ਦਾ ਰਹਿਣਾ ਚਾਹੀਦਾ?
0: ਹਾਂਜੀ, ਜਿੱਦਾਂ ਹੁਣ ਇਹ ਆਪਣੀ ਲਗਭਗ 1 ਮਹੀਨੇ ਦੀ ਵੀ ਜਿਹੜੀ ਪਨੀਰੀ ਹੈ ਉਹਦਾ ਪ੍ਰਬੰਧ ਇਹ ਹੈ ਵੀ ਇੱਕ ਤਾਂ ਆਪਣੀ ਜਿਹੜੀ ਗਰਮੀ ਵਾਲੀ ਉਹਨੂੰ ਆਪਾਂ ਥੋੜ੍ਹਾ ਬਹੁਤਾ ਟੈਂਪਰੇਚਰ ਮੇਨਟੇਨ ਕਰਨਾ ਪਊ ਆਪਾਂ ਨੂੰ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਗਰਮੀ ਹੋਣ ਕਰਕੇ ਆਪਾਂ ਨੂੰ ਇੱਕ ਤਾਂ ਜਿਹੜੀ ਹੈਗੀ ਹੈਗੀ 50% ਵਾਲੀ ਆਪਾਂ ਗ੍ਰੀਨ ਨੈੱਟ ਕਹਿ ਦਿੰਦੇ ਉੱਪਰ ਪਾਉਣ ਨੂੰ, ਬਹੁਤ ਸਾਰੇ ਭਰਾ 70% ਵਾਲੀ ਪਾ ਲੈਂਦੇ ਜਾਂ ਬਹੁਤ ਸਾਰੇ ਭਰਾ 50% ਵਾਲੀ ਵੀ ਪਾਉਂਦੇ ਆ, ਉਹ ਆਪਾਂ ਨੂੰ ਉੱਪਰ ਜਿਹੜਾ ਦੁਪਹਿਰ ਦਾ ਟੈਂਪਰੇਚਰ ਹੈ 11 ਤੋਂ 4 ਵਜੇ ਤੱਕ ਵਾਲਾ, ਇੱਕ ਤਾਂ ਉਹ ਆਪਾਂ ਨੂੰ ਕੰਟਰੋਲ ਕਰਨਾ ਪੈਣਾ ਜੀ, ਸਵੇਰ ਦੀ ਅਤੇ ਸ਼ਾਮ ਦੀ ਧੁੱਪ ਵੀ ਜ਼ਰੂਰੀ ਹੈ, ਬਟ ਐਂ ਵੀ ਉਸ ਤੋਂ ਇਲਾਵਾ ਜਿਹੜੀ 1 ਮਹੀਨੇ ਦੀ ਆਪਣੀ ਪਨੀਰੀ ਹੈ ਉਹਦੇ ਵਿੱਚ ਖਾਸ ਕਰਕੇ 15 ਦਿਨ ਪਹਿਲੇ ਉਹਦੇ ਵਿੱਚ ਆਪਾਂ ਨੂੰ ਟੈਂਪਰੇਚਰ ਮੇਨਟੇਨ ਕਰਨਾ ਜ਼ਰੂਰੀ ਹੈ। ਦੂਸਰਾ ਇਹ ਵੀ ਇੱਕ ਆਪਾਂ ਨੂੰ ਫੰਗਸ ਲਈ ਤੁਸੀਂ ਦੇਖਿਆ ਹੈਗਾ ਵੀ ਹੁਣ 1 ਹਫ਼ਤੇ ਦੀ ਜਿਹੜੀ ਪਨੀਰੀ ਹੁੰਦੀ ਹੈਗੀ, ਬਹੁਤ ਸਾਰੇ ਭਰਾ ਕਹਿੰਦੇ ਹੈਗੇ ਵੀ ਸਾਡੀ ਉਹ ਪਨੀਰੀ ਜੀ ਜੜ ਤੋਂ ਗਲ ਕੇ ਡਿੱਗ ਪਈ, ਉਹਨੂੰ ਆਪਾਂ ਉਸ ਲਈ ਆਪਾਂ 2 ਫੰਗੀਸਾਈਡ ਨਾ, ਇੱਕ ਤਾਂ ਰਿਡੋਮਿਲ ਗੋਲਡ ਸੈਂਟਾ ਦਾ ਅਤੇ ਇੱਕ ਆਪਾਂ ਥਾਇਫਨੇਟ ਮਥਾਇਲ, ਉਹਨਾਂ ਦੀ ਆਪਾਂ ਵਰਤੋਂ ਕਰ ਸਕਦੇ ਹਾਂ ਜੀ।
1: ਜਦੋਂ ਸਾਡੀ ਪਨੀਰੀ ਤਿਆਰ ਹੋ ਗਈ ਲਗਭਗ 1 ਮਹੀਨੇ ਦੇ ਬਾਅਦ, ਤਾਂ ਉਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਕੰਮ ਹੁੰਦਾ ਉਹ ਹੁੰਦਾ ਪਨੀਰੀ ਦੀ ਪੁਟਾਈ ਕਰਕੇ ਉਹਨੂੰ ਖੇਤ ਦੇ ਵਿੱਚ ਲਾਉਣ ਦਾ, ਤਾਂ ਇਹ ਜਿਹੜਾ ਪਨੀਰੀ ਦੀ ਪੁਟਾਈ ਕਰਕੇ ਖੇਤ ਦੇ ਵਿੱਚ ਅਸੀਂ ਲਾਉਣਾ ਹੈ, ਉਹਦਾ ਕੀ ਢੰਗ ਤਰੀਕਾ, ਉਹਦੀ ਸਹੀ ਵਿਧੀ ਕੀ ਹੈ?
0: ਇੱਕ ਤਾਂ ਸਾਰਿਆਂ ਤੋਂ ਪਹਿਲਾਂ ਜੀ ਜਿਹੜੀ ਮੇਨ ਗੱਲ ਹੈਗੀ ਉਹ ਜਿਹੜੇ ਆਪਾਂ ਗੋਭੀ ਬਾਂਹ ਦੇ ਵਿੱਚ ਲਾ ਰਹੇ ਹਾਂ ਉਹਦਾ ਆਪਣਾ ਪਾਣੀ ਦਾ ਪ੍ਰਬੰਧ ਜ਼ਰੂਰੀ ਹੈ, ਨਿਕਾਸੀ ਜ਼ਰੂਰੀ ਹੈ, ਉੱਚਾ ਹੋਵੇ ਦੂਸਰੇ ਬਾਹਾਂ ਨਾਲੋਂ, ਵੀ ਇਹ ਹੈ ਵੀ ਜਦੋਂ ਹੁਣ ਆਪਾਂ ਬਰਸਾਤ ਵਾਲੀ ਗੋਭੀ ਲਾਉਣੇ ਹੈ ਉਹਦੇ ਵਿੱਚ ਮੀਂਹ ਦਾ ਪਾਣੀ ਰੋਕਣਾ ਨਹੀਂ ਚਾਹੀਦਾ, ਜੇ ਆਪਣੇ ਮੀਂਹ ਦਾ ਪਾਣੀ ਰੁਕੂਗਾ ਉਸ ਤੋਂ ਬਾਅਦ ਧੁੱਪ ਲੱਗੂਗੀ ਤਾਂ ਆਪਣੀ ਗੋਭੀ ਨੂੰ ਜਿਹੜੀ ਪ੍ਰੋਬਲਮ ਹੈ ਉਹ ਜੜ ਗਲਣ ਦੀ ਆਉਣੀ ਆਉਣੀ ਹੈ,

0: ਇਸ ਲਈ ਸਾਰਿਆਂ ਤੋਂ ਪਹਿਲਾਂ ਕੰਮ ਤਾਂ ਇਹ ਹੈ ਵੀ ਆਪਾਂ ਜਿਹੜੇ ਵੀ ਬਾਂਧ ਦੇ ਵਿੱਚ ਆਪਣੀ ਗੋਭੀ ਦੀ ਤਿਆਰੀ ਕਰ ਰਹੇ ਹਾਂ, ਉਹ ਬਾਂਧ ਦੇ ਵਿੱਚ ਆਪਣਾ ਪ੍ਰਬੰਧ ਜਿਹੜਾ ਪਾਣੀ ਦਾ ਨਿਕਲਣ ਦਾ ਪ੍ਰੋਪਰ ਹੋਵੇ ਜੀ। ਉਸ ਤੋਂ ਇਲਾਵਾ ਜੇ ਆਪਾਂ ਖਾਦ ਦੀ ਗੱਲ ਕਰੀਏ ਤਾਂ DAP ਇੱਕ ਕਿੱਲੇ ਦੀ ਇੱਕ ਗੱਟਾ ਲੈ ਸਕਦੇ ਹੋ ਤੁਸੀਂ, ਪੋਟਾਸ਼ ਲੈ ਸਕਦੇ ਹੋ। ਉਸ ਤੋਂ ਇਲਾਵਾ ਆਪਾਂ ਪੋਲੀਸਲਫੇਟ ਪਾ ਸਕਦੇ ਹਾਂ, ਜਿਹਦੇ ਵਿੱਚ ਆਪਾਂ ਨੂੰ ਕੈਲਸ਼ੀਅਮ ਨਾਈਟ੍ਰੇਟ, ਪੋਟਾਸ਼ੀਅਮ ਤੇ ਸਲਫਰ ਮਿਲ ਜਾਂਦਾ ਜੀ।
1: ਜਿਵੇਂ ਕਿ ਤੁਸੀਂ ਜ਼ਮੀਨ ਦੀ ਗੱਲ ਕੀਤੀ ਹੈ ਕਿ ਪਾਣੀ ਦੇ ਨਿਕਾਸੀ ਵਾਲੀ ਜ਼ਮੀਨ ਹੋਣੀ ਚਾਹੀਦੀ ਹੈ, ਕੀ ਅਸੀਂ ਇਹ ਕਹਿ ਸਕਦੇ ਹਾਂ ਜਿਹੜੀ ਜ਼ਮੀਨ ਆ ਉਹ ਜ਼ਿਆਦਾ ਭਾਰੀ ਨਾ ਹੋਵੇ, ਹਲਕੀਆਂ ਜ਼ਮੀਨਾਂ ਨੇ, ਰੇਤੀਲੀਆਂ ਜ਼ਮੀਨਾਂ ਦੇ ਵਿੱਚ ਵੀ ਇਹਦੀ ਕਾਸ਼ਤ ਕੀਤੀ ਜਾ ਸਕਦੀ ਹੈ?
0: ਹਾਂਜੀ ਹਾਂਜੀ ਬਿਲਕੁਲ ਜੀ, ਕੀਤੀ ਜਾ ਸਕਦੀ ਹੈ। ਬਸ ਇਹ ਹੈ ਵੀ ਇੱਕ ਤਾਂ ਆਪਣੇ ਜਿਹੜਾ ਪਾਣੀ ਹੈ ਉਹ ਚੰਗਾ ਹੋਵੇ, ਤੇ ਇੱਕ ਇਹ ਹੈ ਵੀ ਜ਼ਿਆਦਾ ਬਾਂਧ ਦੇ ਵਿੱਚ ਰੇਤੇ ਵਾਲਾ ਬਾਂਧ ਨਾ ਹੋਵੇ। ਬਸ ਇੱਕ ਵੱਡੀ ਇਹ ਹੈ ਵੀ ਲਾਲ ਮਿੱਟੀ ਹੋਵੇ, ਕੋਈ ਚੱਕਰ ਨਹੀਂ, ਵਧੀਆ ਗੱਲ ਹੈ। ਬਸ ਇਹ ਹੈ ਵੀ ਪਾਣੀ ਦਾ ਪ੍ਰਬੰਧ ਸਹੀ ਹੋਵੇ, ਵੀ ਨਿਕਲਦਾ ਹੋਵੇ, ਇਹ ਨਾ ਹੋਵੇ ਵੀ ਆਪਣੇ ਗੋਭੀ ਦੇ ਵਿੱਚ ਪਾਣੀ ਰੋਕਿਆ ਰਹੇ 12 ਘੰਟੇ ਜਾਂ 24 ਘੰਟੇ, ਫਿਰ ਕਿਤੇ ਨਾ ਕਿਤੇ ਆਪਣੀ ਜਿਹੜੀ ਗੋਭੀ ਹੈ ਉਹਨੂੰ ਦਿੱਕਤ ਆਊਗੀ।
1: ਜਦੋਂ ਅਸੀਂ ਖੇਤ ਦੇ ਵਿੱਚ ਗੋਭੀ ਦੀ ਜਿਹੜੀ ਪਨੀਰੀ ਲਾਉਣੀ ਹੈ, ਉਹਦੇ ਲਈ ਕੋਈ ਸਾਨੂੰ ਬੈੱਡ ਬਣਾਉਣੇ ਪੈਂਦੇ ਨੇ ਜਾਂ ਅਸੀਂ ਉਹਨੂੰ ਸਿੱਧੇ ਲਗਾ ਸਕਦੇ?
0: ਹਾਂਜੀ, ਇਹਦੇ ਲਈ 2 ਤਰੀਕੇ ਹੈ ਜੀ। ਇੱਕ ਤਾਂ ਆਪਾਂ ਸਿੱਧੀਆਂ ਵੱਟਾਂ ਬਣਾ ਕੇ ਵੀ ਲਾ ਸਕਦੇ ਹਾਂ ਜੀ, ਤੇ ਇੱਕ ਜੇ ਆਪਾਂ ਬੈੱਡਾਂ ਦੇ ਉੱਪਰ, ਬਹੁਤ ਸਾਰੇ ਭਰਾ ਹੁਣ ਬੈੱਡਾਂ ਦੇ ਉੱਪਰ ਡ੍ਰਿਪ ਸਿਸਟਮ ਤੇ ਲਾਉਂਦੇ ਆ, ਤਾਂ ਆਪਾਂ ਬੈੱਡ ਦੇ ਉੱਪਰ ਇੱਕ ਡ੍ਰਿਪ ਦੀ ਲਾਈਨ ਵਿਛਾ ਕੇ ਆਪਾਂ ਬੈੱਡ ਦੇ ਉੱਪਰ ਦੋਨੋਂ ਪਾਸੇ ਵੀ ਲਾ ਸਕਦੇ ਹਾਂ। ਜਿਹੜੇ ਭਰਾਵਾਂ ਨੇ ਖੁੱਲ੍ਹੇ ਪਾਣੀ ਤੇ ਕਰਨੀ ਹੈਗੀ, ਜਿੱਦਾਂ ਖੁੱਲ੍ਹੇ ਭਰ ਕੇ ਲਾਉਣਾ ਪਾਣੀ, ਉਹ ਆਪਣੀ ਵੱਟਾਂ ਬਣਾ ਕੇ ਵੀ ਲਾ ਸਕਦੇ। ਜਿਹੜੇ ਭਰਾ ਆਪਣੇ ਨਹੀਂ ਕਰ ਸਕਦੇ ਵੀ ਡ੍ਰਿਪ ਸਿਸਟਮ ਤੇ ਨਹੀਂ ਕਰਨਾ ਚਾਹੁੰਦੇ, ਇਹ ਦੋਨੋਂ ਤਰੀਕਿਆਂ ਦੇ ਨਾਲ ਹੀ ਆਪਾਂ ਕਰ ਸਕਦੇ ਹਾਂ ਜੀ।
1: ਤੇ ਸਿੰਚਾਈ ਦੀ ਤੁਸੀਂ ਗੱਲ ਕੀਤੀ ਹੈ, ਜਿਵੇਂ ਕਿ ਡ੍ਰਿਪ ਸਿਸਟਮ ਰਾਹੀਂ ਵੀ ਅਸੀਂ ਪਾਣੀ ਦੇ ਸਕਦੇ ਹਾਂ ਤੇ ਬੈੱਡ ਬਣਾ ਕੇ ਵੀ ਅਸੀਂ ਉਹਨੂੰ ਉਹਦੀ ਸਿੰਚਾਈ ਕਰ ਸਕਦੇ ਹਾਂ, ਤੇ ਸਿੰਚਾਈ ਫਿਰ ਕਿੰਨੇ ਕਿੰਨੇ ਸਮੇਂ ਬਾਅਦ ਅਸੀਂ ਗੋਭੀ ਦੀ ਕਰਨੀ?
0: ਹਾਂਜੀ, ਗੋਭੀ ਦੀ ਹੁਣ ਜੇ ਆਪਾਂ ਲਾਉਣ ਤੋਂ ਬਾਅਦ ਦੇਖਿਆ ਜਾਵੇ ਤਾਂ ਇੱਕ ਪਾਣੀ ਤਾਂ ਆਪਾਂ ਲਾਉਣ ਤੁਰੰਤ ਜਦੋਂ ਆਪਾਂ ਗੋਭੀ ਟ੍ਰਾਂਸਪਲਾਂਟ ਕਰ ਦਿਆਂਗੇ, ਪਨੀਰੀ ਪੁੱਟ ਕੇ ਲਾਉਣੇ ਆ, ਉਦੋਂ ਆਪਾਂ ਵੱਟਾਂ ਗਿੱਲੀਆਂ ਕਰਕੇ ਹੀ ਲਾਉਣੇ ਆ ਜੀ ਪਹਿਲਾਂ ਤਾਂ। ਉਸ ਤੋਂ ਬਾਅਦ ਜਦੋਂ ਆਪਣੀ ਗੋਭੀ ਲੱਗ ਗਈ, ਆਪਾਂ 3ਜੇ ਤੋਂ 4 ਦਿਨ ਪਾਣੀ ਦੇ ਸਕਦੇ ਹਾਂ। ਉਸ ਤੋਂ ਬਾਅਦ ਜਦੋਂ ਆਪਣੀ ਗੋਭੀ ਆਪਾਂ ਨੂੰ ਲੱਗ ਗਿਆ ਵੀ ਆਪਣੀ ਗੋਭੀ ਨੇ ਜੜ ਫੜ ਲਈ ਹੈ ਤਾਂ ਜੜ ਲਾ ਲਈ ਹੈ, ਉਸ ਤੋਂ ਬਾਅਦ ਤੁਸੀਂ 5-7 ਦਿਨਾਂ ਦੇ ਬਾਅਦ ਵਕਫੇ ਤੇ ਤੁਸੀਂ ਪਾਣੀ ਦੇ ਸਕਦੇ ਹੋ। ਆਪਦੀ ਧਰਤੀ ਦੇ ਹਿਸਾਬ ਨਾਲ, ਆਪਣੀ ਜ਼ਮੀਨ ਦੇ ਹਿਸਾਬ ਨਾਲ ਤੁਸੀਂ 5 ਤੋਂ 7 ਦਿਨਾਂ ਦੇ ਵਕਫੇ ਤੋਂ ਤੁਸੀਂ ਪਾਣੀ ਦੇ ਸਕਦੇ ਹੋ।
1: ਤੇ ਖਾਦ ਪ੍ਰਬੰਧ ਦੀ ਵੀ ਤੁਸੀਂ ਗੱਲ ਕੀਤੀ ਸੀ, ਜਿਵੇਂ ਕਿ DAP ਦਾ ਤੁਸੀਂ ਜ਼ਿਕਰ ਕੀਤਾ ਜਾਂ ਹੋਰ ਖਾਦਾਂ ਦਾ ਬਾਰੇ ਗੱਲ ਕੀਤੀ, ਤੇ ਕਿੰਨੇ ਕਿੰਨੇ ਸਮੇਂ ਬਾਅਦ ਤੇ ਕਦੋਂ ਕਦੋਂ ਜਿਹੜੀ ਗੋਭੀ ਦੀ ਫਸਲ ਨੂੰ ਅਸੀਂ ਖਾਦ ਪਾਉਣੀ?
0: ਹਾਂਜੀ, ਇਹਦੇ ਵਿੱਚ ਆਪਾਂ ਨੂੰ ਬੇਸਲ ਡੋਜ ਦੇ ਵਿੱਚ ਤਾਂ ਥੱਲੇ ਆਪਾਂ DAP ਦੀ ਗੱਲ ਕਰ ਲਈ, ਜਿਵੇਂ ਜੀ ਪੋਟਾਸ਼ੀਅਮ ਤੇ ਆਪਣੀ ਕੈਲਸ਼ੀਅਮ ਨਾਈਟ੍ਰੇਟ ਦੀ ਗੱਲ ਕਰ ਲਈ। ਉਸ ਤੋਂ ਇਲਾਵਾ ਜਦੋਂ ਆਪਣੀ ਗੋਭੀ ਲਗਭਗ 15 ਤੋਂ 20 ਦਿਨਾਂ ਦੀ ਹੁੰਦੀ ਹੈ, ਆਪਾਂ ਪਹਿਲੀ ਹਲਕੀ ਯੂਰੀਆ ਦੇ ਸਕਦੇ ਹਾਂ। ਉਸ ਤੋਂ ਇਲਾਵਾ ਆਪਾਂ NPK ਉੱਪਰ 19-19-19 ਵੀ ਕਰ ਸਕਦੇ ਹਾਂ ਜੀ। ਇੱਕ ਕੋਸ਼ਿਸ਼ ਰਹੇ ਵੀ ਜਦੋਂ ਆਪਾਂ ਇੱਕ ਪਹਿਲੀਆਂ ਦੋ ਆਪਾਂ ਯੂਰੀਆ ਦੀਆਂ ਖਾਦਾਂ ਪਾਉਣੀ ਹੈਗੀਆਂ, ਉਹ ਆਪਾਂ ਘੱਟ ਡੋਜ ਦੇ ਵਿੱਚ ਲੈਣੀ ਹੈ। ਹਾਂਜੀ,
1: ਕਿਉਂਕਿ ਸੁਭਾਵਿਕ ਹੈ ਹਰੇਕ ਫਸਲ ਦੇ ਉੱਤੇ ਬਿਮਾਰੀ ਜਾਂ ਕੀੜੇ ਮਕੌੜਿਆਂ ਦਾ ਹਮਲਾ ਵੀ ਹੁੰਦਾ ਹੈ, ਤੇ ਗੋਭੀ ਤੇ ਫਿਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੇ ਕੀੜੇ ਮਕੌੜਿਆਂ ਦਾ ਹਮਲਾ ਹੁੰਦਾ?
0: ਹਾਂਜੀ, ਇਹਦੇ ਵਿੱਚ ਆਪਾਂ ਨੂੰ ਗਰਮੀ ਵਾਲੀ ਗੋਭੀ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਤੇ ਸਾਰਿਆਂ ਤੋਂ ਵੱਡਾ ਜਿਹੜਾ ਹਮਲਾ ਹੈ ਜੀ, ਉਹ ਆਪਣੇ ਹੁੰਦਾ ਸੁੰਡੀ ਦਾ ਹੁੰਦਾ ਜੀ। ਸੁੰਡੀ ਤੋਂ ਇਲਾਵਾ ਆਪਣੇ ਇਹਦੇ ਵਿੱਚ ਜਿਹੜੀ ਆਉਂਦੀ ਹੈਗੀ, ਹੁਣ ਜਿਵੇਂ ਬਾਰਿਸ਼ਾਂ ਦੇ ਮੌਸਮ ਦੇ ਵਿੱਚ ਜੜ ਗਲਣ ਦੀ ਦਿੱਕਤ ਆਉਂਦੀ ਹੈ, ਇਹ ਦੋ ਸਾਰਿਆਂ ਤੋਂ ਜਿਹੜੇ ਮੇਨ ਇਹਦੇ 'ਚ ਗੋਭੀ 'ਚ ਆਉਣ ਵਾਲੇ ਸਮੱਸਿਆਵਾਂ ਹੈਗੀਆਂ ਇਹ। ਹਾਂਜੀ,
1: ਇਹਨਾਂ ਦੀ ਰੋਕਥਾਮ ਫਿਰ ਕਿਸ ਤਰ੍ਹਾਂ ਕਰਦੇ?
0: ਹਾਂ, ਇਹਨਾਂ ਦੀ ਰੋਕਥਾਮ ਦੇ ਲਈ ਜੇ ਆਪਾਂ ਸੁੰਡੀ ਵਾਲੀ, ਜਿੱਦਾਂ ਆਪਾਂ ਐਮਾਮੈਕਟਨ ਬੈਂਜੋਟ ਵੀ ਕਰ ਸਕਦੇ ਹਾਂ, ਜਿੱਦਾਂ ਕੋਰਾਜਨ ਆਉਂਦੀ ਆ ਉਹ ਕਰ ਸਕਦੇ ਹਾਂਗੇ। ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਜਿਹੜੀਆਂ ਸੁੰਡੀਆਂ ਵਾਲੀਆਂ ਚੰਗੀਆਂ ਸਪਰੇਆਂ ਹੈਗੀਆਂ ਕਰ ਸਕਦੇ ਹਾਂ ਜੀ, ਜਿੱਦਾਂ ਫੇਮ ਵਗੈਰਾ ਹੋ ਗਈ ਉਹ ਕਰ ਸਕਦੇ ਹਾਂ। ਤੇ ਉਸ ਤੋਂ ਇਲਾਵਾ ਜੜ ਗਲਣ ਦੀ ਜਿਵੇਂ ਦਿੱਕਤ ਗੱਲ ਕਰੀਏ ਤਾਂ ਉਹਦੇ ਤੋਂ ਆਪਾਂ ਗੋਭੀ ਲਾਉਣ ਤੋਂ ਬਾਅਦ ਲਗਭਗ 4 ਤੋਂ 5 ਦਿਨ ਬਾਅਦ ਆਪਾਂ ਇੱਕ ਡ੍ਰਿੰਚਿੰਗ ਜ਼ਰੂਰ ਕਰਨੀ ਹੈਗੀ ਕਿਸੇ ਵਧੀਆ ਫੰਗੀ ਸਾਈਡ ਦੀ, ਜਿਵੇਂ ਰਿਡੋਮਿਲ ਗੋਲਡ ਦੀ ਜੀ, ਉਹਦੇ ਤੋਂ ਆਪਾਂ ਨੂੰ ਥੋੜ੍ਹਾ ਬਹੁਤ ਇਸ ਚੀਜ਼ ਤੋਂ ਕੰਟਰੋਲ ਮਿਲ ਜਾਂਦਾ।
1: ਕਿਉਂਕਿ ਲਵਪ੍ਰੀਤ ਜੀ, ਜਿਹੜੀ ਗੋਭੀ ਦੀ ਪਨੀਰੀ ਤੋਂ ਪਟਾਈ ਤੋਂ ਲੈ ਕੇ ਲਵਾਈ ਤੱਕ ਦਾ ਕੰਮ ਆ, ਉਹ ਕਾਫੀ ਖੇਚਲ ਵਾਲਾ ਕੰਮ ਹੈ, ਤੇ ਉਹਦੇ ਲਈ ਫਿਰ ਲੇਬਰ ਦੀ, ਮਜ਼ਦੂਰਾਂ ਦੀ ਕਿੰਨੀ ਕੁ ਲੋੜ ਪੈਂਦੀ?
0: ਹਾਂਜੀ, ਜੋ ਦੂਜੀਆਂ ਸਬਜ਼ੀਆਂ ਦੇ ਮੁਕਾਬਲੇ, ਜਿੱਦਾਂ ਹੁਣ ਆਪਾਂ ਮਟਰ ਜਾਂ ਮਿਰਚਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਇਹਦੇ ਵਿੱਚ ਉਨੀ ਬਹੁਤੀ ਕੋਈ ਲੋੜ ਨਹੀਂ ਹੁੰਦੀ ਨਾ ਜੀ, ਕਿਉਂਕਿ ਇਹ ਹੈ ਵੀ ਇਹ ਥੋੜ੍ਹਾ ਜਿਹਾ ਆਸਾਨੀ ਹੁੰਦੀ ਹੈਗੀ। ਜੋ ਆਪਾਂ ਆਪਣੀ ਹਾਰਵੈਸਟਿੰਗ ਕਰਦੇ ਹਾਂ, ਪਹਿਲਾਂ ਵਢਾਈ ਸ਼ੁਰੂ ਹੁੰਦੀ ਹੈ, ਉਦੋਂ ਇਹ ਹੁੰਦਾ ਵੀ ਆਪਾਂ ਕਿੱਲੇ ਦੇ ਵਿੱਚ ਲਗਭਗ 1-2 ਬੰਦੇ ਵੀ ਆਪਾਂ ਆਸਾਨੀ ਨਾਲ ਇਹਨੂੰ ਆਪਾਂ ਸਾਰ ਸਕਦੇ ਹਾਂ ਜੀ।
1: ਜੀ ਲਵਪ੍ਰੀਤ ਜੀ, ਜਿਵੇਂ ਕਿ ਗੋਭੀ ਅਸੀਂ ਲਾ ਵੀ ਲਈ ਆ, ਉਹ ਖਾਦ ਵੀ ਦੇ ਦਿੱਤੀ ਹੈ, ਤੇ ਕੀੜੇ ਮਕੌੜਿਆਂ ਜਾਂ ਬਿਮਾਰੀਆਂ ਤੋਂ ਵੀ ਉਹਦੀ ਅਸੀਂ ਜਿਹੜਾ ਪ੍ਰਬੰਧ ਕਰ ਲਿਆ, ਤੇ ਜੇ ਹੁਣ ਆਪਾਂ ਗੱਲ ਕਰੀਏ ਕਿ ਜਿਹੜੀ ਫਸਲ ਦੀ ਜਿਹੜੀ ਪਕਾਈ ਆ ਜਾਂ ਤਿਆਰ ਸਾਡੀ ਗੋਭੀ ਦੀ ਫਸਲ ਹੋਣੀ ਹੈ, ਉਹ ਕਿੰਨੇ ਸਮੇਂ ਦੇ ਵਿੱਚ ਹੋ ਜਾਂਦੀ?
0: ਹਾਂਜੀ, ਇਹ ਵੱਖੋ ਵੱਖਰੀਆਂ ਵਰਾਇਟੀਆਂ ਦੇ ਹਿਸਾਬ ਨਾਲ ਹੈ ਨਾ ਜੀ। ਜਿੱਦਾਂ ਹੁਣ ਆਪਣੇ ਕੋਲ ਜਿਹੜੀ ਲੱਗੀ ਹੋਈ ਹੈਗੀ ਗੋਭੀ, ਜਿੱਦਾਂ ਗੱਲ ਕਰ ਲਈ ਆਪਾਂ 15 ਬਾਈ ਸਭ ਤੋਂ ਅਗੇਤੀ ਦੇ ਵਿੱਚ ਲੱਗਣ ਵਾਲੀ, ਉਹ ਲਗਭਗ ਆਪਣੀ

0: ਇੱਕ ਮਹੀਨੇ ਦੀ ਪਨੀਰੀ ਤੋਂ ਬਾਅਦ ਆਪਣੇ 70 ਦਿਨ ਲੈ ਜਾਂਦੀ ਹੈ ਜੀ। ਸਮੇਤ ਪਨੀਰੀ ਆਪਣੀ 100 ਦਿਨਾਂ ਦੀ ਵਰਾਇਟੀ ਹੈ। ਉਸ ਤੋਂ ਇਲਾਵਾ ਜਿਹੜੀਆਂ ਹੋਰ ਇਸ ਤੋਂ ਬਾਅਦ ਵਾਲੀਆਂ ਜਿਹੜੀਆਂ ਲੱਗਣ ਵਾਲੀਆਂ ਵਰਾਇਟੀਆਂ ਹੈਗੀਆਂ ਦੇਸੀ ਦੇ ਵਿੱਚ, ਉਹ ਲਗਭਗ 50, 55, 60 ਦਿਨਾਂ ਦੀਆਂ ਵਰਾਇਟੀਆਂ ਵੀ ਹੈਗੀਆਂ ਜੀ। ਹਾਂਜੀ,
1: ਤੇ ਤੁੜਾਈ ਸਾਨੂੰ ਕਦੋਂ ਕਰਨੀ ਚਾਹੀਦੀ ਆ, ਜਦੋਂ ਮਤਲਬ ਉਸਦੇ ਫੁੱਲ ਦੇ ਆਕਾਰ ਦੇ ਹਿਸਾਬ ਨਾਲ, ਜਾਂ ਕਿਸ ਤਰ੍ਹਾਂ ਸਾਨੂੰ ਪਤਾ ਹੁੰਦਾ ਕਿ ਹੁਣ ਜਿਹੜੀ ਸਾਡੀ ਗੋਭੀ ਆ ਪੂਰੀ ਤਰ੍ਹਾਂ ਤੁੜਾਈ ਦੇ ਯੋਗ?
0: ਹਾਂਜੀ, ਇਹਦੇ ਲਈ ਇਹ ਹੈ ਵੀ ਜਿਹੜੀ ਗਰਮੀ ਵਾਲੀ ਗੋਭੀ ਹੈ ਉਹਦਾ ਜੇ ਆਪਾਂ ਦੇਖਿਆ ਜਾਵੇ ਸਰਦੀ ਵਾਲੀ ਗੋਭੀ ਦੇ ਮੁਕਾਬਲੇ ਜੀ, ਫੁੱਲ ਦਾ ਸਾਈਜ਼ ਓਡਾ ਨਹੀਂ ਹੁੰਦਾ। ਇਹ ਲਗਭਗ ਆਪਣਾ 800 ਤੋਂ ਗ੍ਰਾਮ ਤੋਂ ਲੈ ਕੇ 1 ਕਿਲੋ ਤੱਕ ਰਹਿੰਦਾ ਹੈਗਾ। ਜਦੋਂ ਆਪਾਂ ਨੂੰ ਲੱਗੇ ਵੀ ਆਪਣਾ ਫੁੱਲ ਲਗਭਗ 700-800 ਗ੍ਰਾਮ ਦਾ ਹੋ ਗਿਆ ਤਾਂ ਆਪਾਂ ਨੂੰ ਕੱਟ ਲੈਣੇ ਚਾਹੀਦੇ। ਹਾਂਜੀ,
1: ਤੇ ਇਸ ਤੋਂ ਬਾਅਦ ਜਦੋਂ ਸਾਡੀ ਫਸਲ ਤਿਆਰ ਹੋ ਜਾਂਦੀ ਹੈ ਤਾਂ ਅਗਲੀ ਗੱਲ ਆਉਂਦੀ ਹੈ ਮੰਡੀ ਕਰਨ ਦੀ, ਕਿਉਂਕਿ ਬਹੁਤ ਸਾਰੇ ਸਾਡੇ ਕਿਸਾਨ ਵੀਰ ਜਿਹੜੇ ਗੋਭੀ ਦੀ ਕਾਸ਼ਤ ਵੀ ਕਰ ਲੈਂਦੇ ਨੇ ਤੇ ਬਾਅਦ ਦੇ ਵਿੱਚ ਉਹ ਫਿਰ ਨਿਰਾਸ਼ ਹੋ ਜਾਂਦੇ ਨੇ। ਅਨੇਕਾਂ ਵਾਰ ਅਸੀਂ ਦੇਖਦੇ ਹਾਂ ਕਿ ਉਹ ਫਿਰ ਗੋਭੀ ਆਪਦੀ ਫਸਲ ਆ ਸੁੱਟਣ ਲਈ ਮਜਬੂਰ ਹੋ ਜਾਂਦੇ ਨੇ, ਤਾਂ ਉਹ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਉਹ ਕਿਉਂ ਆਉਂਦੀਆਂ ਨੇ, ਤੇ ਮੰਡੀਕਰਨ ਇਹਦਾ ਅਸੀਂ ਸਹੀ ਤਰੀਕੇ ਨਾਲ ਕਿਵੇਂ ਕਰ ਸਕਦੇ?
0: ਹਾਂਜੀ, ਇਹਦੇ ਲਈ ਦੇਖੋ ਇਹ ਸਾਰੇ ਕਿਸਾਨ ਭਰਾਵਾਂ ਦੀ ਇਹ ਸਭ ਤੋਂ ਵੱਡੀ ਇੱਕ ਪ੍ਰੋਬਲਮ ਹੈ ਨਾ ਜੀ, ਵੀ ਜਦੋਂ ਆਪਾਂ ਕੋਈ ਵੀ ਚੀਜ਼ ਤਿਆਰ ਕਰ ਲੈਂਦੇ ਤੇ ਜਦੋਂ ਆਪਾਂ ਉਹ ਮੰਡੀਕਰਨ ਕਰਦੇ ਹਾਂ ਉਹਦਾ ਜਾਂ ਮੰਡੀ ਦੇ ਵਿੱਚ ਲੈ ਕੇ ਉਹਦਾ ਆਪਾਂ ਨੂੰ ਸਹੀ ਰੇਟ ਨਹੀਂ ਮਿਲਦਾ, ਉਹਦੇ ਲਈ ਇੱਕ ਤਾਂ ਸਭ ਤੋਂ ਵੱਡੀ ਗੱਲ ਤੇ ਇਹ ਹੈ ਜੀ ਇਹ ਵੀ ਆਪਾਂ ਕੋਈ ਵੀ ਚੀਜ਼ ਜਦੋਂ ਚੰਗਾ ਰੇਟ ਲੈਣਾ ਤਾਂ ਉਹ ਆਪਾਂ ਨੂੰ ਬੇਰੁੱਤੀ ਕਰਨੀ ਪੈਣੀ ਹੈ। ਜਦੋਂ ਰੁੱਤ ਵਾਲੀ ਉਹ ਕਰਾਂਗੇ ਉਹਦਾ ਆਪਾਂ ਨੂੰ ਸਿੱਧੀ ਗੱਲ ਹੈ ਵੀ ਆਪਾਂ ਨੂੰ ਉਨਾ ਰੇਟ ਨਹੀਂ ਮਿਲਣਾ। ਤੇ ਇੱਕ ਕੋਸ਼ਿਸ਼ ਆਪਾਂ ਇਹ ਕਰੀਏ ਵੀ ਆਪਾਂ ਇਹ ਨਹੀਂ ਹੈਗਾ ਵੀ ਕਿਸੇ ਦੇ ਮਗਰ ਲੱਗ ਕੇ 1 ਕਿੱਲਾ 2 ਕਿੱਲੇ ਇਕੱਠੀ ਲਾ ਦਈਏ। ਹੁਣ ਜਿਹੜੇ ਭਰਾ ਨੇ ਕੋਈ ਲਗਭਗ ਆਪਾਂ 2-4 ਕਿੱਲਿਆਂ ਦੀ ਗੱਲ ਕਰੀਏ ਵੀ ਕੋਸ਼ਿਸ਼ ਕਰੋ ਵੀ ਆਪਾਂ ਖੁਦ ਮੰਡੀਕਰਨ ਕਰੀਏ। ਜੇ ਖੁਦ ਮੰਡੀਕਰਨ ਉਹਨਾਂ ਨਹੀਂ ਸੰਭਵ ਤਾਂ ਆਪਾਂ ਕੋਸ਼ਿਸ਼ ਕਰੀਏ ਵੀ ਜੇ ਆਪਾਂ 1 ਕਿੱਲਾ ਗੋਭੀ ਲਾ ਰਹੇ ਹਾਂ ਤਾਂ ਘੱਟੋ ਘੱਟ 2 ਜਾਂ 3 ਵਾਰੀ ਦੇ ਵਿੱਚ ਲਾਈਏ। ਉਹਦੇ ਨਾਲ ਇੱਕ ਤਾਂ ਇਹ ਵੀ ਜਦੋਂ ਆਪਣੀ ਗੋਭੀ ਨਾਲੇ ਤਾਂ ਇਕੱਠੀ ਮੰਡੀ ਦੇ ਵਿੱਚ ਨਹੀਂ ਜਾਊਗੀ, 2 ਜਾਂ 3 ਸ਼ਿਫਟਾਂ ਦੇ ਵਿੱਚ ਜਾਊਗੀ। ਉਹਦਾ ਇਹ ਕਾਰਨ ਹੈ ਵੀ ਆਪਣੀ ਸਹੀ ਰੇਟ ਵੀ ਮਿਲੂ ਤੇ ਆਪਾਂ ਦਾ ਖੁਦ ਮੰਡੀਕਰਨ ਵੀ ਕਰ ਸਕਦੇ ਹਾਂ। ਉੱਥੇ ਜੇ ਹੁਣ ਆਪਾਂ ਇੱਕੋ ਟਾਈਮ ਤੇ ਫਰਜ਼ ਕਰੋ ਵੀ 1 ਕਿੱਲਾ ਜਾਂ 2 ਕਿੱਲੇ ਇਕੱਠੀ ਗੋਭੀ ਲਾਤੀ ਤਾਂ ਉਹ ਆਪਾਂ ਨੂੰ ਇਕੱਠੀ ਉਹ ਕਟਾਈ ਕਰਨੀ ਪੈਣੀ ਹੈ। ਜਦੋਂ ਇਕੱਠੀ ਆਪਾਂ ਮੰਡੀ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਆਪਾਂ ਨੂੰ ਫਿਰ ਉਹਦਾ ਰੇਟ ਵੀ ਸਹੀ ਨਹੀਂ ਮਿਲਦਾ। ਕੋਸ਼ਿਸ਼ ਇਹ ਕਰੋ ਵੀ ਆਪਾਂ ਜੇ 1 ਕਿੱਲਾ ਲਾ ਰਹੇ ਹਾਂ ਤਾਂ ਲਗਭਗ ਕੋਸ਼ਿਸ਼ ਵੀ 2 ਜਾਂ 3 ਵਾਰੀ ਦੇ ਵਿੱਚ ਆਪਾਂ 10 ਜਾਂ 15 ਦਿਨਾਂ ਦੇ ਵਕਫੇ ਤੇ ਲਾਈਏ।
1: ਜਿਵੇਂ ਕਿ ਕਈ ਵਾਰ ਇਹ ਹੁੰਦਾ ਕਿ ਮੰਡੀ ਦੇ ਵਿੱਚ ਇੱਕਦਮ ਫਸਲ ਜ਼ਿਆਦਾ ਆ ਜਾਂਦੀ ਹੈ, ਕੋਈ ਵੀ ਫਸਲ ਲਾ ਲਈਏ ਜਾਂ ਵਿਸ਼ੇਸ਼ ਤੌਰ ਤੇ ਆਪਾਂ ਗੋਭੀ ਦੀ ਗੱਲ ਕਰੀਏ, ਤੇ ਉਧਰੋਂ ਅਸੀਂ ਆਪਣੀ ਜਿਹੜੀ ਗੋਭੀ ਦੀ ਤੜਾਈ ਕਰ ਚੁੱਕੇ ਹਾਂ ਤਾਂ ਉਹਦਾ ਹੀ ਫਿਰ ਜੇ ਸਾਨੂੰ ਕੁਝ ਦਿਨ ਸਾਂਭ ਸੰਭਾਲ ਕਰਨੀ ਪਵੇ ਤਾਂ ਉਹਦਾ ਕੀ ਸਹੀ ਢੰਗ ਤਰੀਕਾ, ਉਹਦੀ ਸਾਂਭ ਸੰਭਾਲ ਅਸੀਂ ਕਿਵੇਂ ਕਰ ਸਕਦੇ?
0: ਹਾਂ, ਗੋਭੀ ਦੀ ਹੁਣ ਜੇ ਆਪਾਂ ਇਹ ਗੱਲ ਕਰੀਏ ਜੀ, ਗੋਭੀ ਦੀ ਥੋੜਾ ਜਿਹਾ ਮੁਸ਼ਕਲ ਹੁੰਦਾ ਨਾ ਵੀ, ਕਿਉਂਕਿ ਇੱਕ ਤਾਂ ਗਰਮੀ ਵਾਲੀ ਫਸਲ ਹੋਣ ਕਰਕੇ ਵੀ ਇਹ ਜਿਹੜੀ ਹੈਗੀ ਹੈ, ਕੋਸ਼ਿਸ਼ ਤਾਂ ਇਹ ਕਰੀਏ ਵੀ ਆਪਾਂ ਸਮੇਤ ਪੱਤੇ ਉਹਨੂੰ ਰੱਖ ਸਕੀਏ ਵੀ ਉਹਦੇ ਨਾਲ। ਇੱਕ ਤਾਂ ਇਹ ਹੈ ਵੀ ਪੱਤੇ ਨਾ ਕਟਾਈ ਕਰੀਏ ਵੀ ਜੇ ਅਗਲੇ ਦਿਨ ਵੀ ਆਪਾਂ ਮੰਡੀ 'ਚ ਲੈ ਕੇ ਆਉਣਾ ਤਾਂ ਉਸ ਟਾਈਮ ਉਹਦੀ ਆਪਾਂ ਪੱਤਿਆਂ ਦੀ ਕਟਾਈ ਕਰਕੇ ਲੈ ਕੇ ਜਾਈਏ। ਜੇ ਤੁਸੀਂ ਫਰਜ਼ ਕਰੋ ਅੱਜ ਜ਼ਿਆਦਾ ਗੋਭੀ ਵੱਢ ਲਈ ਹੈ ਤਾਂ ਉਹਦੀ ਸਾਰਿਆਂ ਦੀ ਪੱਤਿਆਂ ਦੀ ਕਟਾਈ ਨਾ ਕਰੋ, ਉਹਦੇ ਨਾਲੋਂ ਵੀ ਜਿੰਨੀ ਕੋਸ਼ਿਸ਼ ਹੋਵੇ ਤੁਹਾਡੀ ਵੀ ਜਿੰਨੀ ਆਪਣੀ ਵਿਕ ਜਾਣੀ ਹੈ ਉਨੀ ਦੀ ਪੱਤਿਆਂ ਦੀ ਕਟਾਈ ਕਰਕੇ ਗੋਭੀ ਲਿਆ ਕੇ ਤੇ ਦੂਸਰੀ ਗੋਭੀ ਆਪਾਂ ਸਮੇਤ ਪੱਤੇ ਉਹ ਮੈਂ ਰੱਖ ਸਕਦੇ ਹਾਂ, ਉਹ ਵੀ ਆਪਾਂ ਜ਼ਿਆਦਾ ਦਿਨ ਨਹੀਂ ਰੱਖ ਸਕਦੇ, 1 ਜਾਂ 2 ਦਿਨ ਆਪਾਂ ਉਸ ਤਰੀਕੇ ਨਾਲ ਰੋਕ ਸਕਦੇ ਹਾਂ।
1: ਜਿਵੇਂ ਕਿ ਆਪਾਂ ਮੰਡੀ ਕਰਨ ਦੀ ਗੱਲ ਕਰ ਰਹੇ ਹਾਂ, ਗੋਭੀ ਦੀ ਮੰਡੀ ਕਰਨ ਦੀ ਆਪਾਂ ਗੱਲ ਕਰ ਰਹੇ ਹਾਂ, ਸਾਡੇ ਬਠਿੰਡਾ ਇਲਾਕੇ ਦੇ ਖਾਸ ਕਰ ਕਿਸਾਨ ਵੀਰ ਨੇ ਜਿਹੜੇ ਗੋਭੀ ਦੀ ਕਾਸ਼ਤ ਕਰਦੇ ਨੇ, ਉਹਨਾਂ ਲਈ ਫਿਰ ਜਿਹੜੀਆਂ ਮੰਡੀਆਂ ਨੇ, ਮੰਡੀਆਂ ਦੇ ਹਿਸਾਬ ਨਾਲ ਕਿੱਥੋਂ ਉਹਨਾਂ ਨੂੰ ਵਧੀਆ ਜਿਹੜਾ ਮੁਨਾਫਾ ਹੋ ਸਕਦਾ? ਵੈਸੇ ਤਾਂ ਜਿਵੇਂ ਤੁਸੀਂ ਕਿਹਾ ਕਿ ਜੇ ਖੁਦ ਉਹਦੀ ਜਿਹੜੀ ਅਸੀਂ ਮੰਡੀਕਰਨ ਕਰ ਸਕੀਏ ਤਾਂ ਉਹਦੇ ਵਰਗੀ ਰੀਸ ਨਹੀਂ, ਪਰ ਫਿਰ ਵੀ ਕਈ ਕਿਸਾਨ ਵੀਰਾਂ ਦੀ ਮਜਬੂਰੀ ਹੁੰਦੀ ਹੈ ਕਿ ਉਹ ਖੁਦ ਜਾ ਕੇ ਨਹੀਂ ਆਪਦੀ ਜਿਹੜੀ ਗੋਭੀ ਦੀ ਫਸਲ ਵੇਚ ਸਕਦੇ, ਤਾਂ ਉਹ ਕਿਹੜੀ ਮੰਡੀ ਦੇ ਉੱਤੇ ਜਿਹੜਾ ਜ਼ਿਆਦਾ ਉਹਨਾਂ ਨੂੰ ਮੁਨਾਫਾ ਲੈ ਸਕਦੀ ਹੈ ਜਾ ਕੇ?
0: ਹਾਂ, ਇਹ ਗੱਲ ਹੈ ਜੀ ਵੀ ਆਪਾਂ ਨੂੰ ਇੱਕ ਮੰਡੀ ਦੇ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਵੀ ਆਪਾਂ ਨੂੰ ਲਗਭਗ ਕੋਸ਼ਿਸ਼ ਤਾਂ ਪਹਿਲਾਂ ਇਹ ਹੋਵੇ ਵੀ ਆਪਾਂ ਆਪਣੀਆਂ ਲੋਕਲ ਮੰਡੀਆਂ ਦੇ ਵਿੱਚ ਪਹਿਲਾਂ ਤਾਂ ਵੀ ਦੂਰ ਆਪਾਂ ਸਾਰੀਆਂ ਚੀਜ਼ਾਂ ਦੇਖ ਕੇ ਚੱਲਣਾ ਵੀ ਆਪਾਂ ਆਪਣੀ ਜਿਹੜੀ ਦੂਰ ਵਾਲੀ ਮੰਡੀ ਉਹਦਾ ਆਪਾਂ ਨੂੰ ਖਰਚਾ ਵੀ ਦੇਖਣਾ ਵੀ ਆਪਣੀ ਕਿੰਨੀ ਆਪਣੇ ਕੋਲ ਸਬਜ਼ੀ ਵੇਚਣ ਵਾਲੀ ਹੈ, ਫਿਰ ਉਹਦਾ ਆਪਾਂ ਕਿੰਨੀ ਦੂਰ ਜਾ ਰਹੇ ਹਾਂ ਤੇ ਆਪਾਂ ਕਿੰਨਾ ਉਹਦੇ ਤੇ ਆਪਣਾ ਖਰਚਾ ਰਿਹਾ। ਪਹਿਲਾਂ ਤਾਂ ਤੁਸੀਂ ਆਪਣੀ ਕੋਸ਼ਿਸ਼ ਹੈ ਵੀ ਆਪਾਂ ਲੋਕਲ ਮੰਡੀਆਂ ਦੇ ਵਿੱਚ ਪਹਿਲ ਕਰੀਏ ਤੇ ਉਸ ਤੋਂ ਇਲਾਵਾ ਜੇ ਆਪਾਂ ਨੂੰ ਕਿਸੇ ਹੋਰ ਮੰਡੀ ਦੇ ਵਿੱਚ ਚੰਗਾ ਰੇਟ ਹੈ ਤਾਂ ਆਪਣੇ ਕੋਲ ਲਗਭਗ 2 ਜਾਂ 3 ਮੰਡੀ ਦੇ ਆੜ੍ਹਤੀਆਂ ਦੇ ਨੰਬਰ ਹੋਣੇ ਚਾਹੀਦੇ ਆ ਵੀ ਜਿਹੜਾ ਆਪਾਂ ਨੂੰ ਜਿੱਥੇ ਚੰਗਾ ਰੇਟ ਹੈ ਤਾਂ ਆਪਾਂ ਆਪਣੀ ਗੋਭੀ ਦੀ ਫਸਲ ਉੱਥੇ ਲਿਜਾ ਕੇ ਵੇਚ ਸਕੀਏ।
1: ਜੇ ਹੁਣ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਕਿੰਨਾ ਰਕਬਾ ਜਿਹੜਾ ਗੋਭੀ ਦੀ ਕਾਸ਼ਤ ਲਈ ਰੱਖਿਆ ਹੋਇਆ ਜਾਂ ਕਰ ਰਹੇ?
0: ਹਾਂ, ਆਪਣੇ ਕੋਲ ਜੀ ਹੁਣ ਇਸ ਟਾਈਮ 3 ਕਿੱਲੇ ਆਪਣੇ ਕੋਲ ਗੋਭੀ ਲੱਗੀ ਹੋਈ ਹੈ ਜੀ, ਲਗਭਗ ਆਪਣੇ ਕੋਲ 1 ਮਹੀਨੇ ਦੀ ਗੋਭੀ ਹੋ ਚੁੱਕੀ ਹੈ ਜੀ। ਉਸ ਦੇ ਇਲਾਵਾ ਆਪਣੇ ਕੋਲ ਇਸ ਵਾਰ ਆਪਾਂ ਜਿਹੜੀ ਗੋਭੀ ਦੀ ਪਨੀਰੀਆਂ ਆਪਣੇ ਕੋਲ ਆਪਾਂ ਤੀਜੀ ਵਾਰ ਵਾਲੀ ਹੁਣ ਬੀਜ ਰਹੇ ਹਾਂ, ਜਿਹੜੀ ਪਹਿਲੀ ਪਨੀਰੀ ਬੀਜੀ ਸੀ ਆਪਾਂ ਖੁਦ ਆਪਾਂ ਆਪਣੇ ਬਾਂਹ ਦੇ ਵਿੱਚ ਟਰਾਂਸਪਲਾਂਟ ਕਰਕੇ ਲਾਈ ਹੋਈ ਹੈ। ਉਸ ਤੋਂ ਇਲਾਵਾ ਹੁਣ ਜਿਹੜੀ

0: ਜਿਹੜੀ ਅਗਲੀ ਤਿਆਰ ਹੋਈ ਸੀ ਉਹ ਆਪਾਂ ਸਾਰੀ ਜਿਹੜੀ ਗੋਭੀ ਹੈ ਉਹ ਆਪਾਂ ਸੇਲ ਕਰਤੀ ਹੈ ਜੀ, ਤੇ ਉਸ ਤੋਂ ਅੱਗੇ ਹੁਣ ਆਪਣੇ ਕੋਲੇ ਵੀ ਜਿਹੜੀ ਹੋਰ ਗੋਭੀ ਹੈ ਉਹ ਆਪਣੇ ਕੋਲੇ ਪਨੀਰੀ ਤਿਆਰ ਹੋ ਰਹੀ ਹੈਗੀ।
1: ਲਵਪ੍ਰੀਤ ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਪਨੀਰੀ ਤਿਆਰ ਕੀਤੀ ਹੈ, ਤਾਂ ਜਿਹੜੇ ਸਾਡੇ ਕਿਸਾਨ ਵੀਰ ਹੁੰਦੇ ਨੇ ਉਹਨਾਂ ਨੂੰ ਕਈ ਵਾਰ ਨਹੀਂ ਤਜਰਬਾ ਇੰਨਾ ਹੁੰਦਾ, ਜਦੋਂ ਕਿਸੇ ਸਾਡੇ ਕਿਸਾਨ ਵੀਰ ਨੇ ਪਨੀਰੀ ਖਰੀਦਣੀ ਹੈ ਤਾਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਜਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਵਧੀਆ ਗੁਣਵੱਤਾ ਵਾਲੀ ਪਨੀਰੀ ਆ ਉਹ ਖਰੀਦ ਸਕਣ।
0: ਹਾਂਜੀ, ਇਹ ਸਾਰਿਆਂ ਤੋਂ ਆਪਣੀ ਮੇਨ ਗੱਲ ਹੈ ਜੀ, ਜਦੋਂ ਆਪਾਂ ਗੋਭੀ ਲਾਉਣੀ ਹੈ ਸਾਰਿਆਂ ਤੋਂ ਜਿਹੜੀ ਵੱਡੀ ਗੱਲ ਹੈ ਵੀ ਉਹਦੀ ਆਪਾਂ ਪਨੀਰੀ ਦੀ ਸਹੀ ਚੋਣ ਕਰਨੀ। ਸਭ ਤੋਂ ਪਹਿਲਾਂ ਤਾਂ ਇੱਕ ਇਹ ਹੈ ਜੀ ਵੀ ਜਿਹੜੇ ਕਿਸਾਨ ਭਰਾ ਨਵੇਂ ਇਸ ਚੀਜ਼ ਨਾਲ ਜੁੜਦੇ ਆ ਗੋਭੀ ਲਾਉਣ ਬਾਰੇ, ਜਿਵੇਂ ਹੁਣ ਇਸ ਵਾਰ ਕਾਫੀ ਕਿਸਾਨਾਂ ਦੇ ਵਿੱਚ ਰੁਝਾਨ ਸੀਗਾ, ਉਹ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਇੱਕ ਕਿਸੇ ਆਪਦੇ ਭਰੋਸੇਯੋਗ ਬੰਦੇ ਤੋਂ ਪਨੀਰੀ ਦੀ ਖਰੀਦ ਕਰਨ ਜੀ, ਤੇ ਦੂਜਾ ਉਹ ਇਹ ਦੇਖਣ ਵੀ ਜਿਹੜੀ ਆਪਾਂ ਨੂੰ ਪਨੀਰੀ ਦੇ ਰਿਹਾ ਹੈਗਾ ਕਿਸਾਨ

0: ਦੇਖੋ ਇਹ ਜਿਸ ਮੰਡੀ ਦੇ ਵਿੱਚ ਇਕਦਮ ਫਸਲ ਜ਼ਿਆਦਾ ਆ ਜਾਂਦੀ ਹੈ, ਕੋਈ ਵੀ ਫਸਲ ਲਾ ਲਈ।
1: ਜਿਹੜੇ ਕਿਸਾਨ ਭਰਾ ਨਵੇਂ ਇਸ ਚੀਜ਼ ਨਾਲ ਜੁੜਦੇ ਆ, ਗੋਭੀ ਲਾਉਣ ਬਾਰੇ, ਜਿਵੇਂ ਹੁਣ ਇਸ ਵਾਰ ਕਾਫੀ ਕਿਸਾਨਾਂ ਦੇ ਵਿੱਚ ਰੁਝਾਨ ਸੀਗਾ, ਉਹ ਸਭ ਤੋਂ ਪਹਿਲਾਂ ਤੇ ਇਹ ਹੈ ਵੀ ਇੱਕ ਕਿਸੇ ਆਪਦੇ ਭਰੋਸੇਯੋਗ ਬੰਦੇ ਤੋਂ ਪਨੀਰੀ ਦੀ ਖਰੀਦ ਕਰਨ ਜੀ, ਤੇ ਦੂਜਾ ਉਹ ਇਹ ਦੇਖਣ ਵੀ ਜਿਹੜੀ ਆਪਾਂ ਨੂੰ ਪਨੀਰੀ ਦੇ ਰਿਹਾ ਹੈਗਾ ਕਿਸਾਨ, ਉਹ ਆਪਣੀ ਜਿਹੜੀ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਤਿਆਰ ਹੋਈ ਹੋਈ ਹੈ, ਵੀ ਉਹ ਕੱਚੀ ਪਨੀਰੀ ਤਾਂ ਨਹੀਂ ਆਪਾਂ ਨੂੰ ਪਟਾਈ ਕਰਕੇ ਦੇ ਰਿਹਾ, ਵੀ ਲਗਭਗ 25 ਦਿਨਾਂ ਤੋਂ ਉੱਪਰ ਦੀ ਹੈਗੀ ਗੀ, 1 ਮਹੀਨੇ ਦੀ ਹੈ। ਬਹੁਤ ਸਾਰੇ ਕੀ ਹੁੰਦਾ ਹੈਗਾ ਵੀ ਆਪਾਂ ਨੂੰ ਉੱਪਰ ਜ਼ਿਆਦਾ ਪਾਣੀ ਛਿੜਕ ਛਿੜਕ ਕੇ ਤੇ ਉੱਪਰ ਜਿਹੜਾ ਗ੍ਰੀਨ ਨੈੱਟ ਪਾ ਕੇ ਹੀ ਲਗਭਗ 20-25 ਦਿਨਾਂ ਦੀ ਪਨੀਰੀ ਉਹ ਤਿਆਰ ਕਰਕੇ ਦੇ ਦਿੰਦੇ ਆ, ਤੇ ਉਹਦਾ ਕਾਰਨ ਕੀ ਹੁੰਦਾ ਫਿਰ ਅੱਗੇ ਜਾ ਕੇ ਜਿਹੜੀ ਉਹ ਆਪਣੇ ਬਾਂਹ ਦੇ ਵਿੱਚ ਜਾ ਕੇ ਉਹਨਾਂ ਟੈਂਪਰੇਚਰ ਸਹਿਣ ਨਹੀਂ ਕਰਦੀ ਤੇ ਉਹ ਮੱਚ ਜਾਂਦੀ ਹੈ। ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਆਪਣੀ ਗੋਭੀ ਆਪਾਂ ਲੈਂਦੇ ਹਾਂ, ਇੱਕ ਤਾਂ ਆਪਣੇ ਭਰੋਸੇਯੋਗ ਬੰਦੇ ਤੋਂ ਖਰੀਦੋ, ਤੇ ਦੂਸਰਾ ਉਹਨੂੰ ਪੁੱਛੋ ਵੀ ਭਾਈ ਇਹ ਕਿਹੜਾ ਬੀਜ ਆ ਤੁਹਾਡੇ ਕੋਲੇ। ਇਹ ਨਾ ਹੋਵੇ ਵੀ ਆਪਾਂ ਨੂੰ ਹਾਈਬ੍ਰਿਡ ਕਹਿ ਕੇ ਉਹ ਦੇਸੀ ਬੀਜ ਦੇ ਦੇ, ਤੇ ਕਿਤੇ ਫਿਰ ਉੱਥੇ ਜਾ ਕੇ ਆਪਣੇ ਬਾਂਹ ਦੇ ਵਿੱਚ ਉਹਨਾਂ ਦਾ ਝਾੜ ਨਾ ਮਿਲੇ ਆਪਾਂ ਨੂੰ, ਤੇ ਸਹੀ ਉਹਦਾ ਆਪਾਂ ਨੂੰ ਪ੍ਰੋਪਰ ਸਾਈਜ਼ ਨਾ ਬਣੇ ਗੋਭੀ ਦਾ। ਤੇ ਇਹ ਦੋ ਤਿੰਨ ਜਿਹੜੀਆਂ ਗੱਲਾਂ ਹੈ ਦੇਖਣਯੋਗ ਹੈ ਵੀ ਜਿਹੜੀ ਆਪਾਂ ਨੂੰ ਗੋਭੀ ਦੇ ਰਿਹਾ ਉਹ ਤੰਦਰੁਸਤ ਹੈ, ਉਹ ਆਪਣੀ ਧੁੱਪਾਂ ਲਵਾ ਕੇ ਦੇ ਰਿਹਾ ਆਪਾਂ ਨੂੰ, ਇਹ ਦੋ ਗੱਲਾਂ ਤਿੰਨ ਜਿਹੜੀਆਂ ਮੇਨ ਗੱਲਾਂ ਦੇਖਣ ਵਾਲੀਆਂ ਹੋਣਗੀਆਂ।
0: ਲਵਪ੍ਰੀਤ, ਜਿਵੇਂ ਕਿ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਜਿਹੜੇ ਕਿ ਦੋ ਤਰ੍ਹਾਂ ਦੇ ਬੀਜ ਅਸੀਂ ਬੀਜਦੇ ਹਾਂ, ਗੋਭੀ ਦੇ ਦੋ ਤਰ੍ਹਾਂ ਦੀਆਂ ਕਿਸਮਾਂ ਦੀ ਅਸੀਂ ਕਾਸ਼ਤ ਕਰਦੇ ਹਾਂ, ਕਿ ਦੇਸੀ ਤੇ ਇੱਕ ਹਾਈਬ੍ਰਿਡ। ਦੇਸੀ ਦਾ ਚਲੋ ਸਸਤੇ ਬੀਜ ਨੇ, 2,000-2,500 ਦੇ ਲਗਭਗ ਤੁਸੀਂ ਦੱਸਿਆ ਸੀ, ਪਰ ਜੇ ਵਧੀਆ ਗੁਣਵੱਤਾ ਵਾਲੀ ਚੰਗਾ ਝਾੜ ਲੈਣ ਲਈ ਕਿਸੇ ਕਿਸਾਨ ਵੀਰ ਨੇ ਗੋਭੀ ਦੀ ਕਾਸ਼ਤ ਕਰਨੀ ਆ ਤਾਂ ਉਹਦੇ ਲਈ ਹਾਈਬ੍ਰਿਡ ਬੀਜ ਜਿਹੜੇ ਉਹਨੂੰ ਲੈਣੇ ਪੈਣਗੇ। ਪਰ ਹਾਈਬ੍ਰਿਡ ਬੀਜ ਜਿਵੇਂ ਤੁਸੀਂ ਦੇਖਿਆ ਕਿ ਬੜੇ ਮਹਿੰਗੇ ਨੇ, 60-70 ਹਜ਼ਾਰ ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਨੂੰ ਮਿਲਦੇ ਨੇ। ਜਿਹੜੇ ਸ਼ੁਰੂਆਤ ਕਰਨਾ ਚਾਹੁੰਦੇ ਨੇ ਸਾਡੇ ਕਿਸਾਨ ਵੀਰ, ਕਈ ਵਾਰ ਉਹਨਾਂ ਦੀ ਆਰਥਿਕਤਾ ਇੰਨੀ ਮਜ਼ਬੂਤ ਨਹੀਂ ਹੁੰਦੀ, ਤਾਂ ਕੀ ਸਰਕਾਰ ਦੇ ਵੱਲੋਂ ਗੋਭੀ ਕਾਸ਼ਤ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ?
1: ਹਾਂਜੀ ਬਿਲਕੁਲ ਜੀ, ਜਿੱਦਾਂ ਆਪਣੇ ਇਹ ਹਾਈਬ੍ਰਿਡ ਸੀਡ ਹੈਗੇ, ਇਹਨਾਂ ਦੇ ਆਪਣੇ ਆਪਣੇ ਜਿਹੜਾ ਬਾਗਬਾਨੀ ਵਿਭਾਗ ਹੈ ਉਹ ਆਪਾਂ ਨੂੰ ਸਬਸਿਡੀ ਮੁਹੱਈਆ ਕਰਵਾਉਂਦੇ ਨੇ, ਇਹ ਆਪਾਂ ਉਹਨਾਂ ਨਾਲ ਵਾਰਤਾਲਾਪ ਕਰਕੇ ਉਹਨਾਂ ਨਾਲ ਆਪਾਂ ਕਰਕੇ ਜੋ ਵੀ ਗੱਲਬਾਤ ਹੈ ਉਹ ਆਪਾਂ ਇਹ ਪ੍ਰਾਪਤ ਕਰ ਸਕਦੇ ਹਾਂ ਜੀ।
0: ਤੇ ਕਿੰਨੀ ਕੁ ਸਬਸਿਡੀ ਉਹ ਦਿੰਦੇ ਆ 1 ਏਕੜ ਦੇ ਬੀਜ?
1: ਇਹ ਆਪਾਂ ਨੂੰ 9,500 ਰੁਪਇਆ, ਪਿਛਲੇ ਸਾਲ ਤਾਂ 9,500 ਰੁਪਏ ਸੀਗੇ ਜੀ, ਪਰ ਏਕੜ ਦੇ ਹਿਸਾਬ ਨਾਲ ਆਪਾਂ ਨੂੰ ਇਹ ਸਹਾਇਤਾ ਦਿੰਦੇ ਆ ਜੀ। ਹਾਂਜੀ
0: ਲਵਪ੍ਰੀਤ ਜੀ, ਗੋਭੀ ਦੀ ਕਾਸ਼ਤ ਬਾਰੇ, ਪਨੀਰੀ ਤੋਂ ਲੈ ਕੇ ਗੋਭੀ ਦੀ ਮੰਡੀਕਰਨ ਤੱਕ ਅਸੀਂ ਕਾਫੀ ਗੱਲਾਂ ਬਾਤਾਂ ਕੀਤੀਆਂ ਨੇ, ਤੇ ਜੇ ਹੁਣ ਅਸੀਂ ਗੱਲ ਕਰੀਏ ਕਿ ਪਨੀਰੀ ਦੀ ਲਵਾਈ ਤੋਂ ਲੈ ਕੇ ਗੋਭੀ ਦੀ ਤੁੜਾਈ ਤੱਕ, ਬਿਮਾਰੀ ਤੋਂ ਇਲਾਵਾ, ਕੀੜੇ ਮਕੌੜਿਆਂ ਦੇ ਹਮਲੇ ਤੋਂ ਇਲਾਵਾ, ਖਾਦ ਪ੍ਰਬੰਧ ਜਾਂ ਸਿੰਚਾਈ ਪ੍ਰਬੰਧ ਤੋਂ ਇਲਾਵਾ, ਹੋਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਗੋਭੀ ਦੀ ਕਾਸ਼ਤ ਕਰਨ ਵੇਲੇ?
1: ਹਾਂ ਬਿਲਕੁਲ ਜੀ, ਇਹਦੇ ਵਿੱਚ ਇਹ ਹੈ ਵੀ ਨਵੇਂ ਕਿਸਾਨ ਭਰਾ ਹੁਣ ਜਿਹੜੀ ਆਪਣੀ ਗੋਭੀ ਹੈ, ਇੱਕ ਤਾਂ ਜਦੋਂ ਸਹੀ ਚੋਣ ਕਰਨ ਸਭ ਤੋਂ ਪਹਿਲਾਂ, ਚਲੋ ਐਂ ਵੀ ਦੂਸਰੀਆਂ ਸਮੱਸਿਆਵਾਂ ਤਾਂ ਉਹ ਦੇਖ ਕੇ ਆਪਣੇ ਹੱਲ ਕਰ ਹੀ ਸਕਦੇ ਆ, ਪਰ ਕਿਤੇ ਨਾ ਕਿਤੇ ਇਹ ਹੁੰਦਾ ਹੈਗਾ ਵੀ ਉਹ ਜਿਹੜੀ ਸਹੀ ਚੋਣ ਨਾ ਕਰਨ ਕਰਕੇ ਉਹਨਾਂ ਦੀ ਜਿਹੜੀ ਹੈ ਉਹ ਗੁਣਵੱਤਾ ਉਨੀ ਕੁਆਲਿਟੀ ਵਧੀਆ ਨਹੀਂ ਬਣਦੀ, ਤਾਂ ਕਿਤੇ ਨਾ ਕਿਤੇ ਫਿਰ ਜਾ ਕੇ ਉਹਨਾਂ ਨੂੰ ਮੰਡੀ ਕਰਨ ਦੇ ਵਿੱਚ ਪਰੇਸ਼ਾਨੀ ਜ਼ਰੂਰ ਆਉਂਦੀ ਹੈ। ਤਾਂ ਉਹਦੇ ਲਈ ਇੱਕ ਤਾਂ ਸਹੀ ਚੋਣ ਕਰੋ ਬੀਜ ਦੀ, ਪਨੀਰੀ ਦੀ, ਤੇ ਉਸ ਤੋਂ ਇਲਾਵਾ ਜਦੋਂ ਆਪਾਂ ਕਟਾਈ ਕਰਦੇ ਹਾਂ ਸਹੀ ਢੰਗ ਨਾਲ ਕਟਾਈ ਕਰਕੇ ਉਹਨੂੰ, ਤੇ ਸਹੀ ਢੰਗ ਨਾਲ ਉਹਦੀ ਆਪਾਂ ਪੈਕਿੰਗ ਕਰਕੇ ਮੰਡੀ ਦੇ ਵਿੱਚ ਲੈ ਕੇ ਜਾਈਏ, ਤਾਂ ਜੋ ਖਰੀਦਣ ਵਾਲੇ ਬੰਦੇ ਨੂੰ ਵੀ ਜਿਹੜੀ ਆਪਣੀ ਗੋਭੀ ਆਕਰਸ਼ਿਤ ਕਰੇ ਤੇ ਆਪਣੀ ਜਿਹੜੀ ਗੋਭੀ ਆਪਣੀ ਸਹੀ ਰੇਟ ਤੇ ਜਲਦੀ ਵਿਕ ਸਕੇ
0: ਜੀ। ਕਿਉਂਕਿ ਕੋਈ ਵੀ ਕੰਮ ਦੀ ਅਸੀਂ ਸ਼ੁਰੂਆਤ ਕਰਨੀ ਹੈ ਤਾਂ ਉਹਦੀ ਜਾਣਕਾਰੀ ਹੋਣਾ ਬੜਾ ਜ਼ਰੂਰੀ ਹੈ, ਉਹਦੀ ਸਿਖਲਾਈ ਸਾਨੂੰ ਲੈਣਾ ਲਾਜ਼ਮੀ ਹੁੰਦਾ ਹੈ। ਤੇ ਗੋਭੀ ਦੀ ਕਾਸ਼ਤ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਕਿਸਾਨ ਵੀਰ ਇਸ ਕਿੱਤੇ ਵੱਲ ਆਉਣਾ ਚਾਹੁੰਦੇ ਨੇ, ਗੋਭੀ ਦੀ ਕਾਸ਼ਤ ਕਰਨਾ ਚਾਹੁੰਦੇ ਨੇ, ਇਸ ਫਸਲ ਦੀ ਕਾਸ਼ਤ ਨਾਲ ਜੁੜ

0: ਚਾਹੁੰਦੇ ਨੇ, ਉਹ ਫਿਰ ਕਿਸ ਤਰ੍ਹਾਂ ਸ਼ੁਰੂਆਤ ਕਰਨ, ਕਿੰਨੇ ਰਕਬੇ ਤੋਂ ਉਹਨਾਂ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਸਿਖਲਾਈ ਫਿਰ ਉਹ ਕਿੱਥੋਂ ਲੈ ਸਕਦੇ ਆ?
1: ਹਾਂਜੀ ਬਿਲਕੁਲ ਜੀ, ਜਿਹੜੇ ਕਿਸਾਨ ਭਰਾ ਨਵੇਂ ਇਹਦੇ ਵਿੱਚ ਆਉਣਾ ਚਾਹੁੰਦੇ ਆ ਵੀ ਗੋਭੀ ਦੀ ਕਾਸ਼ਤ ਕਰਨਾ ਚਾਹੁੰਦੇ ਆ, ਸਭ ਤੋਂ ਪਹਿਲਾਂ ਤਾਂ ਵੈਸੇ ਤਾਂ KVK ਕੇਂਦਰ ਆਪਣੇ ਬਹੁਤ ਸਾਰੇ ਟਾਈਮ ਟਾਈਮ ਤੇ ਸਿਖਲਾਈ ਮੁਹੱਈਆ ਕਰਵਾਉਂਦੇ ਰਹਿੰਦੇ ਆ, ਉਹ ਆਪਾਂ ਨੂੰ ਦੱਸਦੇ ਰਹਿੰਦੇ ਹੈਗੇ। ਇੱਕ ਤਾਂ ਆਪਾਂ ਨੂੰ ਉਹਨਾਂ ਦੇ ਨਾਲ ਵਾਰਤਾਲਾਪ ਰੱਖਣੀ ਚਾਹੀਦੀ ਹੈ ਵੀ ਉਹ ਦੱਸਦੇ ਰਹਿੰਦੇ ਸਮੇਂ ਸਮੇਂ ਤੇ ਵੀ, ਤੇ ਉਸ ਤੋਂ ਇਲਾਵਾ ਜਿਹੜੇ ਭਰਾ ਪਹਿਲਾਂ ਦੇ ਗੋਭੀ ਦੀ ਕਾਸ਼ਤ ਕਰ ਰਹੇ ਹੈਗੇ, ਸਫਲ ਕਿਸਾਨ ਨੇਗੇ ਗੋਭੀ ਦੀ ਕਾਸ਼ਤ ਕਰ ਰਹੇ ਆ, ਉਹਨਾਂ ਨੂੰ ਉਹਨਾਂ ਤੋਂ ਆਪਾਂ ਨੂੰ ਥੋੜ੍ਹੀ ਬਹੁਤੀ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ। ਇਹ ਨਾ ਹੋਵੇ ਵੀ ਆਪਾਂ ਨੂੰ ਜਿਹੜੀ ਚੀਜ਼ ਦੀ ਜਾਣਕਾਰੀ ਨਹੀਂ ਹੈਗੀ ਤੇ ਉਹ ਆਪਾਂ ਪਹਿਲੇ ਹੀ ਸਾਲ ਹੀ ਆਪਾਂ ਥੋੜ੍ਹਾ ਏਰੀਏ ਵੱਧ ਦੇ ਵਿੱਚ ਲਾ ਲਈਏ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਫਿਰ ਉਹ ਆਪਣਾ ਨੁਕਸਾਨ ਹੋ ਜੇ। ਇਹ ਕੋਸ਼ਿਸ਼ ਕਰੋ ਵੀ ਤੁਸੀਂ ਜੇ 1 ਕਿੱਲਾ ਲਾ ਰਹੇ ਹੋ ਵੀ ਤਾਂ ਤੁਸੀਂ ਅੱਧਾ ਕਿੱਲਾ ਤੋਂ ਸ਼ੁਰੂ ਕਰੋ, ਤੁਸੀਂ ਅੱਧੇ ਏਕੜ ਤੋਂ ਸ਼ੁਰੂ ਕਰ ਲਓ, ਜਦੋਂ ਆਪਾਂ ਨੂੰ ਤਜਰਬਾ ਆ ਜਾਣਾ ਫਿਰ ਅੱਗੇ ਦੀ

0: ਇੱਕ ਕਿੱਲਾ ਲਾ ਰਹੇ ਹੋ ਵੀ ਤਾਂ ਤੁਸੀਂ ਅੱਧਾ ਕਿੱਲਾ ਤੋਂ ਸ਼ੁਰੂ ਕਰੋ, ਤੁਸੀਂ ਅੱਧੇ ਏਕੜ ਤੋਂ ਸ਼ੁਰੂ ਕਰ ਲਓ, ਜਦੋਂ ਆਪਾਂ ਨੂੰ ਤਜਰਬਾ ਆ ਜਾਣਾ ਫਿਰ ਅੱਗੇ ਦੀ ਅੱਗੇ ਆਪਾਂ ਉਹਨੂੰ ਵਧਾਉਂਦੇ ਜਾਈਏ।
1: ਲਵਪ੍ਰੀਤ ਜੀ, ਹੁਣ ਅਸੀਂ ਪ੍ਰੋਗਰਾਮ ਦੇ ਆਖਰੀ ਪੜਾਅ ਵੱਲ ਪਹੁੰਚ ਚੁੱਕੇ ਹਾਂ, ਸੀਮਤ ਜਿਹਾ ਸਮਾਂ ਸਾਡੇ ਕੋਲ ਬਚਿਆ, ਤੇ ਜਾਂਦੇ ਜਾਂਦੇ ਜਿਹੜੇ ਸਾਡੇ ਕਿਸਾਨ ਵੀਰ ਇੱਧਰ ਨੂੰ ਆਉਣਾ ਚਾਹੁੰਦੇ ਨੇ ਗੋਭੀ ਦੀ ਕਾਸ਼ਤ ਦੇ ਵੱਲ, ਤੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਹਾਂ ਬਿਲਕੁਲ ਜੀ, ਤੁਸੀਂ ਜਿਵੇਂ ਦੱਸਿਆ ਵੀ ਕੰਮ ਕੋਈ ਨਹੀਂ ਮਾੜਾ ਹੁੰਦਾ ਜੀ, ਜਿਹੜਾ ਵੀ ਕੰਮ ਹੈਗਾ ਆਪਾਂ ਦਿਲੋਂ ਲਗਨ ਨਾਲ ਕਰਾਂਗੇ ਉਹ ਕੰਮ ਸਾਰੇ ਵਧੀਆ ਹੈਗੇ। ਜਿਹੜੇ ਭਰਾ ਆਉਣਾ ਚਾਹੁੰਦੇ ਹੈਗੇ ਬਹੁਤ ਚੰਗੀ ਹੈ, ਇਹਦੇ ਵਿੱਚ ਬਹੁਤ ਚੰਗਾ ਰੁਝਾਨ ਹੈ, ਬਹੁਤ ਸਾਰੇ ਹੋਣਾ ਇਸ ਵਾਰ ਕਿਸਾਨ ਭਰਾਵਾਂ ਦਾ, ਤੇ ਕਿਤੇ ਨਾ ਕਿਤੇ ਚੰਗਾ ਭਵਿੱਖ ਵੀ ਇਹ ਗੱਲ ਹੈ ਨਹੀਂ ਗੀ ਸਬਜ਼ੀਆਂ ਦੇ ਵਿੱਚ, ਤੇ ਇਹੀ ਸੁਨੇਹਾ ਹੈ ਵੀ ਘੱਟੋ ਘੱਟ ਆਪਾਂ ਕੀਟਨਾਸ਼ਕਾਂ ਦੀ ਵਰਤੋਂ ਕਰਕੇ, ਖਾਦਾਂ ਦੀ ਵਰਤੋਂ ਕਰਕੇ ਆਪਾਂ ਆਪਣੀ ਸਬਜ਼ੀਆਂ ਉਗਾਈਏ, ਤੇ ਆਪਾਂ ਆਪਣੇ ਪੰਜਾਬ ਤੇ ਆਪਣੇ ਜਿਹੜੇ ਆਲੇ ਦੁਆਲੇ ਨੂੰ ਤੇ ਆਪਣੇ ਵਾਤਾਵਰਨ ਨੂੰ ਸਾਫ਼ ਰੱਖ ਸਕੀਏ, ਤੇ ਆਪਾਂ ਵੀ ਆਪਦਾ ਜਿਹੜਾ ਯੋਗਦਾਨ ਹੈ ਆਪਾਂ ਇਹਦੇ ਵਿੱਚ ਪਾ ਸਕੀਏ। ਹਾਂਜੀ
1: ਤਾਂ ਲਵਪ੍ਰੀਤ ਜੀ, ਤੁਸੀਂ ਗੋਭੀ ਦੀ ਕਾਸ਼ਤ ਬਾਰੇ, ਪਨੀਰੀ ਲਾਉਣ ਬਾਰੇ, ਗੋਭੀ ਦੀ ਪਨੀਰੀ ਤੋਂ ਲੈ ਕੇ ਗੋਭੀ ਦੀ ਤੁੜਾਈ ਤੱਕ ਗੋਭੀ ਦੀ ਕਾਸ਼ਤ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਨਾਲ ਸਾਂਝੀ ਕੀਤੀ ਹੈ। ਉਮੀਦ ਹੈ ਕਿ ਤੁਹਾਡੀ ਦਿੱਤੀ ਜਾਣਕਾਰੀ ਤੋਂ ਉਹ ਜ਼ਰੂਰ ਲਾਹਾ ਲੈਣਗੇ ਅਤੇ ਆਪਣੀ ਜਿਹੜੀ ਉਪਜੀਵਿਕਾ ਦੇ ਵਿੱਚ ਹੈ ਉਹ ਵਾਧਾ ਕਰਨਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਆਕਾਸ਼ਵਾਣੀ ਬਠਿੰਡਾ ਦਾ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ।
1: ਕਿਸਾਨ ਵੀਰੋ ਤੇ ਭੈਣੋ, ਹੁਣੇ ਤੁਸੀਂ ਸੁਣ ਰਹੇ ਸੀ ਇੱਕ ਵਿਸ਼ੇਸ਼ ਗੱਲਬਾਤ, ਤੇ ਇਸ ਮੁਲਾਕਾਤ ਦੇ ਵਿੱਚ ਗੱਲਬਾਤ ਕਰ ਰਹੇ ਸਨ ਲਵਪ੍ਰੀਤ ਸਿੰਘ ਬੱਬੂ, ਪਿੰਡ ਮਾਨਵਾਲਾ, ਜ਼ਿਲ੍ਹਾ ਬਠਿੰਡਾ ਦੇ ਜਿਹੜੇ ਗੋਭੀ ਕਾਸ਼ਤਕਾਰ ਨੇ, ਜਿਨ੍ਹਾਂ ਨੇ ਸਾਨੂੰ ਗੋਭੀ ਦੀ ਕਾਸ਼ਤ ਬਾਰੇ ਅਤੇ ਪਨੀਰੀ ਤੋਂ ਲੈ ਕੇ ਗੋਭੀ ਦੀ ਤੜਾਈ ਤੱਕ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਆਓ ਹੁਣ ਪ੍ਰੋਗਰਾਮ ਦੇ ਆਖਰ ਦੇ ਵਿੱਚ ਤੁਹਾਡੇ ਨਾਲ ਮੌਸਮ ਦਾ ਹਾਲ ਸਾਂਝਾ ਕਰ ਲੈਂਦੇ ਹਾਂ। ਜੇ ਆਪਾਂ ਬਠਿੰਡਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਆਉਣ ਵਾਲੇ 4-5 ਦਿਨਾਂ ਦੌਰਾਨ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਅਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਘੱਟ ਤੋਂ ਘੱਟ ਤਾਪਮਾਨ 24 ਤੋਂ 25 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 34 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 45 ਤੋਂ 90 ਪ੍ਰਤੀਸ਼ਤ ਅਤੇ ਹਵਾ ਦੀ ਗਤੀ 8 ਤੋਂ 17 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲਣ ਦੀ ਸੰਭਾਵਨਾ ਹੈ। ਸੋ ਕਿਸਾਨ ਵੀਰੋ ਅਤੇ ਭੈਣੋ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਕਿਸਾਨ ਬਾਣੀ ਮੈਨੂੰ ਯਾਨੀ ਕਿ ਕੁਲਵਿੰਦਰ ਚਾਨੀ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।

ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 5:31:44 ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ ਤੇ ਇਸ ਦੇ ਤਹਿਤ ਅੱਜ ਸਿਲਸਿਲਾ ਹੋਏਗਾ ਹੈਲੋ ਡਾਕਟਰ ਜਿਸ ਵਿੱਚ ਸੀਮਾ ਮਹਿਰਾ ਮੁਲਾਕਾਤ ਕਰਨਗੇ ਸਾਡੇ ਮਹਿਮਾਨ ਡਾਕਟਰ ਪਰਮਪ੍ਰੀਤ ਨਾਗਪਾਲ ਹੋਰਾਂ ਨਾਲ ਤੇ ਇਸ ਪ੍ਰੋਗਰਾਮ ਦੇ ਸਪੌਂਸਰ ਹਨ ਨਾਗਪਾਲ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਦੇ ਸੰਚਾਲਕ ਸਨ ਕੁਲਵਿੰਦਰ ਚਾਨੀ ਤੇ ਉਹ ਗੱਲਬਾਤ ਕਰ ਰਹੇ ਸਨ ਫੁੱਲਗੋਭੀ ਦੇ ਕਾਸ਼ਤਕਾਰ ਲਵਪ੍ਰੀਤ ਸਿੰਘ ਨਾਲ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM

0: ਪ੍ਰੋਗਰਾਮ ਗੱਲਾਂ ਚ ਗੱਲ ਦੇ ਤਹਿਤ ਸਿਲਸਿਲਾ ਹੈਲੋ ਡਾਕਟਰ ਲੈ ਕੇ ਮੈਂ ਹਾਜ਼ਰ ਹੋ ਚੁੱਕੀ ਹਾਂ ਸੀਮਾ ਮਹਿਰਾ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਦੇ ਤਹਿਤ ਸਾਡਾ ਵਿਸ਼ਾ ਹੈ ਗੋਡਿਆਂ ਨੂੰ ਬਦਲਣ ਸੰਬੰਧੀ ਜਾਣਕਾਰੀ ਇਸ ਵਿਸ਼ੇ ਤੇ ਜਾਣਕਾਰੀ ਦੇਣ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਪਰਮਪ੍ਰੀਤ ਸਿੰਘ ਨਾਗਪਾਲ ਜੋ ਕਿ ਨਾਗਪਾਲ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਲੋ ਜੀ ਫਿਰ ਪਹਿਲਾਂ ਸਵਾਗਤ ਕਰਦੇ ਹਾਂ ਤੇ ਫਿਰ ਇਸ ਵਿਸ਼ੇ ਸੰਬੰਧੀ ਜਾਣਕਾਰੀ ਹਾਸਲ ਕਰਾਂਗੇ ਡਾਕਟਰ ਪਰਮਪ੍ਰੀਤ ਸਿੰਘ ਨਾਗਪਾਲ ਹੁਣਾਂ ਪਾਸੋਂ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ
1: ਬਹੁਤ ਬਹੁਤ ਧੰਨਵਾਦ ਜੀ ਸਾਰੇ ਜਿਹੜੇ ਆਪਣੇ 101.1 ਦੇ ਸਰੋਤੇ ਨੇ ਉਹਨਾਂ ਦਾ ਵੀ ਇਸ ਸ਼ੋਅ ਦੇ ਵਿੱਚ ਨਿੱਘਾ ਸਵਾਗਤ
0: ਜੀ ਡਾਕਟਰ ਸਾਹਿਬ ਸਰੀਰ ਦੇ ਵਿੱਚ ਕੋਈ ਵੀ ਅੰਗ ਦੇ ਵਿੱਚ ਜਦੋਂ ਖਰਾਬੀ ਹੋ ਜਾਂਦੀ ਹੈ ਤੇ ਸਾਰੇ ਸਰੀਰ ਨੂੰ ਹੀ ਉਸਦੀ ਮਾਰ ਜਿਹੜੀ ਉਹ ਝੱਲਣੀ ਪੈਂਦੀ ਹੈ ਤੇ ਜਦੋਂ ਗੱਲ ਗੋਡਿਆਂ ਦੀ ਹੋਵੇ ਤੇ ਫਿਰ ਗੋਡਿਆਂ ਦੇ ਬਿਨਾਂ ਤਾਂ ਕਹਿੰਦੇ ਹੁੰਦੇ ਫਿਰ ਖੜਾ ਵੀ ਨਹੀਂ ਹੋਇਆ ਜਾਂਦਾ ਤੇ ਬੈਠਿਆ ਵੀ ਨਹੀਂ ਜਾਂਦਾ ਤੇ ਕੋਈ ਕੰਮ ਕਾਰ ਵੀ ਨਹੀਂ ਕੀਤਾ ਜਾਂਦਾ ਸੋ ਗੋਡਿਆਂ ਦਾ ਅਹਿਮ ਰੋਲ ਹੈ ਸਾਡੇ ਸਰੀਰ ਦੇ ਵਿੱਚ
1: ਬਿਲਕੁਲ
0: ਜੀ ਤੇ ਸਭ ਤੋਂ ਪਹਿਲਾਂ ਸਵਾਲ ਮੇਰਾ ਤੁਹਾਡੇ ਕੋਲ ਇਹੀ ਰਹੇਗਾ ਕਿ ਗੋਡਿਆਂ ਨੂੰ ਬਦਲਣ ਦੀ ਲੋੜ ਪੈਂਦੀ ਕਦੋਂ ਹੈ
1: ਦੇਖੋ ਜਦੋਂ ਗੋਡਿਆਂ ਦੀ ਦਿੱਕਤ ਇੱਕ ਹੱਦ ਤੋਂ ਵੱਧ ਜਾਂਦੀ ਹੈ ਉਦੋਂ ਆਪਾਂ ਉਹਦੇ ਸੋਲਿਊਸ਼ਨਸ ਦੇ ਬਾਰੇ ਸੋਚਣਾ ਸ਼ੁਰੂ ਕਰਦੇ ਹਾਂ ਤਾਂ ਇਹ ਨਹੀਂ ਹੈ ਕਿ ਜਿਹੜਾ ਹਰ ਮਰੀਜ਼ ਸਾਡੇ ਕੋਲ ਪਹੁੰਚ ਰਿਹਾ ਉਹਨੂੰ ਅਸੀਂ ਆਉਂਦੇ ਸਾਰੇ ਕਹਿ ਦੇਣਾ ਲੰਮੇ ਪੈ ਜਾਓ ਗੋਡੇ ਬਦਲ ਲਈਏ ਇਸ ਤਰੀਕੇ ਨਹੀਂ ਹੁੰਦਾ ਤਾਂ ਹਰ ਪੇਸ਼ੈਂਟ ਆਉਂਦਾ ਉਹਦੇ ਮਲਟੀਪਲ ਫੈਕਟਰਸ ਦੇਖੇ ਜਾਂਦੇ ਨੇ ਸਭ ਤੋਂ ਪਹਿਲੇ ਉਹਦੀ ਉਮਰ ਦੇਖੀ ਜਾਂਦੀ ਹੈ ਫਿਰ ਉਹਦੀ ਕਿੰਨੀ ਖਰਾਬੀ ਹੈ ਉਹ ਦੇਖੀ ਜਾਂਦੀ ਹੈਗੀ ਹੈ ਉਹਦੀਆਂ ਐਕਸਪੈਕਟੇਸ਼ਨਸ ਕੀ ਹੈਗੀਆਂ ਨੇ ਉਹ ਦੇਖੀਆਂ ਜਾਂਦੀਆਂ ਨੇ ਤਾਂ ਆਪਾਂ ਮੋਟਾ ਮੋਟਾ ਇਹ ਕਹਿੰਦੇ ਹਾਂ ਕਿ ਜਦੋਂ ਤੁਹਾਨੂੰ ਕੋਈ ਗੋਡਿਆਂ ਦਾ ਦਰਦ ਜਾਂ ਕੋਈ ਸੋਜਿਸ਼ ਇੱਕ ਮਹੀਨੇ ਤੋਂ ਵੱਧ ਰਹਿ ਰਹੀ ਹੈ ਤੇ ਜਦੋਂ ਆਪਾਂ ਲੋਕਲ ਆਪਣੀਆਂ ਥੈਰੇਪੀਜ਼ ਕਰਕੇ ਦੇਖ ਲਈਆਂ ਬਰਫ਼ ਟਕੋਰ ਕਰਕੇ ਦੇਖ ਲਈ ਕੋਈ ਪੇਨ ਕਿਲਰ ਆਪਣੇ ਆਪ ਲੈ ਕੇ ਦੇਖ ਲਈ ਬਟ ਸਟਿਲ ਤੁਹਾਡਾ ਇੱਕ ਮਹੀਨੇ ਤੋਂ ਵੱਧ ਉਹ ਪੇਨ ਜਾ ਨਹੀਂ ਰਿਹਾ ਹੈਗਾ ਤੁਹਾਨੂੰ ਉੱਠਣ ਬੈਠਣ 'ਚ ਦਿੱਕਤ ਹੈ ਰਾਤ ਕਦੀ ਨੀਂਦ ਡਿਸਟਰਬ ਹੋ ਰਹੀ ਹੈ ਕਦੀ ਗੋਡੇ ਦੇ ਵਿੱਚ ਕੋਈ ਆਵਾਜ਼ ਆ ਰਹੀ ਹੈ ਤਾਂ ਉਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਮੀਨਜ਼ ਉਸ ਟਾਈਮ 'ਤੇ ਤੁਸੀਂ ਆਪਣੇ ਡਾਕਟਰ ਨੂੰ ਕੰਸਲਟ ਕਰੋ ਤਾਂ ਇਹ ਵੱਡੀ ਪ੍ਰੋਬਲਮ ਹੋ ਸਕਦੀ ਹੈ ਜਾਂ ਇੱਕ ਵੱਡੀ ਪ੍ਰੋਬਲਮ ਹੋਣ ਦੀ ਸ਼ੁਰੂਆਤ ਹੋ ਸਕਦੀ ਹੈ ਤਾਂ ਕਈ ਵਾਰੀ ਸ਼ੁਰੂਆਤੀ ਦੌਰ ਦੇ ਵਿੱਚ ਜੇ ਆਪਾਂ ਪ੍ਰੋਬਲਮ ਨੂੰ ਫੜ ਲੈਂਦੇ ਹਾਂ ਤਾਂ ਹੋ ਸਕਦਾ ਕਿ ਆਪਾਂ ਨੂੰ ਗੋਡੇ ਬਦਲਣ ਤੱਕ ਦੀ ਨੌਬਤ 'ਤੇ ਪਹੁੰਚਣਾ ਹੀ ਨਾ ਪਵੇ ਦੂਸਰਾ ਹੋ ਗਿਆ ਜੀ ਕਿ ਕਈ ਵਾਰ ਗੋਡਿਆਂ ਤੋਂ ਆਵਾਜ਼ਾਂ ਆਉਣ ਲੱਗ ਗਈਆਂ ਜਾਂ ਹੌਲੀ ਹੌਲੀ ਤੁਰਦੇ ਤੁਰਦੇ ਲੱਤਾਂ ਵਿੰਗੀਆਂ ਹੋਣ ਲੱਗ ਜਾਂਦੀਆਂ ਲੱਤ ਪੂਰੀ ਸਿੱਧੀ ਨਹੀਂ ਹੁੰਦੀ ਤਾਂ ਇਹ ਸਾਰੇ ਲੱਛਣ ਹੈਗੇ ਨੇ ਜੇ ਆਪਾਂ ਕਹੀਏ ਤਾਂ ਜਦੋਂ ਜ਼ਿਆਦਾ ਪ੍ਰੋਬਲਮ ਵੱਧ ਗਈ ਹੈ ਤੇ ਗੋਡੇ ਬਲਣ ਦੀ ਨੌਬਤ ਆਈ ਹੈ ਤਾਂ ਉਹ ਇਹ ਕਿ ਤੁਰਿਆ ਘੱਟ ਜਾ ਰਿਹਾ ਲੱਤਾਂ ਵਿੰਗੀਆਂ ਹੋ ਗਈਆਂ ਗੋਡੇ ਅੜਨ ਲੱਗ ਗਏ ਦਰਦ ਤਾਂ ਬੇਹੱਦ ਹੋ ਹੀ ਰਿਹਾ ਹੈਗਾ
0: ਜੀ ਸਰੋਤਿਆਂ ਦੇ ਡਾਕਟਰ ਸਾਹਿਬ ਇਸ ਵਿਸ਼ੇ ਨੂੰ ਲੈ ਕੇ ਉਹਨਾਂ ਦੇ ਵੀ ਸਵਾਲ ਹੋਣਗੇ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲਵਾਂਗੇ ਸਰੋਤੇ ਤੁਸੀਂ ਡਾਇਲ ਕਰ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ 0164-2240-331 ਤੇ ਵਿਸ਼ਾ ਫਿਰ ਮੈਂ ਦੱਸ ਦਿੰਦੀ ਹਾਂ ਵਿਸ਼ਾ ਹੈ ਗੋਡਿਆਂ ਨੂੰ ਬਦਲਣ ਸੰਬੰਧੀ ਜਾਣਕਾਰੀ ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਪਰਮਪ੍ਰੀਤ ਸਿੰਘ ਨਾਗਪਾਲ ਸੋ ਡਾਕਟਰ ਸਾਹਿਬ ਕਾਰਨਾਂ ਦੀ ਗੱਲ ਕਰਦੇ ਹਾਂ ਕਿਉਂਕਿ ਕਾਰਨ ਹੁੰਦੇ ਹੈ ਤੇ ਉਹਨਾਂ ਦਾ ਨਿਦਾਨ ਵੀ ਫੇਰ ਹੀ ਹੁੰਦਾ ਸੋ ਸ਼ੁਰੂਆਤੀ ਲੱਛਣਾਂ ਦੀ ਜਾਂ ਕਾਰਨਾਂ ਦੀ ਗੱਲ ਕਰੀਏ ਕਿ ਜਿਹਨਾਂ ਨੂੰ ਅਸੀਂ ਇਗਨੋਰ ਆਮ ਤੌਰ ਤੇ ਕਈ ਮਾਰ ਦਿੰਦੇ ਹਾਂ ਹਨਾ ਸਾਨੂੰ ਲੱਗਦਾ ਕਿ ਨੋਰਮਲ ਗੱਲ ਹੀ ਹੈਗੀ ਹੈ ਸੋ ਇਸ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਡਾਕਟਰ ਸਾਹਿਬ ਪਹਿਲਾਂ ਇੱਕ ਸਰੋਤਾ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਹੋ ਦਰਸ਼ਨ ਸਿੰਘ ਕਿੱਥੋਂ ਬੋਲਦੇ ਹੋ ਜੀ ਸਵਾਲ ਦੱਸੋ ਆਪਣਾ
2: ਗੋਡੇ ਦੁਬਾਰੇ ਦੁਖਦੇ ਆ
1: ਉਮਰ
0: ਉਮਰ ਦੱਸੋ ਜੀ
2: ਉਮਰ ਹੈਗੀ 60 ਸਾਲ ਦੀ
1: ਕਿੰਨੇ ਚਿਰ ਤੋਂ ਦੁਖ ਰਿਹਾ
2: ਸਾਲ ਹੋ ਗਿਆ ਜੀ
1: ਤੇ ਨਾਰਮਲ ਤੁਰਨ ਫਿਰਨ ਚ ਵੀ ਦਿੱਕਤ ਆਉਂਦੀ ਹੈ ਜੀ ਕਿ ਸਿਰਫ ਮਤਲਬ ਬੈਠੇ ਬੈਠੇ ਦੁਖਦੇ ਆ ਜੀ ਬੈਠੇ ਬੈਠੇ ਨਹੀਂ ਦੁਖਦੇ
2: ਹਾਂਜੀ
0: ਤੁਸੀਂ ਨਾ ਡਾਕਟਰ ਸਾਹਿਬ ਜਵਾਬ ਦੇਣਗੇ ਤੁਹਾਡੇ ਸਵਾਲ ਦਾ ਤੁਸੀਂ ਰੇਡੀਓ ਸੈੱਟ ਤੋਂ ਲਓ ਜੀ ਡਾਕਟਰ ਸਾਹਿਬ

0: ਬਿਲਕੁਲ ਜੀ, ਜੋ ਆਪਾਂ ਐਕਚੁਅਲੀ ਗੱਲ ਕਰ ਰਹੇ ਸੀਗੇ ਉਸੇ ਤੇ ਕੁਐਸਚਨ ਆ ਗਿਆ ਆਪਾਂ ਨੂੰ। ਤਾਂ ਬਿਲਕੁਲ ਜੀ, ਜਿਵੇਂ ਇਹਨਾਂ ਨੂੰ 1 ਸਾਲ ਹੋ ਗਿਆ ਗੋਡਿਆਂ ਦੀ ਦਿੱਕਤ ਆਉਂਦੇ ਨੂੰ, 60 ਸਾਲ ਦੀ ਉਮਰ ਹੈ, ਤਾਂ ਮੋਸਟ ਕਾਮਨ ਦੀ ਆਪਾਂ ਇਹੀ ਦੇਖਦੇ ਹਾਂ ਕਿ 55 ਤੋਂ 60 ਸਾਲ ਦੀ ਉਮਰ ਦੇ ਵਿੱਚ ਜਦੋਂ ਕੋਂਸਟੈਂਟਲੀ 1 ਸਾਲ ਤੱਕ ਦਰਦ ਰਹਿਣ ਲੱਗ ਗਿਆ ਤਾਂ ਇਹਦਾ ਸਭ ਤੋਂ ਕਾਮਨ ਕਾਰਨ ਇਹੀ ਹੈ ਜੀ, ਜਿਹੜਾ ਗੋਡੇ ਦੇ ਵਿੱਚ ਗਰੀਸ ਖਤਮ ਹੋ ਗਈ। ਤਾਂ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਗੋਡੇ ਦੇ ਵਿੱਚ ਗਰੀਸ ਖਤਮ ਹੋ ਗਈ, ਬਟ ਐਕਚੁਅਲ ਦੇ ਵਿੱਚ ਗਰੀਸ ਹੈ ਕੀ? ਇਹ ਵੀ ਇੱਕ ਭਰਮ ਲੋਕਾਂ ਨੂੰ ਹੈਗਾ ਕਿ ਤੇਲ ਘਿਓ ਖਾ ਕੇ ਗਰੀਸ ਬਣ ਜੂਗੀ, ਜਦੋਂ ਕਿ ਐਕਚੁਅਲ ਦੇ ਵਿੱਚ ਗਰੀਸ ਇੱਕ ਕਾਰਟਿਲੇਜ ਹੈ, ਮੀਨਸ ਇੱਕ ਪ੍ਰੋਟੀਨਸ਼ੀਅਸ ਸਟਰਕਚਰ ਹੈਗਾ, ਮੀਨਸ ਜਿਹੜਾ ਪ੍ਰੋਟੀਨ ਦੇ ਥਰੂ ਬਣਦਾ ਹੱਡੀ ਦੇ ਉੱਪਰ, ਇੱਕ ਸੋਫਟ ਕਵਰਿੰਗ ਹੋ ਜਾਂਦੀ ਹੈ ਕਾਰਟਿਲੇਜ ਟਿਸ਼ੂ ਦੀ, ਰਾਦਰ ਦੈਨ ਕਿ ਕੋਈ ਚਿਕਨਾਈ ਵਾਲੀ ਕੋਈ ਚੀਜ਼ ਹੋਵੇ। ਤਾਂ ਇਹ ਗਰੀਸ ਇੱਕ, ਜਿਹੜੀ ਟੈਕਨੀਕਲ ਭਾਸ਼ਾ ਦੇਖੀਏ ਤਾਂ ਉਹਨੂੰ ਅਸੀਂ ਕਾਰਟਿਲੇਜ ਕਹਿ ਦਿੰਦੇ ਹਾਂ, ਜੋ ਕਿ ਇੱਕ ਗੱਦੀ ਹੈ, ਮੀਨਸ ਹੱਡੀ ਹਾਰਡ ਹੈ ਉੱਪਰ ਇੱਕ ਸੋਫਟ ਗੱਦੀ ਆ ਗਈ, ਤਾਂ ਕਿ ਜਦੋਂ ਹੱਡੀ ਹੱਡੀ ਨਾਲ ਟਕਰਾਊਗੀ ਤਾਂ ਓਬਵੀਅਸਲੀ ਦਰਦ ਹੋਊਗਾ। ਤਾਂ ਉਮਰ ਦੇ ਨਾਲ ਕੀ ਹੁੰਦਾ ਕਿ ਇਹੀ ਗੱਦੀ ਆਪਣੀ ਇਲਾਸਟਿਸਿਟੀ, ਮੀਨਸ ਜਿਹੜੀ ਲਚਕ ਹੁੰਦੀ ਹੈ, ਉਹਦੀ ਖਤਮ ਹੁੰਦੀ ਜਾਂਦੀ ਹੈ, ਉਹਦੇ ਵਿੱਚ ਉਹਦੀ ਪਾਣੀ ਐਬਜ਼ੋਰਬ ਹੁੰਦਾ ਜਾਂਦਾ, ਹਾਰਡ ਹੁੰਦੀ ਹੈ, ਟੁੱਟਦੀ ਹੈ, ਤੇ ਫਿਰ ਹੱਡੀ ਐਕਸਪੋਜ਼ ਹੋ ਗਈ, ਮੀਨਸ ਹੱਡੀ ਨੰਗੀ ਹੋ ਗਈ, ਜਦੋਂ ਹੱਡੀ ਫਿਰ ਹੱਡੀ ਨਾਲ ਟਕਰਾਊਗੀ ਤਾਂ ਫਿਰ ਦਰਦ ਹੋਊਗਾ। ਤਾਂ ਇਹੀ ਦਰਦ ਮੋਸਟਲੀ 1 ਸਾਲ ਦੇ ਵਿੱਚ ਵਿੱਚ ਲੋਕਾਂ ਨੂੰ ਮਹਿਸੂਸ ਹੋਣ ਲੱਗ ਜਾਂਦਾ, ਤੇ ਹੌਲੀ ਹੌਲੀ ਜਿਵੇਂ ਟਾਈਮ ਹੋਰ ਵੱਧਦਾ ਜਾਂਦਾ ਲੱਤ ਹੋਰ ਅੰਦਰ ਨੂੰ ਵਿੰਗੀ ਹੁੰਦੀ ਜਾਂਦੀ ਹੈ। ਤਾਂ ਸ਼ੁਰੂਆਤੀ ਲੱਛਣ ਇਹੀ ਹੁੰਦੇ ਆ ਜੀ, ਦਰਦ ਹੋਣਾ, ਦਰਦ ਤੋਂ ਬਾਅਦ ਸੋਜਿਸ਼ ਹੋਣੀ, ਸੋਜਿਸ਼ ਤੋਂ ਬਾਅਦ ਲੱਤਾਂ ਵਿੰਗੀਆਂ ਹੋਣੀਆਂ, ਫਿਰ ਤੁਰਨ ਦੇ ਵਿੱਚ ਔਖਿਆਈ ਆਣੀ। ਸਭ ਤੋਂ ਪਹਿਲੇ ਲੋਕਾਂ ਨੂੰ ਇਹੀ ਲੱਗਦਾ ਕਿ ਹਾਂਜੀ ਮੈਨੂੰ ਬੈਠੇ ਨੂੰ ਕੋਈ ਦਰਦ ਨਹੀਂ ਹੈ, ਮੈਂ ਚੌਂਕੜੀ ਵੀ ਮਾਰ ਲੈਣਾ, ਮੈਨੂੰ ਕੋਈ ਦਿੱਕਤ ਹੀ ਨਹੀਂ ਹੈਗੀ, ਬਟ ਸਭ ਤੋਂ ਪਹਿਲੀ ਦਿੱਕਤ ਇਸ ਚੀਜ਼ ਆਉਂਦੀ ਹੈ ਕਿ ਆਪਣੇ ਤੋਂ ਤੁਰਨਾ ਫਿਰਨਾ ਘੱਟ ਹੋ ਜਾਂਦਾ। ਪਹਿਲੇ ਆਪਾਂ ਥੋੜਾ ਤੁਰਨਾ ਫਿਰਨਾ ਘੱਟ ਕਰਦੇ ਹਾਂ, ਫਿਰ ਆਪਾਂ ਬੈਠੇ ਰਹਿ ਜਾਂਦੇ ਹਾਂ, ਬੈਠੇ ਬੈਠੇ ਆਪਾਂ ਫਿਰ ਖਾਂਦੇ ਪੀਂਦੇ ਹਾਂ, ਥੋੜਾ ਡਿਪਰੈਸ਼ਨ ਹੁੰਦਾ, ਬਾਹਰ ਆਉਣ ਜਾਣ ਨਹੀਂ ਹੁੰਦਾ, ਐਂਡ ਫਿਰ ਬੈਠੇ ਬੈਠੇ ਜਦੋਂ ਵਜ਼ਨ ਵੱਧਦਾ ਤਾਂ ਫਿਰ ਦਿੱਕਤ ਹੋਰ ਡਬਲ ਹੋ ਜਾਂਦੀ ਹੈ। ਤਾਂ ਇੱਕ ਸਰਕਲ ਗਲਤ ਸ਼ੁਰੂ ਹੋ ਜਾਂਦਾ, ਅਨਹੈਲਦੀ ਸਰਕਲ ਸ਼ੁਰੂ ਹੋ ਗਿਆ, ਜਿਸ ਕਿ ਆਪਾਂ ਸੈਰ ਨਹੀਂ ਕਰ ਪਾਏ, ਸਾਈਕਲ ਨਹੀਂ ਚਲਾ ਪਾਏ, ਐਂਡ ਆਪਣੇ ਜਿਹੜੇ ਡੇਲੀ ਕੰਮ ਕਾਜ ਸੀ, ਆਪਣੇ ਦੋਸਤਾਂ ਯਾਰਾਂ ਨੂੰ ਮਿਲਣਾ, ਸੈਰ ਕਰਨਾ, ਗੁਰਦੁਆਰੇ ਜਾਣਾ, ਮੱਥਾ ਟੇਕਣਾ, ਉਹ ਸਾਰੀਆਂ ਚੀਜ਼ਾਂ ਜੋ ਆਪਾਂ ਸਾਰੀ ਜ਼ਿੰਦਗੀ ਕਰਦੇ ਆਏ ਹਾਂ, ਉਹਨਾਂ ਤੋਂ ਆਪਾਂ ਪਿਛੜਦੇ ਜਾਂਦੇ ਹਾਂ। ਤਾਂ ਜਿਵੇਂ ਸਾਰੀ ਦੁਨੀਆ ਉਵੇਂ ਚੱਲੀ ਜਾ ਰਹੀ ਹੈ, ਆਪਾਂ ਸਲੋ ਡਾਊਨ ਕਰ ਗਏ। ਤਾਂ ਇਹਨਾਂ ਚੀਜ਼ਾਂ ਦੇ ਨਾਲ ਸਿਰਫ ਗੋਡਿਆਂ ਦੇ ਬਾਕੀ ਹੈਲਥ ਤੇ ਨਹੀਂ ਅਸਰ ਪੈਂਦਾ, ਸਾਈਕੋਲੋਜੀਕਲ ਤੇ ਜਿਹੜੀ ਇੱਕ ਮੈਂਟਲ ਵੈਲਬੀਇੰਗ ਹੈ ਉਹ ਵੀ ਨਾਲ ਖਰਾਬ ਹੋਣ ਲੱਗ ਜਾਂਦੀ ਹੈ।
1: ਜੀ, ਤੁਸੀਂ ਉਮਰ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ, ਅੱਜ ਕੱਲ ਉਮਰ ਤਾਂ ਦੇਖੋ ਮਾਇਨੇ ਨਹੀਂ ਰੱਖਦੀ ਮੈਨੂੰ ਲੱਗਦਾ। ਤੁਸੀਂ ਪਹਿਲਾਂ ਤਾਂ ਕਦੇ ਸੁਣੀਦਾ ਸੀਗਾ ਕਿ ਉਮਰ ਜ਼ਿਆਦਾ ਹੋ ਗਈ ਤੇ ਗੋਡੇ ਦੁਖਣੇ ਸ਼ੁਰੂ ਹੋ ਗਏ, ਅੱਜ ਕੱਲ ਤਾਂ ਮੈਂ ਛੋਟੇ ਛੋਟੇ ਨੌਜਵਾਨਾਂ ਕੁੜੀਆਂ ਮੁੰਡਿਆਂ ਨੂੰ ਦੇਖਦੀ ਹਾਂ ਕਿ ਉਹਨਾਂ ਦੇ ਗੋਡਿਆਂ 'ਚ ਇਹ ਦਿੱਕਤ ਆ ਰਹੀ ਹੈ। ਸੋ ਇਸ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਡਾਕਟਰ ਸਾਹਿਬ, ਪਰ ਸਰੋਤਾ ਜੋ ਜੁੜੇ ਨੇ ਇਸ ਵੇਲੇ ਸਾਡੇ ਨਾਲ ਉਹਨਾਂ ਨੂੰ ਟੈਲੀਫੋਨ ਲਾਈਨ 'ਤੇ ਲੈਂਦੇ ਹਾਂ। ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
2: ਹਰਨੇਕ ਸਿੰਘ ਜੀ, ਪਿੰਡ ਬਲੜ ਮੇਮਾ।
1: ਨਾਮ ਦੱਸਿਓ ਦੁਬਾਰਾ।
2: ਹਰਨੇਕ ਸਿੰਘ।
1: ਹਰਨੇਕ ਸਿੰਘ ਜੀ, ਦੱਸੋ ਜੀ, ਡਾਕਟਰ ਸਾਹਿਬ ਬੈਠੇ ਨੇ, ਆਪਣੀ ਪ੍ਰੋਬਲਮ ਦੱਸੋ।
2: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ।
2: ਉਹ ਜੀ, ਮੈਨੂੰ ਹੋਰ ਤਾਂ ਤੁਰਨ ਫਿਰਨ ਨਾਲ ਕੋਈ ਨਹੀਂ ਹੁੰਦਾ, ਜਦੋਂ ਮੈਂ ਚੌਂਕੜੇ ਕੋਲ ਰੋਟੀ ਖਾਂਦਾ ਨਾ 5-10 ਮਿੰਟ ਲੱਗਦੇ ਜਿਹੜੇ
0: ਜੀ,
2: ਉਦੋਂ ਬਾਅਦ ਬਹੁਤ ਔਖਾ ਦਰਦ ਹੁੰਦਾ ਲੱਤਾਂ 'ਚ।
0: ਉਮਰ ਕਿੰਨੀ ਹੋ ਗਈ ਆਪਣੀ?
2: ਉਮਰ ਤਾਂ ਹੋ ਗਈ 65-66 ਸਾਲ।
0: 65 ਸਾਲ ਤੇ ਦਿੱਕਤ ਕਦੋਂ ਤੋਂ ਆ ਰਹੀ ਹੈ ਆਪਾਂ ਨੂੰ?
2: ਇਹ ਤਾਂ ਦਿੱਕਤ ਰੋਟੀ ਖਾਣ ਵੇਲੇ ਆਉਂਦੀ, ਬਸ ਹੁਣ ਥੱਲੇ ਬਹਿ ਕੇ ਰੋਟੀ ਖਾਂਦੇ ਆ।
0: ਚਲੋ ਠੀਕ ਹੈ ਜੀ,
1: ਜੀ ਰੇਡੀਓ ਸੈਡ ਤੋਂ ਆਪਣਾ ਜਵਾਬ ਲਓ ਜੀ। ਡਾਕਟਰ ਸਾਹਿਬ ਨੇ ਤੁਹਾਡਾ ਸਵਾਲ ਪੁੱਛ ਲਿਆ ਤੁਹਾਡੇ ਤੋਂ, ਧੰਨਵਾਦ ਜੀ ਕਾਲ ਕਰਨ ਦੇ ਲਈ। ਜੀ ਡਾਕਟਰ ਸਾਹਿਬ,
0: ਬਿਲਕੁਲ, ਦੇਖੋ ਸਾਰੇ ਅੱਜ ਸਿਆਣੇ ਸਿਰ ਉੱਤੇ ਆਪਣੇ ਨਾਲ ਜੁੜੇ ਨੇ ਕਿ ਹੁਣ ਮੋਸਟਲੀ ਇਹ ਹੈ ਕਿ ਹਾਂਜੀ ਜੇ ਤੁਹਾਨੂੰ ਗੋਡਿਆਂ ਦੀ ਦਿੱਕਤ ਆ ਚੁੱਕੀ ਹੈ, ਜਿਵੇਂ 65 ਸਾਲ ਦੀ ਉਮਰ ਹੈ, ਗੋਡੇ ਦੀ ਦਿੱਕਤ ਆ ਗਈ ਹੈ, ਤਾਂ ਕੀ ਨਹੀਂ ਕਰਨਾ ਚਾਹੀਦਾ? ਤਾਂ ਕੁਛ ਪਰਹੇਜ਼ ਹੈਗੇ ਨੇ, ਜੇ ਆਪਾਂ ਉਹਨਾਂ ਨੂੰ ਕਰੀਏ, ਆਪਣਾ ਲਾਈਫ ਸਟਾਈਲ ਚੇਂਜ ਕਰ ਲਈਏ, ਤਾਂ ਆਪਣੇ ਗੋਡਿਆਂ ਦੀ ਵੀ ਦਿੱਕਤ ਘੱਟਦੀ ਜਾਊਗੀ, ਤੇ ਆਪਣਾ ਹੋਰ ਬਿਨਾਂ ਆਪਰੇਸ਼ਨਾਂ ਤੋਂ ਜਾਂ ਕਿਸੇ ਹੋਰ ਚੀਜ਼ਾਂ ਤੋਂ ਬਿਨਾਂ ਵੀ ਆਪਾਂ ਟਾਈਮ ਹੋਰ ਕੱਢ ਸਕਦੇ ਹਾਂ। ਤਾਂ ਜਿਵੇਂ ਕਹਿ ਰਹੇ ਸੀਗੇ ਕਿ ਹਾਂਜੀ ਥੱਲੇ ਬੈਠਦੇ ਹੈਗੇ ਨੇ, ਚੌਂਕੜੀ ਮਾਰ ਕੇ ਜਦੋਂ ਬੈਠਦੇ ਹਾਂ ਲੱਤਾਂ ਅੰਬ ਜਾਂਦੀਆਂ, ਤਾਂ ਜੀ ਇਹ ਬਿਲਕੁਲ ਉਹੀ ਗੋਡੇ ਦੀ ਖਰਾਬੀ ਦੇ ਹੀ ਲੱਛਣ ਹੈਗੇ ਨੇ, ਕੁਛ ਤਾਂ ਕੁਛ। ਤਾਂ ਜਦੋਂ ਗੋਡੇ ਆਪਣੇ ਖਰਾਬ ਹੁੰਦੇ ਆ, ਲੱਤਾਂ ਵਿੰਗੀਆਂ ਹੁੰਦੀਆਂ, ਨਸਾਂ ਆਪਣੀਆਂ ਵੈਸੀ ਖਿਚਾ ਚ ਆ ਜਾਂਦੀਆਂ। ਦੂਸਰਾ, ਬਾਡੀ ਦਾ ਇੱਕ ਪ੍ਰੋਟੈਕਟਿਵ ਮੈਕੈਨਿਜ਼ਮ ਹੈ ਕਿ ਜਦੋਂ ਹੱਡੀ ਹੱਡੀ ਨਾਲ ਘਿਸੜੂਗੀ, ਦਰਦ ਕਰੂਗੀ, ਤਾਂ ਮਸਲਸ ਓਵਰ ਐਕਟ ਕਰਦੇ ਨੇ, ਮੀਨਸ ਜ਼ਿਆਦਾ ਜ਼ੋਰ ਲਗਾਉਂਦੇ ਨੇ ਤਾਂ ਕਿ ਹੱਡੀ ਹੱਡੀ ਨੂੰ ਘਿਸੜੇ ਨਾ। ਤਾਂ ਇਹਦੇ ਕਰਕੇ ਸਾਰਾ ਦਿਨ ਐਂ ਕਰਕੇ ਬਾਡੀ ਥੱਕੀ ਹੁੰਦੀ ਹੈ, ਮੀਨਸ ਮਸਲ ਟਾਇਰਡ ਹੁੰਦੇ ਨੇ, ਕਈ ਵਾਰ ਕੜਾਲੇ ਵੀ ਪੈ ਜਾਂਦੇ, ਤੇ ਉਸ ਤੇ ਜੇ ਆਪਾਂ ਚੌਂਕੜੀ ਮਾਰਨ ਵਾਲਾ ਸਟ੍ਰੈਸ ਹੋਰ ਪਾ ਦਈਏ ਤਾਂ ਫਿਰ ਲੱਤਾਂ ਅੰਬ ਜਾਂਦੀਆਂ ਨੇ, ਹੋਰ ਖਿਚਾਅ ਵੱਧ ਮਹਿਸੂਸ ਹੁੰਦਾ, ਤੇ ਜੇ ਆਪਾਂ ਪੈਰਾਂ ਭਾਰ ਬੈਠਣ ਲੱਗ ਜਾਈਏ ਹੋਰ ਜ਼ਿਆਦਾ ਆਪਣੀ ਦਿੱਕਤ ਆਉਂਦੀ ਹੈ। ਤਾਂ ਆਫਟਰ 55 ਜਾਂ 60 ਜਦੋਂ ਆਪਾਂ ਕਹਿੰਦੇ ਹਾਂ ਕਿ ਹਾਂਜੀ ਤੁਹਾਨੂੰ ਗੋਡਿਆਂ ਦੀ ਤਕਲੀਫ ਆਉਣੀ ਸ਼ੁਰੂ ਹੋ ਗਈ ਹੈ, ਤਾਂ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਮੀਨਸ ਪੈਰਾਂ ਭਾਰ ਬੈਠਣਾ ਅਵੋਇਡ ਕਰਨਾ ਚਾਹੀਦਾ ਹੈ, ਚੌਂਕੜੀ ਮਾਰਨੀ ਅਵੋਇਡ ਕਰਨੀ ਚਾਹੀਦੀ ਹੈ, ਪੌੜੀਆਂ ਵੀ ਜਿੰਨੀਆਂ ਕੁ ਆਪਾਂ ਮਿਨੀਮਮ ਚੜ ਪਈਏ ਅਵੋਇਡ ਕਰ ਲਈਏ, ਐਂਡ ਵਜ਼ਨ ਤਾਂ ਬਿਲਕੁਲ ਹੀ ਵਧਣ ਨਾ ਦਈਏ, ਬਿਕੋਜ਼ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਗੋਡੇ ਦੀ ਦਿੱਕਤ ਨੂੰ ਹੌਲੀ ਹੌਲੀ ਵਧਾਈ ਜਾਣਗੀਆਂ।

0: ਬੜੀ ਇਹਨੂੰ ਅਵੋਇਡ ਕਰਾਂਗੇ ਤਾਂ ਆਪਣਾ ਗੋਡਾ ਜ਼ਰੂਰ ਚੱਲਦਾ ਜਾਊਗਾ। ਬਾਕੀ ਜੇ ਫਿਰ ਵੀ ਦਿੱਕਤ ਰਹਿੰਦੀ ਹੈ ਤਾਂ ਇਹ ਨਾੜ ਦੀ ਖਿਚਾਅ ਵਾਲੀ ਦਿੱਕਤ ਹੈਗੀ ਹੈ, ਇਹਨੂੰ ਆਪਾਂ ਥੋੜ੍ਹੀ ਬਹੁਤ ਦਵਾਈ ਦੇ ਕੇ ਵੀ ਸੈੱਟ ਕਰ ਸਕਦੇ ਹਾਂ। ਬਟ ਮੇਨ ਆਪਾਂ ਚਾਹਾਂਗੇ ਸਾਈਕਲਿੰਗ, ਜਿਵੇਂ ਆਪਾਂ ਹਰ ਪਿੰਡਾਂ 'ਚ ਦੇਖਦੇ ਹਾਂ ਬਜ਼ੁਰਗਾਂ ਨੂੰ ਸਾਈਕਲ ਹਜੇ ਵੀ ਵਧੀਆ ਚਲਾਉਣ ਦੀ ਆਦਤ ਹੈ, ਸਾਈਕਲ ਜ਼ਰੂਰ ਚਲਾਓ ਜੀ। ਸਾਈਕਲ ਦੇ ਨਾਲ ਅੱਧੀਆਂ ਗੋਡਿਆਂ ਦਿੱਕਤਾਂ ਵੈਸੇ ਸਹੀ ਰਹਿੰਦੀਆਂ।
1: ਠੀਕ ਹੈ, ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਸਾਨੂੰ ਸਾਈਕਲ ਚਲਾਉਂਦੇ ਰਹਿਣਾ ਚਾਹੀਦਾ, ਗੋਡਿਆਂ ਦੀ ਵਰਜਿਸ਼ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਹੁੰਦੀ ਰਹਿੰਦੀ ਹੈ ਜੀ। ਸੋ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ ਸਾਡੇ ਨਾਲ। ਹੈਲੋ ਜੀ, ਨਮਸਕਾਰ ਜੀ, ਕੌਣ ਬੋਲਦੇ ਹੋ?
2: ਸਤਿ ਸ੍ਰੀ ਅਕਾਲ ਜੀ, ਮੈਂ ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
1: ਨਾਮ ਦੱਸ ਦਿਓ ਆਪਣਾ।
2: ਹਾਂ, ਨਾਮ ਮੇਰਾ ਜੱਗਾ ਸਿੰਘ, ਮੌੜ ਮੰਡੀ ਤੋਂ ਬੋਲਦਾ ਜੀ।
1: ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
2: ਹਾਂਜੀ, ਉਹ ਡਾਕਟਰ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਸੀ ਕਿ ਮੈਂ ਆਪਣਾ ਗੋਡੇ ਬਦਲਵਾਏ ਸੀਗੇ।
1: ਡਾਕਟਰ ਸਾਹਿਬ ਤੋਂ ਬਦਲਵਾਏ ਸੀ?
2: ਫਾਰਮ ਆਪਣਾ ਇਹ ਬਦਲਾਏ ਸੀ, ਮੈਂ ਬਦਲਾਏ ਸੀ 10ਵੇਂ ਮਹੀਨੇ ਦੇ ਵਿੱਚ ਜੀ।
0: ਠੀਕ ਹੈ ਜੀ।
2: ਤੇ ਮੈਂ ਬਹੁਤ ਸੌਖਾ ਜੀ, ਹੁਣ ਮੈਂ ਦੁਕਾਨ ਤੇ ਬੈਠਾ ਸੀ, ਮੈਂ ਮੋੜ ਕੇ ਆਪਣੀ ਦੁਕਾਨ ਮੋਟਰ ਬੰਨਣ ਦਾ ਕੰਮ ਚਲਾ ਲਿਆ।
0: ਵਾਹਿਗੁਰੂ ਦੀ ਮਿਹਰ
2: ਹੈ ਜੀ। ਉਸੇ ਵੇਲੇ ਚਲਾ ਰਿਹਾ ਸੀਗਾ ਜੀ, ਮੈਂ ਸਰਵਿਸ ਕਰਦਾ ਸੀ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ
0: ਜੀ। ਜੀ,
2: ਉਹ ਮੈਂ 2 ਸਾਲ ਤੋਂ ਬਾਅਦ ਮੈਂ ਆਪਣੀ ਡਿਊਟੀ ਵੀ ਨਿਭਾਇਆ, ਫਿਰ ਮੈਂ 2 ਸਾਲ ਬਾਅਦ ਰਿਟਾਇਰਮੈਂਟ ਲਈ।
0: ਵਾਹਿਗੁਰੂ ਦੀ ਕਿਰਪਾ ਹੈ ਸਾਰੀ।
2: ਹਾਂ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਇੰਨੀ ਮੇਰੀ ਪਰਵਰਿਸ਼ ਕੀਤੀ, ਮੈਂ ਇੰਨਾ ਖੁਸ਼ ਹਾਂ ਜੀ।
0: ਬਹੁਤ ਬਹੁਤ ਖੁਸ਼ੀ ਮਿਲਦੀ ਹੈ ਦੇਖ ਕੇ ਹਾਂ, ਮਰੀਜ਼ ਸਾਰੇ ਆਪਣੇ ਡੇਲੀ ਦੇ ਕੰਮ ਕਾਰ ਕਰ ਪਾ ਰਹੇ ਨੇ।
2: ਹਾਂਜੀ ਹਾਂ, ਮੈਂ ਬਹੁਤ ਸੌਖਾ ਜੀ, ਕੋਈ ਦਿੱਕਤ ਨੀ ਜੀ।
0: ਬਹੁਤ ਬਹੁਤ ਧੰਨਵਾਦ ਜੀ।
2: ਹਾਂਜੀ ਹਾਂਜੀ ਹਾਂਜੀ, ਜਦੋਂ ਆਪਣੀਆਂ ਬੱਸਾਂ ਤੇ ਫੋਟੋ ਲੱਗੀ ਦੇਖ ਲਾ ਨਾ, ਮੇਰਾ ਬੜਾ ਮਨ ਖੁਸ਼ ਹੋ ਜਾਂਦਾ ਜੀ।
0: ਚਲੋ, ਖੁਸ਼ੀ ਹੈ ਜੀ, ਬਹੁਤ ਖੁਸ਼ੀ ਹੈ।
2: ਮਿਲ ਕੇ ਵੀ ਗਿਆ ਜੀ ਆਪਣੇ ਛੋਟੇ ਡਾਕਟਰ ਸਾਹਿਬ ਦੁਆਰਾ, ਧੰਨਵਾਦ ਕਰਕੇ ਗਿਆ ਜੀ।
0: ਬਹੁਤ ਧੰਨਵਾਦ
1: ਜੀ, ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ,
2: ਬਹੁਤ ਦੁਨੀਆ ਦਾ ਬਿਲਕੁਲ ਭਲਾ ਕੀਤਾ ਜੀ।
0: ਥੈਂਕ ਯੂ ਜੀ।
1: ਜੀ, ਸੋ ਡਾਕਟਰ ਸਾਹਿਬ, ਮੈਂ ਤੁਹਾਨੂੰ ਇੱਕ ਸਵਾਲ ਕਰ ਰਹੀ ਸੀਗੀ, ਆਪਣਾ ਵਿੱਚ ਹੀ ਰਹਿ ਗਿਆ, ਉਹ ਸੀਗਾ ਕਿ ਅੱਜ ਕੱਲ੍ਹ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਵੀ ਦਿੱਕਤ ਆ ਰਹੀ ਹੈ, ਨਾ ਕਿ ਆਪਾਂ ਕਹਿ ਦਿੰਦੇ ਸੀਗੇ ਪਹਿਲੇ ਦੇ ਸਮੇਂ ਦੇ ਵਿੱਚ ਕਿ ਜਦੋਂ ਥੋੜੀ ਉਮਰ ਜ਼ਿਆਦਾ ਹੋ ਜਾਂਦੀ ਹੈ ਉਹ ਦਿੱਕਤ ਆਉਂਦੀ ਹੈ, ਕੀ ਕਾਰਨ ਸਮਝਦੇ ਤੁਸੀਂ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਦਿੱਕਤ ਆ ਰਹੀ ਹੈ?
0: ਦੇਖੋ, ਜਿਹੜਾ ਇੱਕ ਵੈਸਟਰਨ ਇਨਫਲੂਐਂਸ ਆਪਾਂ ਕਹਾਂਗੇ, ਪੱਛਮੀ ਪ੍ਰਭਾਵ ਆਪਣੇ ਬੱਚਿਆਂ ਤੇ ਆਉਣ ਲੱਗ ਗਿਆ, ਜਿਹਦੇ ਵਿੱਚ ਕਿ ਜੇ ਆਪਾਂ ਕਹੀਏ ਨਾ, ਸਕੂਲਾਂ ਦੇ ਵਿੱਚ ਜਿਵੇਂ ਖੇਡਾਂ ਵੱਲ ਧਿਆਨ ਥੋੜਾ ਘਟਦਾ ਜਾ ਰਿਹਾ, ਮੀਨਸ ਜਿਹੜੇ ਆਪਾਂ ਬੱਚੇ ਦੇਖਦੇ ਹਾਂ ਅੱਜ ਕੱਲ੍ਹ, ਜੇ ਖਾਣਾ ਵੀ ਖਵਾਉਣਾ ਉਹਨਾਂ ਨੂੰ ਤਾਂ ਹੱਥ 'ਚ ਮੋਬਾਈਲ ਫੋਨ ਫੜਾਈਏ ਤਾਂ ਉਹ ਰੋਟੀ ਖਾਂਦੇ ਨੇ, ਐਂਡ ਬਾਹਰ ਨਿਕਲਣਾ ਆਈ ਥਿੰਕ ਭੁੱਲ ਹੀ ਗਏ ਨੇ। ਹਵਾ ਵੀ ਕਿਸੇ ਟਾਈਮ ਜੇ ਦੇਖੋ ਨਾ, ਜਦੋਂ ਆਪਣਾ ਅਕਤੂਬਰ ਦਾ ਮੌਸਮ ਆਉਂਦਾ ਤਾਂ ਆਪਾਂ ਵੈਸੇ ਹੀ ਨਹੀਂ ਚਾਹੁੰਦੇ ਬਾਹਰ ਨਿਕਲੀ ਕਿ ਹਵਾ ਹੀ ਸਾਹ ਲੈਣ ਜੋਗੀ ਨਹੀਂ ਹੁੰਦੀ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲੇ ਆਪਾਂ ਨੂੰ ਇੱਕ ਖੁੱਲੀ ਡੁੱਲੀ ਹਵਾ ਮਿਲਦੀ ਸੀ, ਖਾਣ ਪੀਣ ਦੇ ਵਿੱਚ ਪਿਓਰ ਕੰਮ ਸੀ, ਔਰਗੈਨਿਕ ਸੀਗਾ ਸਾਰਾ, ਐਂਡ ਇਹ ਸਾਰੀਆਂ ਚੀਜ਼ਾਂ ਹੁਣ ਬਦਲ ਗਈਆਂ। ਹੁਣ ਬੱਚਿਆਂ ਨੂੰ ਫਾਸਟ ਫੂਡ ਪਸੰਦ ਹੈ, ਬਰਗਰ ਪੀਜ਼ੇ ਖਾਣੇ ਨੇ, ਉਹਦੇ ਵਿੱਚ ਉਹ ਨਿਊਟ੍ਰੀਐਂਟਸ ਨਹੀਂ ਮਿਲਦੇ ਕਿ ਜਿਹੜੇ ਆਪਣੇ ਜਿੰਨੀ ਪ੍ਰੋਟੀਨ ਇਨਟੇਕ ਹੋਣੀ ਚਾਹੀਦੀ ਹੈ ਜਾਂ ਜਿਹੜੀ ਫਾਈਬਰ ਇਨਟੇਕ ਹੋਣੀ ਚਾਹੀਦੀ ਹੈ ਉਹ ਨਹੀਂ ਮਿਲਦੀ, ਤਾਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਆਪਾਂ ਦੇਖ ਲਿਆ ਕਿ ਸੀਡੈਂਟਰੀ ਲਾਈਫ ਸਟਾਈਲ, ਮੀਨਸ ਆਪਾਂ ਬੈਠੇ ਰਹਿੰਦੇ ਹਾਂ, ਬਹੁਤ ਜ਼ਿਆਦਾ ਮਿਹਨਤ ਮੁਸ਼ਕਤ ਨਹੀਂ ਕਰਦੇ, ਖੇਤ ਵੀ ਆਪਾਂ ਅੱਜ ਕੱਲ੍ਹ ਅੱਗੇ ਠੇਕੇ ਤੇ ਦੇ ਦਿੰਦੇ ਹੈਗੇ ਹਾਂ, ਤਾਂ ਮੀਨਸ ਜਿਹੜੀ ਇੱਕ ਮਿਹਨਤ ਘੱਟ ਗਈ ਤਾਂ ਨਾ, ਜੋੜਾਂ ਨੂੰ ਮਸਲਸ ਨੂੰ ਕੰਮ ਕਰਨ ਦੀ ਆਦਤ ਨਹੀਂ ਰਹਿੰਦੀ, ਫਿਰ ਵੀਕਐਂਡ ਕਲਚਰ ਕਦੇ ਕਦਾਰ ਆਪਾਂ ਨੂੰ ਜੀ ਸ਼ਨੀਵਾਰ ਨੂੰ ਦਿਲ ਕੀਤਾ, ਹਾਂਜੀ ਅੱਜ ਗੁਰਦੁਆਰੇ ਚੱਲੀਏ, ਥੱਲੇ ਬੈਠੀਏ, ਸਭ ਕੁਛ ਸੇਵਾ ਕਰੀਏ, ਐਂਡ ਸਡਨਲੀ ਫਿਰ ਕੁਛ ਨਾ ਕੁਛ ਉਦੋਂ ਕੁਛ ਅੰਦਰ ਗੋਡੇ ਦੇ ਟਵਿਸਟ ਹੋ ਜਾਂਦਾ, ਕੁਛ ਸਪਰੇਨ ਆ ਜਾਂਦਾ, ਤਾਂ ਇੱਕ ਛੋਟੇ ਹੁੰਦੇ ਤੋਂ ਜੇ ਇੱਕ ਸਹੀ ਆਦਤ ਪੈ ਜੇ, ਮੀਨਸ ਐਕਸਰਸਾਈਜ਼ ਕਰਨ ਦੀ ਆਦਤ ਪੈ ਜੇ, ਪੈਰਾਂ ਪਾਰ ਬੈਠਣ ਦੀ ਉਦੋਂ ਆਦਤ ਪੈ ਜੇ, ਤਾਂ ਗੋਡੇ ਉਸਨੂੰ ਅਡੈਪਟ ਕਰ ਜਾਂਦੇ ਨੇ। ਸਡਨਲੀ ਆਪਾਂ 40-45 ਸਾਲ ਤੇ ਬੈਠ ਕੇ ਸੋਚੀਏ ਵਜ਼ਨ ਘਟਾਉਣਾ, ਪੋਚੇ ਲਾਈਏ ਥੱਲੇ ਬਹਿ ਕੇ, ਫਿਰ ਬੋਡੀ ਅਡੈਪਟ ਨਹੀਂ ਕਰਦੀ ਇਸ ਚੀਜ਼ ਨੂੰ, ਤਾਂ ਛੋਟੇ ਹੁੰਦੇ ਤੋਂ ਇੱਕ ਸਹੀ ਆਦਤ ਜੇ ਸਹੀ ਨਹੀਂ ਹੋਊਗੀ ਤਾਂ ਹੀ ਬਿਲਡਿੰਗ ਸਹੀ ਖੜੀ ਹੋਊਗੀ। ਤਾਂ ਆਈ ਥਿੰਕ ਇਹੀ ਜਿਵੇਂ ਫੂਡ ਲਾਈਫ ਸਟਾਈਲ ਇਹ ਸਾਰਾ ਕੁਝ ਚੇਂਜ ਹੋਣ ਦੇ ਨਾਲ ਇਸ਼ੂਜ਼ ਆ ਰਹੇ ਨੇ, ਡਾਇਟ ਦੇ ਵਿੱਚ ਆਪਣੀ ਉਹ ਪਿਓਰਿਟੀ ਨਹੀਂ ਰਹੀ, ਨਾ ਹੀ ਉਹ ਆਪਾਂ ਚੰਗੀਆਂ ਹਰੀਆਂ ਸਬਜ਼ੀਆਂ ਉਹ ਪਦਾਰਥ ਖਾ ਰਹੇ ਹੈਗੇ ਆ, ਤਾਂ ਆਈ ਥਿੰਕ ਓਵਰਆਲ ਇਹ ਸਾਰੀਆਂ ਚੀਜ਼ਾਂ ਤੇ ਨਾਲ ਮੋਟਾਪਾ ਜਿਹੜਾ ਇੱਕ ਮੇਜਰ ਰਿਸਕ ਫੈਕਟਰ ਹੈਗਾ ਗੋਡਿਆਂ ਨੂੰ ਖਰਾਬ ਕਰਨ ਲਈ, ਉਹ ਚੀਜ਼ ਆਪਾਂ ਨੂੰ ਆਈ ਥਿੰਕ ਡਿਸਟਰਬ ਕਰ ਰਹੀ ਹੈ ਕਿ ਘੱਟ ਉਮਰ ਦੇ ਵਿੱਚ ਵੀ ਇਹ ਹੁਣ ਦਿੱਕਤ ਆਉਣੀਆਂ ਸ਼ੁਰੂ ਹੋ ਗਈਆਂ
1: ਜੀ। ਸੋ ਡਾਇਟ ਦਾ ਬਹੁਤ ਵੱਡਾ ਰੋਲ ਹੈ,
0: ਮੇਜਰ ਰੋਲ ਹੈ।
1: ਤੇ ਇੱਕ ਡਾਕਟਰ ਸਾਹਿਬ, ਅੱਜ ਕੱਲ ਪਹਿਲਾਂ ਦੇ ਬਜ਼ੁਰਗ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਤਾਂ ਬਹੁਤ ਘਿਓ ਵੀ ਖਾਧਾ ਹੈ, ਹਨਾ, ਤੇ ਦੁੱਧ ਵੀ ਬਹੁਤ ਪੀਤਾ, ਅੱਜ ਕੱਲ੍ਹ ਤਾਂ ਬੱਚੇ ਇਹ ਚੀਜ਼ਾਂ ਖਾਂਦੇ ਹੀ ਨਹੀਂ ਡਰਦੇ ਮਾਰੇ, ਫਿਰ ਵੀ ਉਹਨਾਂ ਦੇ ਮੋਟਾਪਾ ਵੀ ਆ ਰਿਹਾ ਤੇ ਹੋਰ ਦਿੱਕਤਾਂ ਵੀ ਆ ਰਹੀਆਂ ਨੇ। ਸੋ ਤੁਸੀਂ ਕਿੰਨਾ ਕੁ ਮੰਨਦੇ ਹੋ ਕਿ ਇਹ ਦੇਸੀ ਘਿਓ ਜਿਵੇਂ ਕਹਿੰਦੇ ਜਾਂ ਦੂਜੇ ਘਿਓ ਦੀ ਨਹੀਂ ਮੈਂ ਗੱਲ ਕਰੀ, ਜਾਂ ਤੇਲ ਕਿਹੜਾ ਵਰਤਣਾ ਚਾਹੀਦਾ ਦੇਸੀ ਘਿਓ, ਕਿੰਨਾ ਕੁ ਫਾਇਦੇਮੰਦ ਹੈ ਇਹਦੇ ਵਿੱਚ?
0: ਦੇਖੋ, ਜੇ ਤਾਂ ਦੇਸੀ ਘਿਓ ਦੀ ਗੱਲ ਕਰੀਏ ਤਾਂ ਆਈ ਥਿੰਕ ਸਭ ਤੋਂ ਪਿਓਰ ਚੀਜ਼ ਹੈਗੀ ਹੈ ਜੀ, ਬਟ ਇਹ ਕਿ ਉਹਨੂੰ ਹਜ਼ਮ ਕਰਨ ਜੋਗਾ, ਕੁਝ ਕੰਮ ਕਰਨ ਜੋਗਾ ਵੀ ਬੰਦਾ ਹੋਣਾ ਚਾਹੀਦਾ। ਜੇ ਆਪਣੇ ਬਜ਼ੁਰਗ ਚਮਚ ਚਮਚ ਭਰ ਕੇ ਚਮਚ ਖਾ ਲੈਂਦੇ ਸੀ ਘਿਓ ਦਾ, ਤਾਂ ਸਾਰਾ ਦਿਨ ਮਿਹਨਤ ਮੁਸ਼ਕਤ ਵੀ ਕਰਦੇ ਸੀ, ਸਾਰਾ ਦਿਨ ਏਸੀ 'ਚ ਨਹੀਂ ਬੈਠੇ ਰਹਿੰਦੇ ਸੀ, ਪਸੀਨਾ ਆਉਂਦਾ ਸੀ, ਤਾਂ ਪਸੀਨਾ ਆਉਣਾ ਵੀ ਆਪਾਂ ਕਹਿੰਦੇ ਹਾਂ ਬੋਡੀ ਲਈ ਬਹੁਤ ਹੈਲਦੀ ਹੈਗਾ, ਮੀਨਸ ਜਿਹੜੇ

0: ਨਿਕਲਦੇ ਆ ਨਾ ਹੀ ਸਟੂਲ ਚੋਂ ਨਿਕਲਦੇ, ਇਹ ਪਸੀਨੇ ਦੇ ਵਿੱਚੋਂ ਹੀ ਨਿਕਲ ਸਕਦੇ ਆ। ਤਾਂ ਇਹ ਅੰਦਰ ਬੋਡੀ ਦੇ ਵਿੱਚ ਜਿਹੜੇ ਮੈਟਲ ਲਾਈਨਸ ਨੇ ਪਏ ਪਏ, ਕਈ ਵਾਰ ਕੈਂਸਰਸ ਵੀ ਹੋ ਜਾਂਦੇ ਨੇ, ਤਾਂ ਇਹ ਸਾਰੀਆਂ ਚੀਜ਼ਾਂ ਨੇ ਆਪਣੇ ਆਪ ਬਾਹਰ ਨਹੀਂ ਨਿਕਲਣਾ ਜੀ, ਇਹ ਬੋਡੀ ਦੇ ਸੈਲਸ ਦੇ ਵਿੱਚ ਅੰਦਰ ਇਕੱਠੀਆਂ ਹੁੰਦੀਆਂ, ਇਹ ਪਸੀਨੇ ਨਾਲ ਹੀ ਨਿਕਲਦੀਆਂ। ਤਾਂ ਮਿਹਨਤ ਮੁਸ਼ਕਤ ਕਰਨ ਦੇ ਦੋ ਫਾਇਦੇ ਨੇ, ਇੱਕ ਤਾਂ ਮਸਲਸ ਬੋਨ ਸਟਰੋਂਗ ਰਹਿੰਦੀਆਂ ਹੈਗੀਆਂ, ਦੂਸਰੀਆਂ ਜਿਹੜੇ ਬੋਡੀ ਦੇ ਵਿੱਚੋਂ ਟੌਕਸਿਨਸ ਹੈ ਉਹ ਨਿਕਲ ਜਾਂਦੇ ਨੇ। ਬਟ ਅੱਜ ਕੱਲ੍ਹ ਦੀ ਜਨਰੇਸ਼ਨ, ਜੇ ਮੈਂ ਆਪਣੀ ਵੀ ਗੱਲ ਕਰਾਂ, ਆਪਾਂ ਨੂੰ ਇਹ ਸਾਰਿਆਂ ਨੂੰ ਏਸੀ 'ਚ ਰਹਿੰਦੀ, ਸਾਡਾ ਤਾਂ ਚਲੋ ਕੰਮ ਹੀ ਅੰਦਰ ਹੈ, ਓਪਰੇਸ਼ਨ ਥੀਏਟਰ 'ਚ ਏਸੀ ਇਨਵਾਇਰਮੈਂਟ 'ਚ ਰਹਿੰਦਾ। ਬਟ ਕੋਸ਼ਿਸ਼ ਇਹ ਰਹਿੰਦੀ ਹੈ ਦਿਨ ਦੇ ਵਿੱਚ ਅੱਧਾ ਘੰਟਾ ਆਪਣੇ ਸਰੀਰ ਨੂੰ ਦਿੱਤਾ ਜਾਏ, ਜਿਸ 'ਚ ਕਿ ਜਾਂ ਤਾਂ ਕੁਛ ਵਾਕ ਜਾਂ ਕੁਛ ਐਕਸਰਸਾਈਜ਼ ਕੀਤੀ ਜਾਏ ਕਿ ਹਾਂ ਕੁਛ ਨਾ ਕੁਛ ਮੁੜਕਾ ਆਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਬੋਡੀ ਹੈਲਦੀ ਰਹਿ ਸਕੇ। ਤਾਂ ਹਾਂ, ਖੁਰਾਕ ਦੇ ਵਿੱਚ ਘਿਓ ਜ਼ਰੂਰ ਖਾਓ ਜੀ, ਕੋਈ ਐਂ ਨਹੀਂ ਕਿ ਆਪਾਂ ਬਿਲਕੁਲ ਖੁਸ਼ਕ ਰੋਟੀ ਖਾ ਲਈ।
1: ਬਜ਼ੁਰਗ ਕਹਿੰਦੇ ਆ ਨਾ, ਤੁਸੀਂ ਇਹ ਚੀਜ਼ਾਂ ਖਾਂਦੇ ਨਹੀਂ ਤਾਂ ਤੁਹਾਡੇ ਗੋਡੇ ਦੁਖਦੇ ਆ, ਇਹ ਰੀਜ਼ਨ ਹੋ ਸਕਦਾ ਇੱਕ?
0: ਤਾਂ ਐ ਨਹੀਂ ਹੈਗਾ ਜੀ ਕਿ ਹਾਂ ਜਿਹੜੀ ਉਹ ਗਰੀਜ਼ ਜਾਂ ਘਿਓ ਲਾਇਆ ਉਹ ਅੰਦਰ ਗੋਡੇ ਦੀ ਗਰੀਜ਼ ਬਣ ਗਈ, ਬਟ ਫਿਰ ਵੀ ਚੰਗੀ ਖੁਰਾਕ ਦੇ ਵਿੱਚ ਹੋਰ ਬਹੁਤ ਕੁਛ ਆ ਜਾਂਦਾ। ਜੇ ਆਪਾਂ ਸਾਗ ਲਈਏ ਤਾਂ ਉਹਦੇ ਵਿੱਚ ਬਹੁਤ ਚੀਜ਼ਾਂ ਆ ਜਾਂਦੀਆਂ ਨੇ, ਫਾਈਬਰ ਆ ਜਾਂਦਾ ਹੈ, ਆਇਰਨ ਆ ਜਾਂਦਾ ਹੈ, ਕਈ ਨਿਊਟ੍ਰੀਐਂਟਸ ਨੇ। ਤਾਂ ਆਪਾਂ ਹਰੀਆਂ ਸਬਜ਼ੀਆਂ, ਚੰਗੀ ਡਾਇਟ, ਮੀਨਸ ਇੱਕ ਕੰਪਲੀਟ ਡਾਇਟ ਹੋਣੀ ਬਹੁਤ ਜ਼ਰੂਰੀ ਹੈ, ਜਿਹਦੇ ਵਿੱਚ ਕਿ ਵਾਟਰ ਇਨਟੇਕ ਬਹੁਤ ਜ਼ਰੂਰੀ ਹੈ। 70% ਆਪਣੀ ਬੋਡੀ ਪਾਣੀ ਦੇ ਨਾਲ ਬਣੀ ਹੈ, ਅਤੇ ਜੇ ਵਾਟਰ ਇਨਟੇਕ ਨਹੀਂ ਜਾਊਗੀ ਤਾਂ ਹੀ ਕਾਰਟਿਲੇਜ ਆਪਣੀ ਇਲਾਸਟੀਸਿਟੀ ਮੀਨਸ ਆਪਣੀ ਲਚਕ ਖੋ ਦਿੰਦੀ ਹੈ, ਤਾਂ ਹੀ ਉਹ ਬ੍ਰਿਟਲ ਮੀਨਸ ਟੁੱਟਦੀ ਹੈਗੀ ਹੈ। ਦੂਸਰਾ ਫਾਈਬਰ ਇਨਟੇਕ, ਫਾਈਬਰ ਦੇ ਨਾਲ ਕੀ ਹੈ ਕਿ ਜਿਹੜਾ ਐਕਸਟਰਾ ਚੀਜ਼ਾਂ ਜਾਂ ਐਕਸਟਰਾ ਕਾਰਬੋਹਾਈਡਰੇਟਸ ਜਾਂ ਫੈਟਸ ਆਪਾਂ ਲੈ ਰਹੇ ਹਾਂ ਉਹ ਨਾਲ ਉਹਨੂੰ ਖਿੱਚ ਕੇ ਬਾਹਰ ਨਾਲ ਲੈ ਜਾਂਦਾ। ਫਿਰ ਜਿਹੜੇ ਆਪਣੇ ਵਿਟਾਮਿਨਸ ਵਗੈਰਾ ਨੇ ਉਹ ਫਰੂਟਸ ਦੇ ਵਿੱਚ ਬੜੇ ਅੱਛੇ ਨੇ, ਸੰਤਰਾ ਹੋ ਗਿਆ ਅਤੇ ਆਪਣੇ ਜਿਵੇਂ ਗਾਜਰ ਹੋ ਗਈ, ਇਹਨਾਂ ਲਈ ਵਿਟਾਮਿਨ ਏ। ਤਾਂ ਮੀਨਸ ਹਰੀਆਂ ਸਬਜ਼ੀਆਂ ਹੋ ਗਈਆਂ, ਇਹ ਸਾਰੀਆਂ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਕਿ ਜਿਹੜੇ ਸਾਰੇ ਮਾਈਕਰੋ ਨਿਊਟ੍ਰੀਐਂਟਸ ਹੈ, ਜਿਵੇਂ ਪ੍ਰੋਟੀਨ ਇਨਟੇਕ ਹੈ, ਇਹ ਹੋਣੀ ਬਹੁਤ ਜ਼ਰੂਰੀ ਹੈ। ਦਾਲਾਂ ਖਾਈਏ, ਪਨੀਰ ਖਾਈਏ, ਤਾਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਜੇ ਆਪਾਂ ਇੱਕ ਪ੍ਰੋਪਰ ਡਾਇਟ ਲੈਂਦੇ ਹਾਂ ਤਾਂ ਫਿਰ ਬਾਕੀ ਸਾਰੀਆਂ ਚੀਜ਼ਾਂ ਦੇ ਨਾਲ ਥੋੜ੍ਹਾ ਘਿਓ ਵੀ ਲਿੱਤਾ ਜਾਊਗਾ, ਹਜ਼ਮ ਹੋਊਗਾ। ਬਟ ਉਹ ਹੀ ਅੱਧਾ ਘੰਟਾ ਐਕਟੀਵਿਟੀ ਜਾਂ ਕੋਈ ਐਕਸਰਸਾਈਜ਼ ਆਪਣੇ ਬੋਡੀ ਨੂੰ ਡੇਲੀ ਕਰਨੀ ਬਹੁਤ
1: ਜ਼ਰੂਰੀ ਹੈ। ਤੇ ਅਗਲੇ ਸਰੋਤਾਂ ਨਾਲ ਵੀ ਗੱਲ ਕਰਦੇ ਹਾਂ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
2: ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਨੂੰ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
2: ਜੀ। ਬਰਕਰਨਾ ਮੇਰਾ ਨਾਮ,
0: ਜੀ
1: ਜੀ ਰੱਖੋ ਆਪਣਾ ਸਵਾਲ।
2: ਅਸੀਂ ਜੀ ਐਂ ਬੇਨਤੀ ਕਰਦੇ ਡਾਕਟਰ ਸਾਹਿਬ ਨੂੰ ਜੀ, ਇੱਕ ਤਾਂ ਸਾਨੂੰ ਇਹ ਦੱਸੋ ਜੀ ਵੀ ਨਾਗਪਾਲ ਹਸਪਤਾਲ ਚ ਦੱਸਦੇ ਸਪੈਸ਼ਲ ਆ ਜਾਂ ਦੂਜੇ ਹਸਪਤਾਲਾਂ ਦੀ ਬਜਾਏ ਜੀ, ਮਤਲਬ ਸਾਡੇ ਇੱਕ ਕੁਲਵਿੰਦਰ ਸਿੰਘ ਨੇ ਰੂਦਵਾੜੇ ਦੇ ਨੇ ਓਪਰੇਸ਼ਨ ਕਰਾਇਆ, ਦੋਨੇ ਗੋਡਿਆਂ ਦੇ ਦੁੱਖ ਵੀ ਹੋਇਆ ਤੁਹਾਡੇ ਕੋਲੋਂ
0: ਜੀ,
2: ਤੇ ਉਹਦੇ ਵੀ ਦੂਜਿਆਂ ਨਾਲ ਫਰਕ ਹੈ। ਇੱਕ ਇਹ ਬੇਨਤੀ ਕਰਦੇ ਜੀ, ਜਿਵੇਂ ਕਹਿੰਦੇ ਜੀ ਰਾਜਸਥਾਨ ਚ ਕਈ ਡਾਕਟਰ ਗਰੀਸ ਭਰ ਦਿੰਦੇ ਜੀ ਸਾਈਡ ਵੀ ਜੀ ਟੀਕਿਆਂ ਨਾਲ, ਆਪਣੇ ਪੰਜਾਬ ਵਾਲੇ ਡਾਕਟਰਾਂ ਦੇ ਵੀ ਭਰਾਉਣੀ ਨੀ ਕਹਿੰਦੀ, ਗੰਢਾ ਬਣ ਜਾਂਦੀਆਂ ਜੀ, ਉਹ ਗਰੰਟੀ ਦਿੰਦੇ ਵੀ ਠੀਕ ਹੋ ਜਾਂਦੇ ਗੋਡੇ, ਇਹ ਚ ਕਿੰਨੀ ਕਸਤਾਈ ਹੈ ਜੀ।
0: ਬਿਲਕੁਲ,
2: ਇਹ ਪੁੱਛ ਰਹੇ ਜੀ ਅਸੀਂ ਵੀ, ਮੇਰੀ 53 ਸਾਲਾਂ ਦੀ ਉਮਰ ਹੈ ਜੀ, ਮੇਰੇ 2-3 ਸਾਲ ਹੋ ਗਏ ਗੋਡੇ ਜਿਹੜੇ ਡਾਕਟਰਾਂ ਨੂੰ ਦਿਖਾਏ ਜਾਂਦੇ ਖਤਮ ਹੈ ਜੀ, ਨਵੇਂ ਪਾਉਣੇ ਪੈਣਗੇ, ਵਿੱਚ ਡਾਕਟਰ ਸਾਹਿਬ ਆਪਣੇ 7 ਸਾਲਾਂ ਤੋਂ ਪਹਿਲਾਂ ਪਾਉਣੇ ਨੀ ਚਾਹੀਦੇ ਜੀ, ਇਹਦੇ ਚ ਕਿੰਨੀ ਕਸਤਾਈ, ਇਹ 3-4 ਗੱਲਾਂ ਪੁੱਛਣੀਆਂ ਸੀਗੀਆਂ ਜੀ।
0: ਬਹੁਤ ਬਹੁਤ ਸੋਹਣੇ ਸਵਾਲ ਹੈ ਜੀ ਤੁਹਾਡੇ, ਇੱਕ ਇੱਕ ਕਰਕੇ ਸਾਰੇ ਅਸੀਂ ਸਵਾਲ ਜਵਾਬ ਦੇਣਾ ਸ਼ੁਰੂ ਕਰਦੇ ਹਾਂ
1: ਜੀ। ਧੰਨਵਾਦ ਜੀ ਕਾਲ ਕਰਨ ਦੇ ਲਈ, ਰੇਡੀਓ ਸਾਈਡ ਤੋਂ ਆਪਣਾ ਜਵਾਬ ਲਓ। ਸੋ ਡਾਕਟਰ ਸਾਹਿਬ ਇਹਨਾਂ ਨੇ
0: ਜੀ ਬਿਲਕੁਲ ਸਾਰੇ ਬੜੇ ਅਹਿਮ ਸਵਾਲ ਪੁੱਛੇ ਜੀ। ਬਿਲਕੁਲ, ਸਭ ਤੋਂ ਪਹਿਲੇ ਆਪਾਂ ਜੀ ਉਹ ਜਿਹੜੀ ਗਰੀਜ਼ ਭਰਨ ਜਾਂ ਟੀਕਾ ਭਰਨ ਦੀ ਆਪਾਂ ਗੱਲ ਕਰਾਂਗੇ, ਤਾਂ ਦੇਖੋ ਜੀ ਟੀਕੇ 3 ਤਰ੍ਹਾਂ ਦੇ ਹੋ ਜਾਂਦੇ ਨੇ। ਜੇ ਆਪਣੀ ਹਜੇ ਸ਼ੁਰੂਆਤੀ ਦੌਰ ਹੈਗਾ, ਮੀਨਸ ਹਜੇ ਪਹਿਲੇ ਦੂਜੇ ਸਟੇਜ 'ਤੇ ਗੋਡਾ ਆਪਣੀ ਖਰਾਬੀ ਹੈਗੀ ਹੈ ਜਾਂ ਫਿਰ ਕੋਈ ਹੋਰ ਇਸ਼ੂ ਹੈ ਜਿਹਦੇ ਕਰਕੇ ਆਪਾਂ ਚਾਹੁੰਦੇ ਹਾਂ, ਜਿਵੇਂ ਇਹਨਾਂ ਦੀ ਉਮਰ 53 ਸਾਲ ਹੈ ਘੱਟ, ਆਪਾਂ ਚਾਹੁੰਦੇ ਹਾਂ ਕਿ ਕੁਛ ਟਾਈਮ ਹੋਰ ਨਿਕਲ ਜੇ, ਤਾਂ ਟੀਕੇ ਦੇ ਸਕਦੇ ਹਾਂ। ਤਾਂ ਸਭ ਤੋਂ ਪਹਿਲਾ ਟੀਕਾ ਆ ਜਾਂਦਾ ਜੀ ਸਟੀਰੋਇਡ ਵਾਲਾ ਟੀਕਾ। ਸਟੀਰੋਇਡ ਦਾ ਸਰੀਰ 'ਚ ਕੰਮ ਹੈਗਾ ਜੀ ਐਂਟੀ ਇਨਫਲੇਮੇਟਰੀ, ਮੀਨਸ ਸਿਰਫ ਸੋਜਿਸ਼ ਘਟਾਉਣਾ। ਤਾਂ ਇਸ ਇੰਜੈਕਸ਼ਨ ਨੂੰ ਅਸੀਂ ਜਿਵੇਂ ਖਿਡਾਰੂ ਸੱਟਾਂ ਹੋ ਗਈਆਂ ਜਾਂ ਕੋਈ ਇਸ਼ੂਜ਼ ਹੋਰ ਹੈ ਜਿਹਦੇ ਕਰਕੇ ਸੋਜ ਆਈ ਹੈ ਬਟ ਹਜੇ ਗੋਡਾ ਖਰਾਬ ਨਹੀਂ ਹੈ, ਉਹਦੇ ਵਿੱਚ ਤਾਂ ਬਹੁਤ ਫਾਇਦੇਮੰਦ ਹੈ, ਇੱਕ ਅੱਧਾ ਟੀਕਾ ਲਗਾਈਦਾ ਗੋਡਾ ਸੈੱਟ ਹੋ ਜਾਂਦਾ, ਸਵੈਲਿੰਗ ਖਤਮ ਹੋ ਜਾਂਦੀ ਹੈ। ਬਟ ਜੇ ਗੋਡਾ ਘਸਿਆ ਹੋਏ ਉਹਦੇ ਵਿੱਚ ਆਪਾਂ ਲਗਾਈਏ, ਇੱਕ ਅੱਧਾ ਮਹੀਨਾ ਆਰਾਮ ਰਹਿੰਦਾ ਬਟ ਨਾਲ ਦੀ ਨਾਲ 2-3 ਮਹੀਨਿਆਂ ਦੇ ਵਿੱਚ ਗੋਡੇ ਦੀ ਖਰਾਬੀ ਹੋਰ ਵੱਧ ਜਾਂਦੀ ਹੈ, ਬਿਕੋਜ਼ ਆਪਾਂ ਧੱਕਾ ਵੱਧ ਕਰਨ ਲੱਗ ਜਾਂਦੇ ਹਾਂ ਬਿਨਾਂ ਦਰਦ ਤੋਂ। ਤਾਂ ਗੋਡੇ ਕਸੇ ਦੇ ਵਿੱਚ ਸਟੀਰੋਇਡ ਵਾਲਾ ਇੰਜੈਕਸ਼ਨ ਜ਼ਿਆਦਾ ਹਾਨੀਕਾਰਕ ਹੈ। ਫਿਰ ਅਗਲਾ ਇੰਜੈਕਸ਼ਨ ਆ ਗਿਆ ਜੀ ਜੈਲ ਇੰਜੈਕਸ਼ਨ, ਜਿਸ ਨੂੰ ਅਸੀਂ ਹਾਇਲਟ੍ਰੋਨਿਕ ਐਸਿਡ ਕਹਿ ਦਿੰਦੇ ਹਾਂ, ਜੋ ਕਿ ਇੱਕ ਕਾਰਟਲੇਜ ਦਾ ਤੱਤ ਹੈਗਾ, ਉਹ ਆਪਾਂ ਟੀਕੇ ਰਾਹੀਂ ਇੱਕ ਮੋਟਾ ਜੈਲ ਇੰਜੈਕਸ਼ਨ ਵਿੱਚ ਭਰ ਦਿੰਦੇ ਹਾਂ। ਉਹਦੇ ਵਿੱਚ ਕੀ ਹੈ ਕਿ ਇੱਕ ਗੋਡੇ ਦੀ ਜਿਹੜੀ ਗਰੀਜ਼ ਵਾਲੀ ਪਰਤ ਅੰਦਰ ਲੱਗ ਜਾਂਦੀ ਹੈ ਅਤੇ ਇਹਦਾ ਅਸਰ 9-12 ਮਹੀਨੇ ਰਹਿੰਦਾ। ਜੇ ਪਹਿਲੀ ਦੂਜੀ ਸਟੇਜ 'ਤੇ ਲਗਾਈਏ ਤਾਂ ਵਧੀਆ ਅਸਰ ਹੁੰਦਾ, ਬੰਦਾ ਜਲਦੀ ਵਧੀਆ ਤੁਰ ਫਿਰ ਪੈਂਦਾ। ਬਟ ਸੋਚਣ ਵਾਲੀ ਗੱਲ ਅਤੇ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਪਰਮਾਨੈਂਟ ਇਲਾਜ ਨਹੀਂ ਹੈਗਾ, ਆਪਾਂ ਇੱਕ ਖਰਾਬੀ ਨੂੰ ਅੱਗੇ ਕਰ ਰਹੇ ਹੈਗੇ। ਮੀਨਸ ਜੇ ਆਪਣੀ ਉਮਰ ਘੱਟ ਹੈ ਜਾਂ ਹਜੇ ਘਰ ਦੇ ਵਿੱਚ ਸਿਚੁਏਸ਼ਨ ਓਪਰੇਸ਼ਨ ਕਰਾਉਣ ਵਾਲੀ ਨਹੀਂ ਹੈਗੀ, ਫਿਰ ਇਹ ਵਾਲਾ ਟੀਕਾ ਬੜਾ ਵਧੀਆ, ਸਾਲ ਤੁਹਾਡਾ ਵਧੀਆ ਟਪਾ ਦਿੰਦਾ। ਐਂਡ ਜੇ ਦਿੱਕਤ ਬਹੁਤ ਜ਼ਿਆਦਾ ਨਹੀਂ ਵਧੀ, ਆਪਾਂ ਸਾਲ ਬਾਅਦ ਰਿਪੀਟ ਵੀ ਕਰ ਸਕਦੇ ਹਾਂ। ਤੀਸਰਾ ਜੀ, ਜਿਹੜਾ ਅੱਜ ਕੱਲ੍ਹ ਬੜਾ ਅੱਛਾ ਨਵਾਂ

0: ਇਹਨਾਂ ਦਾ ਹਜੇ ਕੋਈ ਸਟੱਡੀਜ਼ ਵੀ ਚੱਲ ਰਹੀਆਂ ਨੇ, ਬਟ ਉਹੀ ਜੇ ਅਰਲੀ ਸਟੇਜ ਹੈ, ਮੀਨਸ ਪਹਿਲੀ ਦੂਜੀ ਸਟੇਜ ਜਦੋਂ ਕਿ ਹੱਡੀ ਬਿਲਕੁਲ ਹੱਡੀ ਨਾਲ ਕਸਰ ਨਹੀਂ ਲੱਗੀ, ਉਦੋਂ ਇਹ ਵਾਲੇ ਇੰਜੈਕਸ਼ਨ ਵੀ ਕਾਫੀ ਹੈਲਪਫੁਲ ਹੁੰਦੇ ਨੇ। ਤਾਂ ਜੇ ਤੁਹਾਡੀ ਸਟੇਜ ਹੈਗੀ ਹੈ ਜੀ, ਮੀਨਸ ਪਹਿਲੀ ਦੂਸਰੀ ਸਟੇਜ ਹੈ, ਫਿਰ ਅਸੀਂ ਤੁਹਾਨੂੰ ਇਹ ਇੰਜੈਕਸ਼ਨ ਜ਼ਰੂਰ ਰਿਕਮੈਂਡ ਕਰਦੇ ਹਾਂ। ਜੇ ਉਮਰ 40 ਸਾਲ 45 ਸਾਲ ਹੈ, ਫਿਰ ਵੀ ਇਹ ਅਸੀਂ ਇੰਜੈਕਸ਼ਨ ਰਿਕਮੈਂਡ ਕਰਦੇ ਹਾਂ, ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਕੁਛ ਉਮਰ ਆਪਣੀ ਹੋ ਜਾਵੇ, ਫਿਰ ਆਪਾਂ ਇਹ ਕਰੀਏ। ਹੁਣ ਇਸੇ ਤੋਂ ਉਹਨਾਂ ਦੇ ਦੂਜੇ ਸਵਾਲ ਤੇ ਆ ਜਾਣੇ ਕਿ ਉਹਨਾਂ ਦੀ ਸਾਲ ਹਜੇ 53 ਉਮਰ ਹੈਗੀ ਹੈ ਤੇ ਉਹ ਓਪਰੇਸ਼ਨ ਕਰਾਉਣ ਬਾਰੇ ਉਹਨਾਂ ਨੂੰ ਲੋਕਾਂ ਨੇ ਕਹਿ ਦਿੱਤਾ। ਤਾਂ ਜੀ ਕੋਈ ਇਹੋ ਜਿਹਾ ਲਿਮਿਟ ਨਹੀਂ ਹੈਗੀ ਜੀ ਕਿ ਤੁਹਾਡੀ ਜੇ 85 ਸਾਲ ਤੋਂ ਉੱਪਰ ਉਮਰ ਹੋ ਗਈ ਤਾਂ ਓਪਰੇਸ਼ਨ ਹੀ ਕਰਾ ਸਕਦੇ, ਜਾਂ ਹਜੇ 30-35 ਸਾਲ ਉਮਰ ਹੈ ਤਾਂ ਨਹੀਂ ਕਰਾ ਸਕਦੇ। ਆਪਾਂ ਕਹਿੰਦੇ ਹਾਂ ਕਿ ਦਿੱਕਤ ਦੀ ਉਮਰ ਹੋਣੀ ਚਾਹੀਦੀ ਹੈ, ਮੀਨਸ ਕਿ ਜੇ ਤੁਹਾਨੂੰ ਇੰਨੀ ਕੁ ਤਕਲੀਫ ਹੈ ਕਿ ਤੁਸੀਂ ਉੱਠ ਬੈਠ ਕੰਮ ਨਹੀਂ ਕਰ ਪਾ ਰਹੇ ਹੋ, ਆਪਣੀ ਸੋਸ਼ਲ ਲਾਈਫ ਨਹੀਂ ਜੀ ਪਾ ਰਹੇ ਹੋ, ਮੀਨਸ ਤੁਸੀਂ ਰਿਸਟ੍ਰਿਕਟਿਡ ਫੀਲ ਕਰ ਰਹੇ ਹੋ, ਮੀਨਸ ਆਪਣੇ ਡੇਲੀ ਦੇ ਕੰਮ ਕਾਜ ਕਰਨ 'ਚ ਵੀ ਤੁਹਾਨੂੰ ਮੁਤਾਜੀ ਹੋ ਰਹੀ ਹੈ, ਫਿਰ ਆਪਾਂ ਡੇਲੀ ਪੇਨ ਕਿਲਰ ਲੈ ਰਹੇ ਹਾਂ, ਫਿਰ ਇਹ ਸਾਰੀ ਚੀਜ਼ਾਂ ਜਦੋਂ ਹੋ ਰਹੀਆਂ ਨੇ ਫਿਰ ਆਪਾਂ ਨੂੰ ਵੇਟ ਕਰਨ ਦੀ ਲੋੜ ਨਹੀਂ ਹੈ। ਅੱਜ ਕੱਲ੍ਹ ਸਾਡੇ ਕੋਲ ਨਿਊ ਏਜ ਸੋਲਿਊਸ਼ਨਸ ਨੇ ਜਿਹਦੇ ਵਿੱਚ ਲੰਬੇ ਚੱਲਣ ਵਾਲੇ ਗੋਡੇ ਵੀ ਹੈਗੇ ਨੇ, ਜਿਸ 'ਚ ਕਿ 30-35 ਸਾਲ ਜਿਵੇਂ ਕਿ ਗੋਲਡਨ ਗੋਡਾ, ਓਕਸੀਨੀਅਮ ਗੋਡਾ, ਜਿਹਦੀ 30-35 ਸਾਲ ਦੀ ਲਾਈਫ ਹੈ। ਤਾਂ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਦੀ ਉਮਰ 53 ਹੈ ਅਤੇ 30 ਸਾਲ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ 83-88 ਅਤੇ ਐਵਰੇਜ ਆਪਾਂ ਲਾਈਫ ਦੇਖੀਏ ਤਾਂ 75-80 ਸਾਲ ਦੀ ਹੁੰਦੀ ਹੈ। ਤਾਂ ਆਈ ਥਿੰਕ ਇੱਕ ਤਰ੍ਹਾਂ ਦਾ ਹੁਣ ਵੀ ਗੋਡਾ ਜੇ ਆਪਾਂ ਪਾ ਦਾਂਗੇ ਉਹਨਾਂ ਦੀ ਲਾਈਫ ਟਾਈਮ ਸੌਖੀ ਹੋ ਜੂਗੀ। ਤਾਂ ਹੁਣ ਜਿਹੜਾ ਸਭ ਤੋਂ ਪਹਿਲੇ ਉਹਨਾਂ ਨੇ ਗੱਲ ਕੀਤੀ ਸੀਗੀ ਕਿ ਆਪਣੇ ਹਸਪਤਾਲ ਦੇ ਵਿੱਚ ਉਹ ਕਹਿੰਦੇ ਨੇ ਕਿ ਬਾਕੀਆਂ ਨਾਲੋਂ ਕੁਛ ਡਿਫਰੈਂਟ ਅਤੇ ਅਲੱਗ ਇਲਾਜ ਹੁੰਦਾ, ਤਾਂ ਉਹ ਵੀ ਇਹੀ ਹੈ ਜੀ ਕਿ ਆਪਣੇ ਕੋਲ ਇੱਕ ਤਾਂ ਲੇਟੈਸਟ ਇੰਪਲਾਂਟਸ ਹੈਗੇ ਨੇ, ਮੀਨਸ ਘੱਟ ਉਮਰ ਵਾਲਾ ਮਰੀਜ਼ ਵੀ ਜੇ ਸਾਡੇ ਕੋਲ ਆਉਂਦਾ। ਤਾਂ ਜੇ ਮੈਂ ਸਭ ਤੋਂ ਛੋਟੀ ਉਮਰ ਦੀ ਮਰੀਜ਼ ਦੀ ਗੱਲ ਕਰਾਂ ਤਾਂ ਅਸੀਂ 24 ਸਾਲ ਦੇ ਮਰੀਜ਼ ਦੇ ਵੀ ਗੋਡੇ ਚੂਲੇ ਬਦਲੇ ਹੋਏ ਨੇ, ਜੇ ਆਪਾਂ ਮੈਕਸੀਮਮ ਦੀ ਗੱਲ ਕਰੀਏ ਤਾਂ 92 ਸਾਲ ਦੇ ਮਰੀਜ਼ ਦੇ ਵੀ ਆਪਾਂ ਗੋਡੇ ਬਦਲੇ ਨੇ। ਚੂਲਾ ਤਾਂ ਦੇਖੋ ਕਈ ਵਾਰ ਸੱਟ ਨਾਲ ਆਉਂਦਾ ਤਾਂ 100 ਸਾਲ ਦੇ ਬਜ਼ੁਰਗ ਦਾ ਵੀ ਕਰਨਾ ਪੈਂਦਾ। ਤਾਂ ਇਹਦੇ ਵਿੱਚ ਆਪਾਂ ਕੋਈ ਏਜ ਲਿਮਿਟ ਨਹੀਂ ਮੰਨਦੇ। ਆਪਾਂ ਦੇਖਦੇ ਹਾਂ ਕਿ ਕਿਸੇ ਦੇ ਵਿੱਚ ਕਈ ਜਿਵੇਂ ਗਠੀਆ ਰੋਗ ਹੁੰਦਾ, ਕੋਈ ਹੀਮੋਫੀਲੀਆ ਹੁੰਦਾ, ਇਹਨਾਂ ਦੇ ਵਿੱਚ 24-25 ਸਾਲ ਤੇ ਵੀ ਗੋਡੇ ਖਰਾਬ ਹੋ ਜਾਂਦੇ ਤੇ ਬੱਚਾ ਬਿਲਕੁਲ ਹੀ ਜੁੜ ਕੇ ਵੀਲ ਚੇਅਰ ਤੇ ਜਦੋਂ ਬੈਠ ਜਾਂਦਾ ਲਾਈਫ ਬਿਲਕੁਲ ਹੀ, ਹਾਂ ਤਾਂ ਉਦੋਂ ਕਰਨਾ ਪੈਂਦਾ। ਤਾਂ ਇਹ ਨਹੀਂ ਆਪਾਂ ਕਹਾਂਗੇ ਕਿ ਹਾਂਜੀ ਉਸ ਉਮਰ ਤੇ ਲਾਈਫ ਟਾਈਮ ਚੱਲੂਗਾ, ਬਟ ਉਹ 20 ਸਾਲ ਦਾ ਬੱਚਾ ਜਦੋਂ ਆਪਾਂ ਦੇਖਦੇ ਹਾਂ ਕਿ ਵੀਲ ਚੇਅਰ 'ਚ ਬਿਲਕੁਲ ਬੈਠ ਗਿਆ, ਤੁਰ ਫਿਰ ਨਹੀਂ ਪਾ ਰਿਹਾ, ਤਾਂ ਇਸ ਤੋਂ ਤਾਂ ਚੰਗਾ ਨਾ ਅਗਲੇ 20-25 ਸਾਲ ਐਟਲੀਸਟ ਆਪਣੀ ਜ਼ਿੰਦਗੀ ਤਾਂ ਚੰਗੀ ਤਰ੍ਹਾਂ ਜਿਉਂ ਸਕੇ। ਤਾਂ ਫਿਰ ਆ ਗਈ ਜੀ ਰੋਬੋਟਿਕ ਸਰਜਰੀ, ਵੈਸੇ ਉਸ 'ਚ ਆਪਾਂ ਡਿਟੇਲ 'ਚ ਗੱਲ ਕਰਾਂਗੇ। ਇੱਕ ਰੋਬੋਟਿਕ ਸਰਜਰੀ ਹੈ ਜਿਹੜੀ ਕਿ ਆਪਣੇ ਹਸਪਤਾਲ ਨੂੰ ਬਾਕੀ ਸਾਰੇ ਹਸਪਤਾਲਾਂ ਤੋਂ ਥੋੜਾ ਡਿਫਰੈਂਸ਼ੀਏਟ।
1: ਜੀ ਬਿਲਕੁਲ, ਇਹ ਆਪਾਂ ਸਵਾਲ ਲੱਗਿਆ ਕਿ ਪੁੱਛਾਂਗੇ ਆਪਾਂ, ਇੱਕ ਬ੍ਰੇਕ ਲਈ ਰੁਕਦੇ ਹਾਂ ਡਾਕਟਰ ਸਾਹਿਬ ਜੀ। ਸਰੋਤੇ ਸੁਣਦੇ ਰਹੋ ਪ੍ਰੋਗਰਾਮ ਗੱਲਾਂ 'ਚ ਗੱਲ ਦਿੱਤਾ ਹੈ, ਤਾਂ ਸਿਲਸਿਲਾ ਹੈ ਜੀ ਹੈਲੋ ਡਾਕਟਰ।
2: ਗੋਡਿਆਂ ਦੇ ਦਰਦ ਨੇ ਤੁਰਨਾ ਫਿਰਨਾ ਔਖਾ ਕਰ ਦਿੱਤਾ, ਹੁਣ ਗੋਡਿਆਂ ਦੇ ਦਰਦ ਤੋਂ ਪਾਓ ਛੁਟਕਾਰਾ ਅਤਿ ਆਧੁਨਿਕ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਤਕਨੀਕ ਨਾਲ। ਡਾਕਟਰ PS ਨਾਗਪਾਲ, ਜਿਨ੍ਹਾਂ ਨੂੰ 15 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਅਤੇ ਜੋ 3,000+ ਰੋਬੋਟਿਕ ਸਰਜਰੀਜ਼ ਤੇ 13,000+ ਜੁਆਇੰਟ ਸਰਜਰੀ ਸਫਲਤਾਪੂਰਵਕ ਕਰ ਚੁੱਕੇ ਹਨ, ਤੋ ਕਰਵਾਓ ਆਪਣਾ ਇਲਾਜ। ਨਾਗਪਾਲ ਜੁਆਇੰਟ ਰਿਪਲੇਸਮੈਂਟ ਸੈਂਟਰ, ਮਾਲ ਰੋਡ, ਬਠਿੰਡਾ। ਕਾਲ ਕਰੋ 98555-63355।
3: ਡਿਜ਼ਾਈਨਿੰਗ ਅਤੇ 4 ਸਾਲਾ BA/BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ, ਅਮਰੀਕ ਸਿੰਘ ਰੋਡ, ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
2: ਗੋਡਿਆਂ ਦੇ ਦਰਦ ਨੇ ਤੁਰਨਾ ਫਿਰਨਾ ਔਖਾ ਕਰ ਦਿੱਤਾ, ਹੁਣ ਗੋਡਿਆਂ ਦੇ ਦਰਦ ਤੋਂ ਪਾਓ ਛੁਟਕਾਰਾ ਅਤਿ ਆਧੁਨਿਕ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਤਕਨੀਕ ਨਾਲ। ਡਾਕਟਰ PS ਨਾਗਪਾਲ, ਜਿਨ੍ਹਾਂ ਨੂੰ 15 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਅਤੇ ਜੋ 3,000+ ਰੋਬੋਟਿਕ ਸਰਜਰੀਜ਼ ਤੇ 13,000+ ਜੁਆਇੰਟ ਸਰਜਰੀ ਸਫਲਤਾਪੂਰਵਕ ਕਰ ਚੁੱਕੇ ਹਨ, ਤੋ ਕਰਵਾਓ ਆਪਣਾ ਇਲਾਜ। ਨਾਗਪਾਲ ਜੁਆਇੰਟ ਰਿਪਲੇਸਮੈਂਟ ਸੈਂਟਰ, ਮਾਲ ਰੋਡ, ਬਠਿੰਡਾ। ਕਾਲ ਕਰੋ 98555-63355। ਗੋਡਿਆਂ ਦੇ ਦਰਦ ਨੇ ਤੁਰਨਾ ਫਿਰਨਾ ਔਖਾ ਕਰ ਦਿੱਤਾ, ਹੁਣ ਗੋਡਿਆਂ ਦੇ ਦਰਦ ਤੋਂ ਪਾਓ ਛੁਟਕਾਰਾ ਅਤਿ ਆਧੁਨਿਕ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਤਕਨੀਕ ਨਾਲ। ਡਾਕਟਰ PS ਨਾਗਪਾਲ, ਜਿਨ੍ਹਾਂ ਨੂੰ 15 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਅਤੇ ਜੋ 3,000+ ਰੋਬੋਟਿਕ ਸਰਜਰੀਜ਼ ਤੇ 13,000+ ਜੁਆਇੰਟ ਸਰਜਰੀ ਸਫਲ

0: पूर्वक कर चुके हन तो करवाओ अपना इलाज। नागपाल जॉइंट रिप्लेसमेंट सेंटर, मॉल रोड, बठिंडा। कॉल करो 98555-53355।
1: जिस रोते 5:56 का समा हो चुका है, सिलसिला हैलो डॉक्टर चल रहा है। अज का विषय है गोड्या नू बदलन संबंधी। इस विषय से जानकारी सांझी की जा रही है। साडे स्टूडियो दे विच डॉक्टर मौजूद ने, डॉक्टर परमप्रीत सिंह नागपाल, जो कि नागपाल सुपर स्पेशलिटी होस्पिटल बठिंडा विखे अपनियां सेवावां दे रहे ने। स्रोतियों, इस विषय से तुसी भी जानकारी हासिल करना चाहते हो तो 0164-2240-331 नंबर डायल करके साडे नाल जुड़ सकते हो। सो डॉक्टर साहब, प्रोग्राम दे विच एक स्रोता होर जुड़ चुके ने, आपां उन्हां दा सवाल भी लैंदे हां। हैलो।
2: हैलो, सत श्री
1: अकाल जी। नाम दस दिओ अपना।
2: हरप्रीत कौर जी।
1: हरप्रीत कितों बोलदे हो?
2: गैरी
1: पागी तो। जी डॉक्टर साहब, तो अपना सवाल पूछो।
2: सत
3: श्री अकाल जी।
2: गोड़ा दुखद जी।
3: ठीक है जी।
2: सुज भी जाता जी, बैठन आवाज भी करता जी, 2 महीने हो गए जी, काम कार घट होंगे जी।
3: कोई सट लगी सी कि मैं होया सी सारे?
2: नहीं, कुछ नहीं लगी।
3: ते उम्र किन्नी है तोड़ी?
2: उम्र उन्हां दी 65 साल।
3: 65 साल, ਠੀਕ ਹੈ ਜੀ। ਮੋਸਟਲੀ ਇਸ ਉਮਰ ਤੇ ਹੋਈ ਹੈ। ਤੁਰਨ ਫਿਰਨ ਚ ਵੀ ਦਿੱਕਤ ਆ ਰਹੀ ਹੈ ਉਹਨਾਂ ਨੂੰ?
2: ਉਹਨਾਂ ਨੂੰ ਉੱਠਣ ਬੈਠਣ ਚ ਵੀ ਆਵਾਜ਼ ਕਰਦਾ ਜੀ, ਦਿੱਕਤ ਆਉਂਦੀ ਕੰਮ ਕਰਨ ਚ।
3: ਮੋਸਟਲੀ ਹੋਈ ਹੈ ਜੀ, ਉਹ ਜਿਵੇਂ ਅਸੀਂ ਗੱਲ ਕਰ ਰਹੇ ਸੀ ਹੁਣੇ, ਸਾਰਾ ਉਹਨਾਂ ਨੂੰ ਗਰੀਸ ਖਤਮ ਹੋਈ ਹੈ, ਤਾਂ ਉਹਨਾਂ ਦਾ ਇੱਕ ਵਾਰੀ ਐਕਸਰੇ ਕਰਾਂਗੇ ਤੇ ਫਿਰ ਮੋਸਟਲੀ ਅਗਲਾ ਇਲਾਜ ਉਸ ਤੋਂ ਬਾਅਦ ਡਿਸਾਈਡ ਹੋ ਜਾਊਗਾ।
2: ਸਰ, ਡਾਕਟਰ ਨੂੰ ਦਿਖਾਇਆ ਸੀ ਜੀ ਐਮਜੀ ਤੇ, ਉਹ ਕਹਿੰਦੇ ਜੀ ਕਮਜ਼ੋਰੀ ਕਰਕੇ ਦੁਖਦੇ ਆ ਜੀ, ਐਕਸਰਾ ਵੀ ਕਰਿਆ ਸੀਗਾ ਜੀ।
3: ਕਮਜ਼ੋਰੀ ਕਰਕੇ ਤਾਂ ਫਿਰ ਆਪਾਂ ਕੋਈ ਨਾ ਕੋਈ ਚੰਗੀ ਖੁਰਾਕ ਦੇਈਏ, ਕੋਈ ਪ੍ਰੋਟੀਨ ਪਾਊਡਰ ਨਾਲ ਦੁੱਧ ਦੇ ਦਈਏ, ਉਹਦੇ ਨਾਲ ਵੀ ਫਰਕ ਪੈ ਜਾਣਾ ਚਾਹੀਦਾ। ਕੁਛ ਨਾ ਕੁਛ ਗੋਡਿਆਂ ਦੀ ਕਸਰਤ ਹੁੰਦੀ ਹੈ, ਤੁਸੀਂ ਗੂਗਲ ਤੋਂ ਵੀ ਸਰਚ ਕਰ ਸਕਦੇ ਹੋ, ਕੁਆਡ੍ਰਿਸੈਪ ਐਕਸਰਸਾਈਜ਼, ਉਹਦੇ ਨਾਲ ਵੀ ਫਰਕ ਪੈ ਜਾਊਗਾ। ਜੇ ਕਮਜ਼ੋਰੀ ਕਰਕੇ ਹੋਇਆ ਤਾਂ ਠੀਕ ਹੋ ਜਾਏਗਾ ਉਹਦੇ ਨਾਲ।
1: ਜੀ, ਧੰਨਵਾਦ ਜੀ। ਸੋ ਡਾਕਟਰ ਸਾਹਿਬ, ਆਪਾਂ ਰੋਬੋਟਿਕ ਗੋਡੇ ਬਦਲਣ ਦੀ ਗੱਲ ਕਰ ਰਹੇ ਸੀਗੇ। ਜਦੋਂ ਵੀ ਇਸਦਾ ਨਾਮ ਆਉਂਦਾ ਰੋਬੋਟਿਕ ਗੋਡੇ ਬਦਲਣ ਦਾ, ਤਾਂ ਤੁਹਾਡਾ ਨਾਮ ਪਹਿਲਾਂ ਆਉਂਦਾ। ਬਠਿੰਡਾ ਵਿੱਚ ਤੁਸੀਂ ਲੈ ਕੇ ਆਏ ਇਸ ਚੀਜ਼ ਨੂੰ, ਤੇ ਕਿਵੇਂ ਤੁਹਾਨੂੰ ਵੱਖ ਕਰਦਾ ਦੂਜੇ ਜਿਹੜੇ ਹੋਸਪਿਟਲ ਕਹਿ ਲਓ ਉਹਨਾਂ ਤੋਂ? ਅੱਜ ਕੱਲ ਤਾਂ ਵੈਸੇ ਹੁਣ ਤੁਹਾਡੇ ਤੋਂ ਬਾਅਦ ਤਾਂ ਬਹੁਤ ਕੁਛ ਬਠਿੰਡੇ ਦੇ ਵਿੱਚ ਇਹ ਚੀਜ਼ਾਂ ਹੋਣ ਲੱਗ ਗਈਆਂ, ਪਰ ਤੁਸੀਂ ਪਹਿਲੇ ਪਰਸਨ ਹੋ ਜਾਂ ਡਾਕਟਰ ਕਹਿ ਲਈਏ ਕਿ ਜੋ ਇਸ ਤਕਨੀਕ ਨੂੰ ਬਠਿੰਡਾ ਦੇ ਵਿੱਚ ਲੈ ਕੇ ਆਏ?
3: ਜੀ ਦੇਖੋ, ਵਾਹਿਗੁਰੂ ਦੀ ਬੜੀ ਮਿਹਰ ਰਹੀ ਹੈ ਜੀ, ਤੇ ਹਮੇਸ਼ਾ ਤੋਂ ਇੱਕ ਅਗਾਂਹ ਵਧੂ ਸੋਚ ਵੀ ਰਹੀ ਹੈ। ਫਾਦਰ ਸਾਹਿਬ ਨੇ ਕੰਮ ਸ਼ੁਰੂ ਕੀਤਾ ਸੀ, ਉਹ ਵੀ ਸਭ ਤੋਂ ਪਹਿਲੇ ਕੁਛ ਨਾ ਕੋਈ ਚੀਜ਼ ਬਠਿੰਡੇ 'ਚ ਲੈ ਕੇ ਆਉਂਦੇ ਰਹੇ ਨੇ, ਤਾਂ ਉਹਨਾਂ ਤੋਂ ਇਹ ਗੁੜਤੀ ਜਦੋਂ ਮਿਲੀ ਤਾਂ ਫਿਰ ਐਂ ਹੁੰਦਾ ਜੀ ਕਿ ਆਪਣੇ ਏਰੀਏ ਦੀ ਕਿਵੇਂ ਆਪਾਂ ਸੇਵਾ ਕਰ ਸਕੀਏ। ਤਾਂ ਜੰਪਲ ਬਠਿੰਡੇ ਦੀ ਵੀ ਹੈਗੀ ਹੈ, ਸਾਰੇ ਕਿਤੇ ਅਬਰੋਡ ਟ੍ਰੇਨਿੰਗਸ ਲੈ ਕੇ ਜਦੋਂ ਆਪਾਂ ਵਾਪਸ ਆਉਂਦੇ ਹਾਂ ਤਾਂ ਜੋ ਚੀਜ਼ ਸਾਨੂੰ ਦਿਖਦੀ ਸੀ ਕਿ ਹਾਂਜੀ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਚੰਗੀ ਸੀਗੀ, ਤਾਂ ਆਪਾਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਆਪਣੇ ਇਲਾਕੇ ਦੇ ਵਿੱਚ ਉਸਨੂੰ ਲੈ ਕੇ ਆਈਏ, ਜਿਹੜਾ ਕਿ ਹਮੇਸ਼ਾ ਤੋਂ ਆਪਣਾ ਇੱਕ ਪਿਛੜਿਆ ਇਲਾਕਾ ਮੰਨਿਆ ਗਿਆ। ਬਟ ਅੱਜ ਉਸ ਗੱਲ ਨੂੰ ਆਪਾਂ ਇੱਕ ਕਹਿ ਸਕਦੇ ਕਿ ਝੁਟਲਾ ਦਿੱਤਾ ਹੈਗਾ। ਆਪਣਾ ਬਠਿੰਡਾ ਵੀ ਇੱਕ ਮੈਡੀਕਲ ਹੱਬ ਬਣ ਚੁੱਕਿਆ, ਜਿਹਦੇ ਨਾਲ ਕਿ ਸਾਰੀਆਂ ਐਡਵਾਂਸ ਫੈਸਿਲਿਟੀਜ਼ ਇੱਥੇ ਅਵੇਲੇਬਲ ਨੇ। ਤਾਂ ਐਜ਼ ਅ ਸਰਜਨ ਇੱਕ ਤੁਹਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜੀ ਤੁਸੀਂ ਆਪਣੇ ਪੇਸ਼ੈਂਟ ਲਈ ਕੀ ਹੋਰ ਬੈਟਰ ਕਰ ਸਕਦੇ ਹੋ। ਜੇ ਮੈਂ ਇੱਕ ਨੋਰਮਲ ਟੈਕਨੀਕ ਦੇ ਨਾਲ 90% ਅੱਛੇ ਰਿਜ਼ਲਟ ਦੇ ਰਿਹਾ ਸੀ, ਫਿਰ ਮੈਂ ਕੋਸ਼ਿਸ਼ ਕੀਤੀ ਕਿ ਹਾਂਜੀ ਕੰਪਿਊਟਰਾਈਜ਼ ਟੈਕਨੀਕ ਲਿਆਈਏ, 95% ਤੱਕ ਲੈ ਗਏ। ਬਟ ਉੱਥੇ ਰੁਕਦਾ ਨਹੀਂ, ਮਨ ਦੇ ਵਿੱਚ ਹਮੇਸ਼ਾ ਹੁੰਦਾ ਜੀ ਕਿ ਇੱਕ ਪੇਸ਼ੈਂਟ ਦੇ ਵਿੱਚ ਵੀ ਦਿੱਕਤ ਨਾ ਆਵੇ ਤਾਂ ਟੈਕਨੀਕ ਹੋਰ ਕੀ ਰਿਫਾਈਨ ਹੋ ਸਕਦੀ ਹੈ। ਤਾਂ ਹਮੇਸ਼ਾ ਫੈਲੋਸ਼ਿਪਸ ਬਾਹਰ ਆਪਾਂ ਗਏ ਤੇ ਦੇਖਿਆ ਰੋਬੋਟਿਕ ਸਰਜਰੀ ਹੈ ਜੋ 99-100% ਤੱਕ ਐਕੂਰੇਟ ਰਿਜ਼ਲਟ ਦੇ ਸਕਦੀ ਹੈ। ਤਾਂ ਪ੍ਰੋਪਰ ਟ੍ਰੇਨਿੰਗ 1-2 ਸਾਲ ਕਰਨ ਤੋਂ ਬਾਅਦ ਅਸੀਂ ਉਸ ਨੂੰ 2023 ਦੀ ਜਨਵਰੀ ਦੇ ਵਿੱਚ ਲਾਂਚ ਕੀਤਾ, ਤੇ ਆਈ ਥਿੰਕ ਪੇਸ਼ੈਂਟਸ ਨੇ ਹੀ ਇੰਨਾ ਸੋਹਣਾ ਰਿਸਪੋਂਸ ਦਿੱਤਾ ਕਿ ਉਹ ਸਾਡੇ ਸਾਰੇ ਅੱਗੇ ਐਡਵਰਟਾਈਜ਼ਰ ਵੀ ਬਣ ਗਏ। ਬਿਕੋਜ਼ ਪਹਿਲੇ ਦਿਨ ਤੋਂ ਤੁਰਨਾ ਫਿਰਨਾ, ਤੀਸਰੇ ਦਿਨ ਬਿਨਾਂ ਸਪੋਰਟ ਤੋਂ ਤੁਰਨਾ, ਚੌਂਕੜੀ ਮਾਰ ਕੇ ਬੈਠਣਾ, ਬਿਨਾਂ ਦਰਦ ਤੋਂ ਓਪਰੇਸ਼ਨ, ਇਹ ਸਾਰੀਆਂ ਚੀਜ਼ਾਂ ਪਹਿਲੇ ਇੱਕ ਸਪਨਾ ਜਿਹਾ ਲੱਗਦੇ ਸੀ। ਬਟ ਜਦੋਂ ਸਾਰੇ ਪੇਸ਼ੈਂਟਸ ਨੇ ਉਸ ਚੀਜ਼ ਨੂੰ ਦੇਖਿਆ, ਉਹਨਾਂ ਨੂੰ ਜਿਹਾ, ਤੇ ਫਿਰ ਉਹ ਹਰ ਪਿੰਡ ਪਿੰਡ ਜਾ ਕੇ ਜਿਵੇਂ ਹੁਣ ਆਪਣੇ ਸਰੋਤੇ ਕਹਿ ਵੀ ਰਹੇ ਸੀ ਕਿ ਹਾਂਜੀ ਕੀ ਅੱਡ ਹੈਗਾ ਤੇ ਸਾਰੀ ਜ਼ਿੰਦਗੀ ਸੁਖਾਲੀ, ਤਾਂ ਉਹਨਾਂ ਚੀਜ਼ਾਂ ਦੇ ਨਾਲ ਬਸ ਆਪਣੇ ਆਪ ਨਾਮ ਬਣਦਾ।
1: ਜੀ ਜੀ ਬਿਲਕੁਲ ਜੀ, ਤੇ ਸਰੋਤਾ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਲੈਣੇ। ਹੈਲੋ ਜੀ, ਨਮਸਕਾਰ ਜੀ, ਕੌਣ ਬੋਲਦੇ ਹੋ? ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਆਪਣਾ ਸਵਾਲ ਪੁੱਛੋ ਡਾਕਟਰ ਸਾਹਿਬ ਤੋਂ।
4: ਡਾਕਟਰ ਸਾਹਿਬ,
3: ਸਤਿ ਸ੍ਰੀ ਅਕਾਲ ਜੀ।
4: ਮੇਰੇ ਜੀ ਗੁੱਡੇ ਪੰਛੀ ਹਾਲ ਹੋ ਗਏ ਜੀ, ਗੁੱਡਾ ਜ਼ਿਆਦਾ ਦੱਸਦਾ, ਸ਼ਾਇਦ ਤੋਂ ਵੱਧ ਦੁਖਦਾ ਤੇ ਗਾਹ ਜਿਵੇਂ ਪੂਰਾ ਚੱਲਦਾ ਜੀ ਹੁਣ
3: ਜੀ,
4: ਇਹਦੇ ਬਾਰੇ ਦੱਸੋ
3: ਜੀ। ਬਿਲਕੁਲ ਦੱਸਦੇ ਜੀ ਇਹਦੇ ਬਾਰੇ।
1: ਜੀ ਧੰਨਵਾਦ ਜੀ ਕਾਲ ਕਰਨ ਦੇ ਲਈ। ਰੇਡੀਓ ਸਾਈਡ ਤੋਂ ਆਪਣਾ ਜਵਾਬ ਲੈ ਲਓ।
3: ਤਾਂ ਮੋਸਟਲੀ ਜੀ ਦੇਖੋ, ਜਦੋਂ ਗੋਡਿਆਂ ਦੀ ਦਿੱਕਤ ਹੈ ਤਾਂ ਆਪਾਂ ਕਹਿੰਦੇ ਹਾਂ ਹਾਂਜੀ ਸੀਜ਼ਨਲ ਵੇਰੀਏਸ਼ਨ ਹੁੰਦੀ ਹੈ।

0: ਜਦੋਂ ਬਾਰਿਸ਼ਾਂ ਦਾ ਮੌਸਮ ਆਉਂਦਾ ਹੈ ਤਾਂ ਮੋਇਸਚਰ ਵਧਣ ਕਰਕੇ ਕੁਛ ਨਾ ਕੁਛ ਮਸਲਸ ਵੀ ਆਪਣੇ ਸਵੈਲਅਪ ਕਰ ਜਾਂਦੇ ਨੇ, ਸਵੈਲਿੰਗਸ ਵੱਧ ਆਉਂਦੀਆਂ ਨੇ, ਸੋਜਿਸ਼
1: ਜੀ
0: ਵੱਧ ਆਉਂਦੀ ਹੈ, ਉਹਦੇ ਕਰਕੇ ਗੋਡਿਆਂ ਦੇ ਦਰਦ ਵੱਧ ਜਾਂਦੇ ਨੇ। ਦੂਸਰਾ, ਜਦੋਂ ਸਿਆਲ ਆਉਂਦੇ ਹੈਗੇ ਨੇ ਤਾਂ ਉਸ ਟਾਈਮ ਤੇ ਵੀ ਜਦੋਂ ਠੰਡ ਵੱਧਦੀ ਹੈਗੀ ਹੈ ਤਾਂ ਜਿਹੜਾ ਫਲੂਇਡ ਹੁੰਦਾ, ਇੱਕ ਸਾਇਨੋਵਲ ਫਲੂਇਡ ਆਪਣੇ ਗੋਡੇ ਦੇ ਵਿੱਚ, ਉਹਦੀ ਵੀ ਵਿਸਕੋਸਟੀ ਮੀਨਸ ਉਹਦੀ ਮੋਟਾਪਾ ਮਤਲਬ ਜ਼ਿਆਦਾ ਥਿੱਕ ਹੋ
1: ਠੀਕ
0: ਜਾਂਦਾ,
1: ਹੋ ਜਾਂਦਾ
0: ਉਹਦੇ ਕਰਕੇ ਵੀ ਫਿਰ ਗੋਡੇ ਦੇ ਵਿੱਚ ਥੋੜ੍ਹੀ ਜਿਹੀ ਮੂਵਮੈਂਟ ਆਪਣੀ ਸਟਿਫਨੈਸ ਆਉਣ ਲੱਗ ਜਾਂਦੀ ਹੈਗੀ ਹੈ।
1: ਜੀ
0: ਤਾਂ ਇਹ ਦੋਨੋਂ ਹੀ ਹੈ, ਜਦੋਂ ਵੀ ਆਪਣੇ ਮੌਸਮ ਚੇਂਜ ਹੁੰਦੇ ਨੇ ਤਾਂ ਆਪਾਂ ਨੂੰ ਕੁਛ ਨਾ ਕੁਛ ਬਚਾਅ ਵੀ
1: ਜੋੜਾਂ
0: ਕਰਨੇ
1: ਸੰਬੰਧੀ
0: ਜ਼ਰੂਰੀ
1: ਦਿੱਕਤਾਂ,
0: ਹੈਗੇ ਹੈ।
1: ਹਾਂ
0: ਤਾਂ
1: ਜੀ
0: ਉਹਦੇ ਵਿੱਚ ਕੀ ਹੈ, ਕੁਛ ਨਾ ਕੁਛ ਆਪਾਂ ਇਹਨੂੰ ਸਿੱਧੀ ਹਵਾ ਤੋਂ ਬਚਾ ਕੇ ਰੱਖੀਏ, ਠੰਡ ਦੇ ਵਿੱਚ ਤਾਂ ਆਪਾਂ ਕਹਿੰਦੇ ਹਾਂ ਕਿ ਕੁਛ ਨਾ ਕੁਛ ਵਾਰਮ ਅਪ ਕਰ ਲਈਏ, ਗਰਮ ਚੀਜ਼ਾਂ ਖਾਈਏ ਪੀਏ, ਗੋਡੇ 'ਤੇ ਕੁਛ ਨਾ ਕੁਛ ਨੀ ਕੈਪ ਵਗੈਰਾ ਨਾਲ ਚੜਾ ਕੇ ਰੱਖੀਏ।
1: ਅੱਛਾ
0: ਐਂਡ ਸੇਮ ਇਸ ਟਾਈਮ 'ਤੇ ਵੀ ਜੇ ਆਪਾਂ ਕੁਛ ਨਾ ਕੁਛ ਇਹਨੂੰ ਡਾਇਰੈਕਟ ਹਵਾ ਤੋਂ ਬਚਾ ਕੇ ਰੱਖਦੇ ਹਾਂ ਤਾਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ। ਐਂਡ ਓਵਰਆਲ ਜੇ ਜੁਆਇੰਟ ਹੈਲਥ ਦੀ ਗੱਲ ਕਰੀਏ, ਰੈਗੂਲਰ ਐਕਸਰਸਾਈਜ਼, ਬਿਕੋਜ਼ ਐਕਸਰਸਾਈਜ਼ ਦੇ ਨਾਲ ਆਪਣੇ ਆਪ ਹੀ ਵਾਰਮ ਅਪ ਰਹਿੰਦਾ, ਸਟਿਫਨੈਸ ਤੋਂ ਬਚੇ ਰਹਿੰਦੇ ਹਾਂ। ਤਾਂ ਇਹਨਾਂ ਮੌਸਮਾਂ ਦੇ ਵਿੱਚ ਸਪੈਸ਼ਲ ਬਚਾਅ ਕਰਨਾ ਚਾਹੀਦਾ, ਜਿਹੜਾ ਸਰਦੀ ਵਾਲੇ ਮੌਸਮ ਹੁੰਦੇ ਨੇ ਤੇ ਜਦੋਂ ਬਾਰਿਸ਼ਾਂ ਵਾਲੇ ਮੌਸਮ ਹੁੰਦੇ
1: ਜੀ, ਤੇ ਡਾਕਟਰ ਸਾਹਿਬ ਇੱਕ ਮਾਲਿਸ਼ ਕਰਨ ਬਾਰੇ ਵੀ ਕਿਹਾ ਜਾਂਦਾ ਨਾ, ਵੀ ਆਪਾਂ ਕਹਿੰਦੇ ਹਾਂ ਕਿ ਜਦੋਂ ਇਹ ਚੀਜ਼ਾਂ ਹੁੰਦੀਆਂ ਉਹ ਮਾਲਿਸ਼ ਕਰਨਾ ਕਿੰਨਾ ਕੁ ਸਹੀ ਹੈ?
0: ਦੇਖੋ, ਜਿਹੜੀ ਤਾਂ ਉੱਪਰ ਸਖਤ ਥਾਂ ਹੈਗੀ ਮੀਨਸ ਗੋਡੇ ਦੀ ਜਿੱਥੇ ਹੱਡੀ ਹੱਡੀ ਮਹਿਸੂਸ ਹੋ ਜਾਂਦੀ ਹੈ, ਉੱਥੇ ਬਹੁਤ ਰਗੜ ਕੇ ਮਾਲਿਸ਼ ਕਰਨਾ ਕਈ ਵਾਰ ਨੁਕਸਾਨਦਾਇਕ ਹੋ ਜਾਂਦਾ, ਉਹਦੇ 'ਚ ਜ਼ਿਆਦਾ ਸੋਜ ਆਉਂਦੀ ਹੈ। ਬਟ ਹਾਂ, ਜੇ ਤੁਹਾਨੂੰ ਸਟਿਫਨੈਸ ਹੋ ਰਹੀ ਹੈ, ਜਕੜਨ ਜੀ ਲੱਗਦੀ ਹੈ, ਤਾਂ ਪਿੰਨੀਆਂ 'ਤੇ, ਖੁੱਚ 'ਤੇ, ਪੱਟ 'ਤੇ ਤੇਲ ਲਾ ਕੇ ਗਰਮ ਸੇਕ ਕਰਨ ਵਾਲੀ ਮਾਲਿਸ਼ ਚੰਗੀ ਰਹਿੰਦੀ ਹੈ। ਜਦੋਂ ਵੀ ਕੋਈ ਸੋਜਿਸ਼ ਆਈ ਹੋਏ ਗੋਡੇ 'ਤੇ, ਕਦੀ ਵੀ ਆਪਾਂ ਨੂੰ ਗਰਮ ਸੇਕ ਨਹੀਂ ਕਰਨਾ ਚਾਹੀਦਾ। ਸੋਜਿਸ਼ ਹਮੇਸ਼ਾ ਠੰਡੇ ਟਕੋਰ, ਬਰਫ਼ ਦੇ ਟਕੋਰ ਦੇ ਨਾਲ ਹੀ ਸੈਟਲ ਡਾਊਨ ਹੁੰਦੀ ਹੈ। ਤਾਂ ਜਦੋਂ ਕੋਈ ਸੱਟ ਲੱਗੇ ਜਾਂ ਕੋਈ ਸੋਜਿਸ਼ ਆਏ, ਮੀਨਸ ਸੱਟ ਤੋਂ ਪਹਿਲਾਂ ਹਫ਼ਤਾ 10 ਦਿਨ ਹਮੇਸ਼ਾ ਠੰਡਾ ਬਰਫ਼ ਦਾ ਟਕੋਰ ਕਰਨਾ। ਐਂਡ ਜਦੋਂ ਕਰੋਨਿਕ ਪੇਨ ਹੋ ਜਾਵੇ, ਮੀਨਸ ਲਗਾਤਾਰ ਬਿਨਾਂ ਸੱਟ ਤੋਂ ਵੀ ਦਰਦ ਰਹਿ ਰਿਹਾ ਬਟ ਸੋਜ ਨਹੀਂ ਹੈਗੀ, ਅੰਦਰੋਂ ਜਿਵੇਂ ਜ਼ਖਮ ਜਿਹੇ ਮਹਿਸੂਸ ਹੁੰਦੇ ਨੇ, ਫਿਰ ਆਪਣਾ ਗਰਮ ਸੇਕ ਕਰੋਨਿਕ ਪੇਨ ਦੇ ਵਿੱਚ ਬੜਾ ਹੈਲਪ ਕਰਦਾ ਹੈ।
1: ਜੀ, ਸੋ ਜਦੋਂ ਦਿੱਕਤ ਤੁਹਾਨੂੰ ਲੱਗੇ ਨਾ ਨਹੀਂ ਸਹੀ ਹੋ ਰਹੀ, ਤੇ ਫਿਰ ਮੈਨੂੰ ਲੱਗਦਾ ਡਾਕਟਰ ਦਾ
0: ਬਿਲਕੁਲ
1: ਡਾਕਟਰ ਕੋਲ ਜ਼ਰੂਰ ਪਹੁੰਚ
0: ਬਿਲਕੁਲ
1: ਕਰਨੀ ਚਾਹੀਦੀ ਹੈ।
0: ਆਪ ਡਾਕਟਰ ਨਹੀਂ ਬਣਨਾ
1: ਨਹੀਂ
0: ਚਾਹੀਦਾ,
1: ਬਣਨਾ ਚਾਹੀਦਾ
0: ਇੱਕ ਹੱਦ
1: ਬਿਲਕੁਲ
0: ਤੋਂ
1: ਜੀ
0: ਬਾਅਦ ਦਿਖਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਕਿਉਂਕਿ ਜਿਹੜੀ ਡਾਕਟਰ ਸਾਹਿਬ ਗੱਲ ਕਰਦੇ ਨੇ ਸ਼ੁਰੂਆਤੀ ਜਿਹੜੇ ਲੱਛਣ ਹੁੰਦੇ ਆ ਉਹਨਾਂ ਨੂੰ ਪਛਾਣ ਲਈਏ ਆਪਾਂ, ਤਾਂ ਮੈਨੂੰ ਲੱਗਦਾ ਕਈ ਵਾਰੀ ਇਹ ਵੀ ਹੋ ਸਕਦਾ ਕਿ ਤੁਸੀਂ ਗੋਡੇ ਬਦਲਣ ਦੀ ਗੱਲ ਕਰ ਰਹੇ ਹੋ, ਸ਼ਾਇਦ ਉਹ ਨੌਬਤ ਆਏ
0: ਨਹੀਂ ਨੌਬਤ।
1: ਜੀ, ਸੋ ਡਾਕਟਰ ਸਾਹਿਬ ਓਪਰੇਸ਼ਨ ਚਲੋ ਹੋ ਗਿਆ, ਨੀ ਰਿਪਲੇਸਮੈਂਟ ਹੋ ਗਈ, ਉਸ ਤੋਂ ਬਾਅਦ ਸਵਾਲ ਹੁੰਦੇ ਆ ਸਭ ਦੇ ਮਨਾਂ ਦੇ ਵਿੱਚ ਵੀ ਕਿੰਨੇ ਦਿਨ ਬਾਅਦ ਅਸੀਂ ਤੁਰਨਾ ਸ਼ੁਰੂ ਕਰ ਸਕਦੇ ਹਾਂ, ਜਾਂ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਹੈਗੀਆਂ ਉਹ ਓਪਰੇਸ਼ਨ ਹੋਣ ਤੋਂ ਬਾਅਦ ਕਰਨੀਆਂ ਚਾਹੀਦੀਆਂ?
0: ਬਿਲਕੁਲ, ਦੇਖੋ ਓਪਰੇਸ਼ਨ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਡਰ ਵੀ ਬਹੁਤ ਹੁੰਦੇ ਨੇ ਜੀ। ਕਰਨ ਵੇਲੇ ਹੀ ਲੋਕ ਜਦੋਂ ਆਉਂਦੇ ਨੇ ਤਾਂ ਇਹ ਡਰੇ ਹੁੰਦੇ ਨੇ ਕਿ ਜੀ ਕਿਤੇ ਸਾਨੂੰ ਮੰਜੇ 'ਤੇ ਤਾਂ ਨਹੀਂ ਪੈਣਾ ਪੈ ਜਾਊਗਾ, ਕਿਤੇ ਸਾਨੂੰ ਦਰਦ ਇੰਨਾ ਤਾਂ ਨਹੀਂ ਹੋਊਗਾ ਕਿ ਸਹਿਣ ਯੋਗ ਨਹੀਂ ਹੋਊਗਾ, ਸਾਨੂੰ ਕਿਸੇ ਦੀ ਮੁਹਤਾਜੀ ਤਾਂ ਨਹੀਂ ਹੋ ਜੂਗੀ। ਆਈ ਥਿੰਕ ਇਹ ਵੀ ਇੱਕ ਸਾਈਕੋਲੋਜੀਕਲੀ ਨਾ ਬੜਾ ਇੰਪੋਰਟੈਂਟ ਸਵਾਲ ਹੈ,
1: ਇਸ ਰੀਜ਼ਨ ਕਰਕੇ ਹੀ
0: ਨਹੀਂ ਕਰਾਉਂਦੇ ਕਿ
1: ਹਾਂਜੀ
0: ਕਿ ਮੈਨੂੰ ਡਿਪੈਂਡੈਂਟ ਹੋਣਾ ਪਊਗਾ, ਲੈਟਰਿਨ ਬਾਥਰੂਮ ਦੀ ਦਿੱਕਤ ਆਊਗੀ। ਤਾਂ ਅੱਜ ਕੱਲ੍ਹ ਜਿਹੜੀ ਨਿਊ ਏਜ ਨੀ ਰਿਪਲੇਸਮੈਂਟ ਹੈ, ਰੋਬੋਟਿਕ ਨੀ ਰਿਪਲੇਸਮੈਂਟ ਹੈ, ਦਰਦ ਉਹਦੇ ਵਿੱਚ ਖਤਮ ਹੋ ਗਿਆ। ਮੀਨਸ ਪਹਿਲੀ ਰਾਤ ਮਾੜਾ ਮੋਟਾ ਸਹਿਣਯੋਗ ਦਰਦ ਹੈ, ਅਗਲੇ ਦਿਨ ਤੋਂ ਬੰਦਾ ਖੜਾ ਹੋ ਜਾਂਦਾ, ਤੁਰਨ ਜੋਗਾ ਹੋ ਜਾਂਦਾ, ਵਾਸ਼ਰੂਮ ਆਪੇ ਜਾਣ ਆਉਣ ਲੱਗ ਜਾਂਦਾ। ਐਂਡ ਤੀਸਰੇ ਦਿਨ ਤੱਕ ਜਦੋਂ ਆਪਾਂ ਉਹਨੂੰ ਛੁੱਟੀ ਕਰਦੇ ਹੈਗੇ ਹਾਂ ਤਾਂ ਬਿਨਾਂ ਆਸਰੇ ਤੇ ਤੁਰ ਰਿਹਾ ਹੈਗਾ, ਆਪਣੇ ਡੇਲੀ ਦੇ ਕੰਮਕਾਜ ਆਪ ਕਰ ਰਿਹਾ, ਤਾਂ ਮੀਨਸ ਕਿਸੇ ਤੇ ਡਿਪੈਂਡੈਂਸ ਨਹੀਂ ਰਹੀ। ਕਈ ਮਰੀਜ਼ ਸਾਨੂੰ ਇਹ ਵੀ ਪੁੱਛਦੇ ਨੇ ਕਿ ਜੀ ਜੇ ਲੇਡੀਜ਼ ਓਪਰੇਸ਼ਨ ਕਰਾਇਆ ਤਾਂ ਲੇਡੀਜ਼ ਲਿਆਉਣੀ ਜ਼ਰੂਰੀ ਹੈ, ਤਾਂ ਉਹ ਵੀ ਨਹੀਂ ਹੈ, ਕਿਉਂਕਿ ਆਪਣੇ ਆਪ ਜਦੋਂ ਬੰਦਾ ਆਪਣੇ ਡੇਲੀ ਦੇ ਕੰਮਕਾਜ ਕਰ ਰਿਹਾ ਤਾਂ ਕੋਈ ਵੀ ਅਟੈਂਡੈਂਟ ਆਪਣਾ ਨਾਲ ਲਿਆਏ, ਬਾਕੀ ਸਟਾਫ ਹੁੰਦਾ ਹੀ ਹੈ ਖਿਆਲ ਰੱਖਣ ਦੇ ਲਈ। ਤਾਂ ਉਸ ਤੋਂ ਬਾਅਦ ਜੀ ਬੈੱਡ ਰੈਸਟ ਦਾ ਵੀ ਸਾਰਾ ਹੁਣ ਆਪਣਾ ਮਨ ਖਤਮ ਹੋ ਗਿਆ, ਦਰਦ ਦਾ ਵੀ ਖਤਮ ਹੋ ਗਿਆ, ਇਸ ਕਰਕੇ ਲੋਕਾਂ ਨੂੰ ਹੁਣ ਕੌਨਫੀਡੈਂਸ ਬਹੁਤ ਆ ਗਿਆ। ਇੱਕ ਇਹਦਾ ਸਕਸੈਸ ਰੇਟ ਓਪਰੇਸ਼ਨ ਦਾ ਬੜਾ ਅੱਛਾ ਹੈ, 99% ਸਕਸੈਸਫੁਲ ਹੋਣ ਦੇ ਚਾਂਸਿਸ ਨੇ ਜੇ ਇੱਕ ਚੰਗੇ ਸੈਂਟਰ 'ਚ ਚੰਗੀ ਟੈਕਨੋਲੋਜੀ ਨਾਲ ਚੰਗੇ ਇੰਪਲਾਂਟ ਪਵਾਈ ਜਾਈਏ। ਹੁਣ ਆ ਗਿਆ ਜੀ ਓਪਰੇਸ਼ਨ ਤੋਂ ਬਾਅਦ ਵਾਲੇ ਜਿਹੜੇ ਡਰ ਨੇ ਕਿ ਹਾਂ ਕਦੋਂ ਤੁਰ ਪਾਵਾਂਗੇ, ਤਾਂ ਤੁਰਨਾ ਤਾਂ ਜੀ ਇੱਕ ਵੀ ਦਿਨ ਅਸੀਂ ਨਹੀਂ ਚਾਹੁੰਦੇ ਕਿ ਪੇਸ਼ੈਂਟ ਆਪਣੇ ਪੈਰ ਜ਼ਮੀਨ ਨੂੰ ਨਾ ਲਗਾਏ, ਆਦਤ ਛੁੱਟਣੀ ਨਹੀਂ ਚਾਹੀਦੀ, ਬਿਕੋਜ਼ ਮੋਬਿਲਿਟੀ ਹੈ। ਮਤਲਬ ਬਜ਼ੁਰਗਾਂ ਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਹਫ਼ਤਾ ਉਹਨਾਂ ਨੂੰ ਲੰਮਾ ਪਾਤਾ, ਕਦੀ ਛਾਤੀ ਖਰਾਬ ਹੋ ਜੂਗੀ, 4 ਰੋਗ ਹੋਰ ਲੱਗ ਜਾਣਗੇ, ਲਾਗੇ ਲੱਗਣ ਲੱਗ ਜਾਣਗੇ, ਤਾਂ ਆਪਾਂ ਚਾਹੁੰਦੇ ਹਾਂ ਜੀ ਪਹਿਲੇ ਦਿਨ ਖੜਾ ਕਰਕੇ ਨਾਲ ਦੇ ਨਾਲ ਉਹਨੂੰ ਤੁਰਦਾ ਫਿਰਦਾ ਕਰੀਏ ਕਿ ਮਸਲਸ ਪਏ ਪਏ ਕਮਜ਼ੋਰ ਨਾ ਹੋ। ਰਿਸਟ੍ਰਿਕਸ਼ਨਸ ਦੀ ਜੇ ਗੱਲ ਕਰੀਏ ਤਾਂ ਕੋਈ ਲੰਬੀਆਂ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ ਹੁਣ ਜੋੜ ਬਦਲਣ ਤੋਂ ਬਾਅਦ। ਲੋਕ ਸਾਡੇ ਖੇਤੀ ਵੀ ਕਰਦੇ ਹੈਗੇ ਨੇ, ਟਰੈਕਟਰ ਵੀ ਚਲਾਉਂਦੇ ਹੈਗੇ ਨੇ, ਪੀੜੀ ਤੇ ਬੈਠ ਕੇ ਧਾਰਾ ਵੀ ਲੇਡੀਜ਼ ਆਪਣੇ ਪਿੰਡਾਂ 'ਚ ਕੱਢ ਰਹੀਆਂ ਹੈਗੀਆਂ ਨੇ, ਚੌਂਕੜੀ ਮਾਰ ਕੇ ਲੋਕ ਪਾਠ ਕੀਰਤਨ ਵੀ ਕਰ ਰਹੇ ਹੈਗੇ ਨੇ। ਐਂਡ ਮਤਲਬ ਕੋਈ ਵੀ ਕੰਮ, ਲੋਕ ਚੱਕੀ ਤੇ ਆਪਣੇ ਭਾਰ 20-20 ਕਿਲੋ ਦੇ ਚੱਕ ਕੇ ਕੰਮ ਕਰ ਲੈਂਦੇ ਨੇ। ਤਾਂ 3 ਮਹੀਨੇ ਬਾਅਦ ਤਾਂ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਹੈ, ਠੀਕ ਹੈ? ਕੁਛ ਨਾ ਕੁਛ ਸਾਡੇ ਹਿਦਾਇਤ ਦੇ ਹਿਸਾਬ ਨਾਲ ਆਪਾਂ ਐਕਸਰਸਾਈਜ਼

0: ਸਾਈਕਲ ਚਲਾਉਣ ਲੱਗ ਜਾਂਦੇ ਹੋ, ਗੱਡੀ ਚਲਾਉਣ ਵਾਲਾ ਕੰਮ ਤਾਂ ਸੌਖਾ ਹੈ, ਉਹ ਤਾਂ 15-20 ਦਿਨਾਂ 'ਤੇ ਹੋ ਜਾਂਦਾ, ਕੋਈ ਸ਼ੋਪ 'ਤੇ ਕਿਸੇ ਨੇ ਬੈਠਣਾ ਉਹ ਵੀ 15-20 ਦਿਨਾਂ 'ਤੇ ਜਾ ਕੇ ਬੈਠ ਸਕਦੇ ਹਾਂ, ਐਂਡ ਲਾਸਟ 'ਤੇ ਆਪਣਾ ਆਉਂਦਾ ਹੈਗਾ ਜਿਹੜਾ ਭਾਰਾ ਕੰਮ, ਜਾਂ ਫਿਰ ਪੀੜੀ 'ਤੇ ਬੈਠਣਾ, ਨੀਚੇ ਬੈਠਣਾ, ਉਹ ਸਾਰਾ ਕੁਛ 3 ਮਹੀਨੇ ਮੀਨਸ 3 ਮਹੀਨਿਆਂ ਤੋਂ ਬਾਅਦ ਕੋਈ ਇਹੋ ਜਿਹੀ ਰਿਸਟ੍ਰਿਕਸ਼ਨ ਨਹੀਂ ਹੈਗੀ ਜੋ ਤੁਸੀਂ ਪਹਿਲੇ ਕਦੇ ਕੰਮ ਕੀਤਾ ਹੋਏ ਜੋ ਤੁਸੀਂ ਬਾਅਦ 'ਚ ਨਾ ਕਰ ਸਕੋ, ਤਾਂ ਮੀਨਸ ਫੁੱਲੀ ਐਕਟਿਵ ਲਾਈਫ ਵਾਪਸ ਆ ਜਾਂਦੀ ਹੈ, ਸੈਕਿੰਡ ਇਨਿੰਗ ਸ਼ੁਰੂ ਹੋ ਜਾਂਦੀ
1: ਜੀ। ਸਰ ਡਾਕਟਰ ਸਾਹਿਬ ਲਗਾਤਾਰ ਸਾਡੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਇਸ ਵਿਸ਼ੇ ਨੂੰ ਲੈ ਕੇ, ਅਤੇ ਅਗਲੇ ਸਰੋਤਾ ਵੀ ਸਾਡੇ ਨਾਲ ਜੁੜੇ ਨੇ, ਕਰਦੇ ਉਹਨਾਂ ਨਾਲ ਗੱਲ। ਹੈਲੋ,
2: ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ।
0: ਸਤਿ ਸ੍ਰੀ ਅਕਾਲ ਜੀ।
1: ਜੀ, ਨਾਮ ਦੱਸ ਦਿਓ ਆਪਣਾ।
2: ਮੈਂ ਜੀ ਅਮਰ ਸਿੰਘ ਤੋਂ, ਪਿੰਡ ਤਲੋਕੇ ਵਾਲਾ ਜੀ।
1: ਠੀਕ ਹੈ ਜੀ, ਸਵਾਲ ਪੁੱਛੋ ਡਾਕਟਰ ਸਾਹਿਬ ਤੋਂ।
2: ਸਵਾਲ ਜੀ ਇਹ ਹੈ ਜੀ, ਮੇਰਾ ਇੱਕ ਗੋਡਾ ਬਹੁਤ ਦਰਦ ਕਰਦਾ ਜੀ, ਰੀੜ ਦੀ ਹੱਡੀ ਦਾ ਪਹਿਲਾਂ ਆਪਰੇਸ਼ਨ ਹੈ ਜੀ।
0: ਓਕੇ, ਹੋ ਚੁੱਕਿਆ ਆਪਰੇਸ਼ਨ ਪਹਿਲੇ?
2: ਹਾਂ, ਹੋ ਚੁੱਕਿਆ। ਹਾਂਜੀ,
0: ਲੱਤ 'ਚ ਚੀਜ਼ ਤਾਂ ਨੀ ਪੈਂਦੀ ਹੁਣ?
2: ਹੈਂ ਜੀ, ਲੱਤਾਂ 'ਚ ਦਰਦ ਹੁੰਦਾ ਜੀ।
0: ਕਮਰ ਤੋਂ ਸ਼ੁਰੂ ਹੋ ਕੇ ਲੱਤ ਦੇ ਵਿੱਚ ਚੀਜ਼ ਪੈਂਦੀ ਹੈ ਕਿ ਗੋਡੇ ਗੋਡੇ ਕਰਕੇ ਜ਼ਿਆਦਾ ਲੱਗਦਾ?
2: ਜ਼ਿਆਦਾ ਗੋਡੇ ਕਰਕੇ ਹੈ ਜੀ, ਲੱਤਾਂ 'ਚ ਦਰਦ ਹੁੰਦਾ।
0: ਤੇ ਉਮਰ ਕਿੰਨੀ ਕੁ ਆਪਣੀ?
2: ਉਮਰ 60 ਦੇ ਲਗਭਗ ਹੋਣ ਵਾਲੀ ਹੈ ਜੀ।
0: ਤਾਂ ਬਿਲਕੁਲ ਲੱਗਦਾ ਤਾਂ ਹੀ ਹੈ ਜੀ, ਸਾਰੇ ਲੱਛਣਾਂ ਨੂੰ ਦੇਖ ਕੇ, ਕਿ ਗੋਡੇ ਦੇ ਵਿੱਚ ਕਸਾਵਟ ਹੈਗੀ ਹੈ, ਹੱਡੀ ਹੱਡੀ ਨਾਲ ਰਗੜ ਜਾ ਰਹੀ
2: ਕਸਾਵਟ ਹੈ ਜੀ, ਕਿਹਾ ਐਕਸਰਾ ਕਰਵਾਇਆ
0: ਸੀ ਕਿ ਬਸ ਉਹਦੇ ਵਿੱਚ ਜੀ ਹੋਈ ਹੈ ਤੁਹਾਡੇ ਲਈ। ਆਈ ਥਿੰਕ ਉਮਰ ਵੀ ਬਿਲਕੁਲ ਸੈੱਟ ਹੈਗੀ ਹੈ, ਤੇ ਗੋਡਾ ਨਵਾਂ ਪਵਾਉਣਾ ਹੀ ਤੁਹਾਡੇ ਲਈ ਸਹੀ ਹੱਲ ਰਹਿਣਾ ਚਾਹੀਦਾ।
2: ਅੱਛਾ ਜੀ, ਐਡਰੈਸ ਵਗੈਰਾ ਪੂਰਾ ਦੱਸ ਜੀ।
1: ਜੀ, ਇਹ ਨਾ ਪ੍ਰੋਗਰਾਮ ਤੁਸੀਂ ਸੁਣਦੇ ਰਹੋ, ਵਿੱਚ ਵਿੱਚ ਐਡਰੈਸ ਡਾਕਟਰ ਸਾਹਿਬ ਦਾ ਚੱਲ ਰਿਹਾ, ਤੁਸੀਂ ਸੁਣੋ ਪ੍ਰੋਗਰਾਮ ਧਿਆਨ ਨਾਲ। ਕਾਲ ਕਰਨ ਦੇ ਲਈ ਧੰਨਵਾਦ ਜੀ। ਜੀ ਡਾਕਟਰ ਸਾਹਿਬ, ਚਲੋ ਓਪਰੇਟ ਹੋ ਗਿਆ, ਉਸ ਤੋਂ ਬਾਅਦ ਜਿਹੜੇ ਗੋਡੇ ਬਦਲੇ ਆ ਉਹਨਾਂ ਦੀ ਮਿਆਦ ਕਿੰਨੀ ਕੁ ਹੁੰਦੀ ਹੈ? ਕਿੰਨਾ, ਕਿਉਂਕਿ ਹਰ ਇੱਕ ਦਾ ਸਵਾਲ ਇਹ ਹੁੰਦਾ ਕਿ ਕਿੰਨੇ ਟਾਈਮ ਗੋਡੇ ਕੱਢ ਜਾਂਦੇ ਆ ਉਹ?
0: ਦੇਖੋ, ਕਾਫੀ ਹੱਦ ਤੱਕ ਤਾਂ ਜੀ ਮਰੀਜ਼ ਤੇ ਵੀ ਡਿਪੈਂਡ ਕਰਦਾ
1: ਜੀ,
0: ਕਿ ਕਿੰਨਾ ਕੁ ਆਪਣੇ ਸਰੀਰ ਨਾਲ ਧੱਕਾ ਕਰਦਾ ਹੈਗਾ, ਬਟ ਮੋਸਟਲੀ ਅੱਜ ਕੱਲ ਜਿਹੜੇ ਨਾ ਗੋਡੇ ਬੜੇ ਇਵੋਲਵ ਕਰ ਗਏ ਨੇ। ਜਿਹੜੇ ਅਸੀਂ ਗੋਡੇ ਵਰਤ ਰਹੇ ਹੈਗੇ ਆ ਸਾਰੇ USFDA ਅਪਰੂਵਡ ਹੈ, ਮੀਨਜ਼ ਅਮੈਰੀਕਨ ਡਰੱਗ ਐਸੋਸੀਏਸ਼ਨ ਵੱਲੋਂ ਮਾਨਤਾ ਪ੍ਰਾਪਤ ਨੇ। ਕਈ ਅੱਜ ਕੱਲ ਇੰਡੀਆ ਚ ਵੀ ਗੋਡੇ ਬੜੇ ਵਧੀਆ ਜਿਹੜੇ ਮਾਨਤਾ ਪ੍ਰਾਪਤ ਵਾਲੇ ਮਿਲ ਰਹੇ ਹੈਗੇ ਨੇ, ਉਹ ਸਭ ਕੋਬਾਲਟ ਕ੍ਰੋਮੀ ਮੈਟਲ ਦੇ ਧਾਤੂ ਦੇ ਬਣਦੇ ਨੇ, ਜੋ ਕਿ ਬੜੀ ਅੱਛੀ 20-25 ਸਾਲ ਲਾਈਫ ਵਾਲੀ ਹੈਗੀ ਹੈ। ਦੂਸਰਾ ਫਾਇਦਾ, ਇਹ ਸਾਰੇ ਜਿਹੜੇ ਅਸੀਂ ਡਿਜ਼ਾਈਨ ਵਰਤਦੇ ਹਾਂ ਉਹ ਚੌਂਕੜੀ ਵਾਲੇ ਡਿਜ਼ਾਈਨ ਨੇ, ਕਿਉਂਕਿ ਆਪਣੇ ਸਾਰੀ ਜਿਹੜੀ ਪਾਪੂਲੇਸ਼ਨ ਹੈ ਜੀ, ਸਭ ਨੇ ਪਾਠ ਕਰਨਾ, ਮੰਦਰ ਜਾਣਾ, ਗੁਰਦੁਆਰੇ ਜਾਣਾ, ਤਾਂ ਚੌਂਕੜੀ ਮਾਰਨਾ ਸਭ ਪਸੰਦ ਕਰਦੇ ਨੇ, ਤਾਂ ਉਹ ਸਾਰਾ ਕੁਛ ਉਹ ਹਾਈ ਫਲੈਕਸ ਡਿਜ਼ਾਈਨ ਹੈ ਜਿਹਦੇ ਵਿੱਚ ਕਿ ਪੂਰਾ ਪੂਰਾ ਗੋਡੇ ਦਾ ਮੋੜ ਆਉਂਦਾ। ਤਾਂ ਨੋਰਮਲ ਇਮਪਲਾਂਟ 20-25 ਸਾਲ ਚੱਲਣ ਲਈ ਸਕਸ਼ਮ ਹੈਗਾ, ਤਾਂ ਜੇ ਆਪਾਂ ਕਹੀਏ 60 ਸਾਲ ਦੇ ਬਜ਼ੁਰਗ ਲਈ ਤਾਂ ਇਹ ਪਰਫੈਕਟ ਇਮਪਲਾਂਟ ਹੋ ਗਿਆ, ਜਾਂ ਉਸ ਤੋਂ ਉੱਪਰ ਵਾਲੇ ਜਿਹੜੇ ਵੀ ਨੇ। ਬਟ ਹੁਣ ਕੀ ਹੈ ਕਿ ਦਿੱਕਤ, ਕਿਉਂਕਿ ਘੱਟ ਉਮਰ ਵਾਲੇ ਮਰੀਜ਼ਾਂ 'ਚ ਵੀ ਆਪਾਂ ਦੇਖਣ ਲੱਗ ਗਏ ਹਾਂ, ਤਾਂ ਉਹਦੇ ਲਈ ਸਪੈਸ਼ਲ ਧਾਤੂਆਂ ਦੇ ਜੋੜ ਹੁਣ ਪਿਛਲੇ 20 ਸਾਲ ਤੋਂ ਚੱਲਦੇ ਆ ਰਹੇ ਨੇ, ਅਤੇ ਉਹਨਾਂ ਦੇ ਵਿੱਚ ਜਿਹੜੀ ਗੋਡੇ ਦੀ ਕਸਾਵਟ ਹੈ, ਫਰਿਕਸ਼ਨ ਹੈ, ਹੋਰ ਘੱਟ ਗਈ, ਤਾਂ ਉਹਦੇ ਕਰਕੇ, ਕਿਉਂਕਿ ਕਸਾਵਟ ਘੱਟ ਹੋ ਰਹੀ ਹੈ, ਤਾਂ ਇਹਨਾਂ ਦੀ ਲਾਈਫ 30-35 ਸਾਲ ਵੀ ਹੈ। ਤਾਂ ਸਪੈਸ਼ਲ ਮਟੀਰੀਅਲਸ ਨੇ ਜੀ, ਜਿਵੇਂ ਟਾਈਟੇਨੀਅਮ ਦੇ ਗੋਡੇ ਆ ਗਏ, ਜਿਹੜਾ ਕਿ ਗੋਲਡਨ ਰੰਗ ਸੋਹਣਾ, ਵੈਸੇ ਆਪਾਂ ਪੰਜਾਬੀਆਂ ਨੂੰ ਬੜਾ ਪਸੰਦ ਹੈ, ਤਾਂ ਆਈ ਥਿੰਕ ਸਭ ਤੋਂ ਜ਼ਿਆਦਾ ਲੇਡੀਜ਼ ਨੂੰ ਨਾਲ ਪਸੰਦ ਹੁੰਦਾ, ਤਾਂ ਇਹ ਤਾਂ ਸਭ ਤੋਂ ਸਾਡਾ ਕਹਿ ਲਓ ਨਾ ਹਿੱਟ ਗੋਡਾ ਹੈਗਾ, ਕਿ ਜਿਹੜਾ ਲੋਕ ਮੰਗਦੇ ਆਉਂਦੇ ਨੇ, ਹਾਂਜੀ ਗੋਡਾ ਅਸੀਂ ਗੋਲਡਨ ਵਾਲਾ ਕਰਾਉਣਾ, ਨਾਲ ਰੋਬੋਟਿਕ ਨਾਲ ਕਰਾਉਣਾ ਤਕਨੀਕ। ਤਾਂ ਦੂਸਰਾ ਆ ਜਾਂਦਾ ਜੀ ਬਲੈਕ ਕਲਰ ਦਾ, ਉਹ ਆ ਜਾਂਦਾ ਆਕਸੀਨੀਅਮ ਮਟੀਰੀਅਲ, ਉਹ ਵੀ ਇਹ ਦੋਨੋਂ ਹਾਇਰ ਸੈਰਾਮਿਕ ਮਟੀਰੀਅਲ ਆ ਗਏ, ਜਿਨ੍ਹਾਂ ਦੀ ਪਲਾਸਟਿਕ ਨਾਲ ਜਦੋਂ ਇਹ ਰਬ ਕਰਦੇ ਨੇ ਤਾਂ ਕਸਾਵਟ ਨਹੀਂ ਹੁੰਦੀ, ਜ਼ਿਆਦਾ ਲੰਬਾ ਇਹਨਾਂ ਦੀ ਲਾਈਫ ਹੋ ਜਾਂਦੀ ਹੈ। ਤਾਂ ਇਹ ਹੈਗੇ ਨੇ ਯੰਗ ਏਜ ਸੋਲਿਊਸ਼ਨਸ, ਮੀਨਸ ਜਿਨ੍ਹਾਂ ਦੀ ਘੱਟ ਉਮਰ ਹੈਗੀ ਹੈ, 35-40-45, ਜਿਸ ਉਮਰ 'ਤੇ ਵੀ ਦਿੱਕਤ ਜ਼ਿਆਦਾ ਆ ਗਈ, ਤਾਂ ਰਾਦਰ ਦੈਨ ਆਪਾਂ ਘਰੇ ਬੈਠੇ ਤੰਗ ਹੋਈਏ, ਦਰਦ ਦਸਾਈਏ, ਗੋਲੀਆਂ ਖਾ ਖਾ ਕੇ ਲਿਵਰ ਕਿਡਨੀ ਖਰਾਬ ਕਰੀਏ, ਤਾਂ ਇਸ ਤੋਂ ਬੈਟਰ ਹੈਗਾ ਕਿ ਆਪਾਂ ਉਸ ਉਮਰ 'ਤੇ ਪਰਮਾਨੈਂਟ ਸੋਲਿਊਸ਼ਨ ਕਰਾ ਕੇ ਐਟਲੀਸਟ ਆਪਣੇ ਅਗਲੇ 25-30 ਸਾਲ 35 ਸਾਲ ਖੁਸ਼ੀ ਨਾਲ ਜੀਏ, ਅਤੇ ਉਸ ਤੋਂ ਬਾਅਦ ਵੀ ਆਪਣੇ ਕੋਲ ਆਪਸ਼ਨ ਹੁੰਦੀ ਹੈ, ਜੇ 30-35 ਸਾਲ ਬਾਅਦ ਵੀ ਤੁਹਾਡਾ ਗੋਡਾ ਦੁਬਾਰਾ ਖਰਾਬ ਹੁੰਦਾ, ਤਾਂ ਆਪਾਂ ਉਸਨੂੰ ਦੁਬਾਰਾ ਕੱਢ ਕੇ ਨਵਾਂ ਪਾ ਸਕਦੇ ਹਾਂ, ਅਤੇ ਅਗਲੇ 15-20 ਸਾਲ ਦਾ ਫਿਰ ਹੱਲ ਕਰ ਸਕਦੇ
1: ਜੀ। ਅਤੇ ਡਾਕਟਰ ਨਹੀਂ ਚੱਲਦਾ ਰਹੇਗਾ, ਅਤੇ ਆਪਾਂ ਇੱਕ ਬ੍ਰੇਕ ਲਈ ਰੁਕਦੇ ਹਾਂ
0: ਜੀ। ਜ਼ਰੂਰ।
3: ਗੋਡਿਆਂ ਦੇ ਦਰਦ ਨੇ ਤੁਰਨਾ ਫਿਰਨਾ ਔਖਾ ਕਰ ਦਿੱਤਾ ਹੈ, ਹੁਣ ਗੋਡਿਆਂ ਦੇ ਦਰਦ ਤੋਂ ਪਾਓ ਛੁਟਕਾਰਾ ਅਤਿ ਆਧੁਨਿਕ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਤਕਨੀਕ ਨਾਲ। ਡਾਕਟਰ PS ਨਾਗਪਾਲ, ਜਿਨ੍ਹਾਂ ਨੂੰ 15 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਅਤੇ ਜੋ 3,000+ ਰੋਬੋਟਿਕ ਸਰਜਰੀਜ਼ ਤੇ 13,000+ ਜੁਆਇੰਟ ਸਰਜਰੀ ਸਫਲਤਾਪੂਰਵਕ ਕਰ ਚੁੱਕੇ ਹਨ, ਤੋ ਕਰਵਾਓ ਆਪਣਾ ਇਲਾਜ। ਨਾਗਪਾਲ ਜੁਆਇੰਟ ਰਿਪਲੇਸਮੈਂਟ ਸੈਂਟਰ, ਮਾਲ ਰੋਡ, ਬਠਿੰਡਾ। ਕਾਲ ਕਰੋ 98555-63355। ਗੋਡਿਆਂ ਦੇ ਦਰਦ ਨੇ ਤੁਰਨਾ ਫਿਰਨਾ ਔਖਾ ਕਰ ਦਿੱਤਾ ਹੈ, ਹੁਣ ਗੋਡਿਆਂ ਦੇ ਦਰਦ ਤੋਂ ਪਾਓ ਛੁਟਕਾਰਾ ਅਤਿ ਆਧੁਨਿਕ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਤਕਨੀਕ ਨਾਲ। ਡਾਕਟਰ PS ਨਾਗਪਾਲ, ਜਿਨ੍ਹਾਂ ਨੂੰ 15 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਅਤੇ ਜੋ 3,000+ ਰੋਬੋਟਿਕ ਸਰਜਰੀਜ਼ ਤੇ 13,000+ ਜੁਆਇੰਟ ਸਰਜਰੀ ਸਫਲਤਾਪੂਰਵਕ ਕਰ ਚੁੱਕੇ ਹਨ, ਤੋ ਕਰਵਾਓ ਆਪਣਾ ਇਲਾਜ। ਨਾਗਪਾਲ ਜੁਆਇੰਟ ਰਿਪਲੇਸਮੈਂਟ ਸੈਂਟਰ,

0: मॉल रोड बठिंडा। कॉल करूं 98555-63355।
1: जी श्रोतियों, 6:11 का समा हो चुका है। ਸਾਡੇ ਸਟੂਡੀਓ ਦੇ ਵਿੱਚ ਅੱਜ ਡਾਕਟਰ ਸਾਹਿਬ ਮੌਜੂਦ ਨੇ, ਡਾਕਟਰ ਪਰਮਪ੍ਰੀਤ ਸਿੰਘ ਨਾਗਪਾਲ, ਜੋ ਕਿ ਜਾਣਕਾਰੀ ਦੇ ਰਹੇ ਨੇ ਗੋਡਿਆਂ ਨੂੰ ਬਦਲਣ ਸੰਬੰਧੀ। ਸੋ ਡਾਕਟਰ ਸਾਹਿਬ, ਤੁਸੀਂ ਗੋਡਿਆਂ ਬਾਰੇ ਗੱਲ ਕੀਤੀ ਕਿ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਨੇ ਸਟਰਕਚਰ ਕਹਿ ਲਓ ਜਾਂ ਕਿਵੇਂ ਕਹਿ ਲਓ ਕਿ ਮਟੀਰੀਅਲ ਕਹਿ ਲਓ, ਹੈ ਨਾ, ਉਹਨਾਂ ਨੂੰ ਤੁਸੀਂ ਗੋਡੇ ਉਸ ਤਰੀਕੇ ਨਾਲ ਹੀ ਪੁੱਛ ਕੇ ਜਾਂ ਆਈ ਥਿੰਕ ਕੋਰਸ ਦਾ ਵੀ ਸ਼ਾਇਦ ਫਰਕ ਹੁੰਦਾ ਹੋਏਗਾ ਵਧੀਆ ਘਟੀਆ ਦਾ। ਤੇ ਮੈਕਸੀਮਮ ਜੇ ਆਪਾਂ ਗੱਲ ਕਰੀਏ, ਕਿਉਂਕਿ ਹਰੇਕ ਦੇ ਦਿਮਾਗ ਚ ਇਹ ਵੀ ਗੱਲ ਹੁੰਦਾ ਕਿ ਗੋਡੇ ਬਦਲਾਉਣੇ ਆ ਵੀ ਖਰਚਾ ਕਿੰਨਾ ਆਊਗਾ, ਹਨਾ, ਇਹ ਚੀਜ਼ ਪਹਿਲਾਂ ਦਿਮਾਗ ਦੇ ਵਿੱਚ ਆਉਂਦੀ ਹੈ। ਸੋ ਕੁਛ ਐਸਟੀਮੇਟ ਦੱਸ ਸਕਦੇ ਹੋ ਤੁਸੀਂ?
2: ਦੇਖੋ, ਜਦੋਂ ਵੀ ਆਪਾਂ ਕੋਈ ਵੀ ਚੰਗਾ ਗੋਡਾ ਜਿਹੜਾ 20-25 ਸਾਲ ਚੱਲ ਰਿਹਾ ਹੈਗਾ, ਚੌਂਕੜੀ ਮਾਰ ਰਿਹਾ ਹੈਗਾ, ਉਹਨੂੰ ਜੇ ਆਪਾਂ ਇੱਕ ਕੰਪਲੀਟ ਪੈਕੇਜ ਬਣਾ ਦਈਏ, ਬਿਕੋਜ਼ ਪੈਕੇਜ ਬਣਾਉਣ ਦਾ ਇੱਕ ਮੰਤਵ ਹੁੰਦਾ ਕਿ ਜੀ ਪੇਸ਼ੈਂਟ ਨੂੰ ਖੱਜਲ ਖੁਆਰੀ ਨਾ ਹੋਵੇ। ਮੀਨਸ ਜਦੋਂ ਪੇਸ਼ੈਂਟ ਆਏ, ਸਾਰੇ ਉਹਦੇ ਜਿਹੜੇ ਓਪਰੇਸ਼ਨ ਤੋਂ ਪਹਿਲੇ ਦੇ ਟੈਸਟ ਹੋ ਗਏ, ਪ੍ਰਾਈਵੇਟ ਕਮਰਾ ਹੋ ਗਿਆ, ਜਿੰਨੀ ਦੇਰ ਸਾਡੇ ਕੋਲ ਉਹਦੇ ਡਾਇਟ ਵੀ ਵਿੱਚ ਹੀ ਆ ਗਈ, ਥੈਰੇਪੀ ਵੀ ਵਿੱਚ ਹੀ ਆ ਗਈ, ਦਵਾਈਆਂ ਵੀ ਵਿੱਚ ਆ ਗਈਆਂ। ਅਦਰਵਾਈਜ਼ ਕਈ ਵਾਰ ਅਸੀਂ ਆਪ ਮਹਿਸੂਸ ਕੀਤੇ ਜਦੋਂ ਅਸੀਂ ਆਪਣੇ ਰਿਲੇਟਿਵ ਦਾ ਟ੍ਰੀਟਮੈਂਟ ਕਰਾਉਣ ਗਏ ਕਿ ਇੱਕ ਬੰਦਾ ਤਾਂ ਦਵਾਈਆਂ ਦੀ ਲਾਈਨ 'ਚ ਹੀ ਲੱਗਿਆ ਰਹਿ ਜਾਂਦਾ ਕਿ ਇਹ ਦਵਾਈ ਫੜ ਲਿਆਓ, ਇਹ ਦਵਾਈ ਫੜ ਲਿਆਓ, ਤਾਂ ਆਈ ਥਿੰਕ ਇੱਕ ਪੇਸ਼ੈਂਟ ਨੂੰ ਕੰਫਰਟ ਦਾ ਮਾਹੌਲ ਮਿਲਣਾ ਬਹੁਤ ਜ਼ਰੂਰੀ ਹੈ। ਜਿਹੜਾ ਉਹਦਾ ਰਿਲੇਟਿਵ ਹੈ ਉਹਦੀ ਖੱਜਲ ਖੁਆਰੀ ਬਚਾਉਣੀ ਵੀ ਜ਼ਰੂਰੀ ਹੈ। ਤਾਂ ਆਪਾਂ ਇੱਕ ਉੱਕਾ ਪੁੱਕਾ ਖਰਚਾ ਜੇ ਮੰਨ ਕੇ ਚੱਲੀਏ ਤਾਂ ਇੱਕ ਚੰਗਾ ਗੋਡਾ 20-25 ਸਾਲ ਚੱਲਣ ਵਾਲਾ ਲਗਭਗ 1.5 ਲੱਖ ਦੀ ਰੇਂਜ ਦੇ ਵਿੱਚ
1: ਇੱਕ ਗੋਡਾ
2: ਗੋਡੇ ਦਾ ਖਰਚਾ ਆ ਜਾਂਦਾ, ਜਿਹਦੇ ਵਿੱਚ ਕਿ ਸਾਰੇ ਖਰਚੇ ਉਹਦੇ ਵਿੱਚ ਹੀ ਆ ਜਾਂਦੇ,
1: ਦਵਾਈਆਂ ਦੁਵਾਈਆਂ
2: ਸਾਰਾ, ਛੁੱਟੀ ਤੋਂ ਐਡਮਿਸ਼ਨ ਤੋਂ ਲੈ ਕੇ ਛੁੱਟੀ ਤੱਕ ਦਾ ਸਾਰਾ ਖਰਚਾ ਇਹਦੇ ਵਿੱਚ ਆ ਜਾਂਦਾ, ਜਿਹਦੇ ਵਿੱਚ ਕਿ ਸਾਨੂੰ ਕੁਆਲਿਟੀ 'ਤੇ ਕੰਪਰੋਮਾਈਜ਼ ਵੀ ਨਹੀਂ ਕਰਨਾ ਪੈਂਦਾ। ਜਿਹੜੇ ਸਾਡੇ ਸਟੈਂਡਰਡਸ ਹੈਗੇ ਨੇ ਓਪਰੇਸ਼ਨ ਥੀਏਟਰ ਦੇ ਵਿੱਚ ਮਟੀਰੀਅਲ ਯੂਜ਼ ਕਰਨ ਦੇ, ਦਵਾਈਆਂ ਯੂਜ਼ ਕਰਨ ਦੇ, ਉਸ 'ਚ ਵੀ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ, ਬਿਕੋਜ਼ ਇੱਕ ਕੁਆਲਿਟੀ ਇਸ ਓਪਰੇਸ਼ਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ। ਜੇ ਆਪਾਂ ਚੰਗੇ ਰਿਜ਼ਲਟ ਦੇਣਾ ਚਾਹੁੰਦੇ ਹਾਂ ਤਾਂ ਇੱਕ ਤਾਂ ਚੰਗੇ ਇੰਪਲਾਂਟ, ਮੀਨਸ ਜਿਵੇਂ ਆਪਾਂ USFDA ਅਪਰੂਵਡ ਇੰਪਲਾਂਟਸ ਕਹੇ, ਇੰਪਲਾਂਟ ਸਸਤੇ ਵੀ ਬਹੁਤ ਆ ਜਾਂਦੇ ਨੇ, ਕਿ ਅੱਜ ਇੰਡੀਅਨ ਕੰਪਨੀਆਂ ਬਣਾ ਰਹੀਆਂ ਨੇ ਜਿਹੜੀਆਂ ਕਿ ਜਸਟ ਲਾਂਚ ਹੋਈਆਂ ਨੇ, ਤਾਂ ਕੋਸਟ ਉਹਨਾਂ ਦੀ ਅੱਧੀ ਪੈ ਜਾਂਦੀ ਹੈ, ਬਟ ਉਹਨਾਂ ਦੇ ਰਿਜ਼ਲਟ ਟ੍ਰਾਈਡ ਐਂਡ ਟੈਸਟਡ ਨਹੀਂ ਹੈ। ਤਾਂ ਉਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਹੈ ਕਿ ਜੀ 6 ਮਹੀਨੇ ਸਾਲ ਬਾਅਦ ਅਸੀਂ ਫੇਲੀਅਰਸ ਬਹੁਤ ਦੇਖਦੇ ਹਾਂ, ਜਿਹੜੇ ਕਹਿ ਲਓ ਨਾ ਹਜੇ ਆਪਣੇ ਟੈਸਟਡ ਇੰਪਲਾਂਟਸ ਨਹੀਂ ਹੈ। ਐਂਡ ਜਦੋਂ ਇੱਕ ਵਾਰੀ ਉਹ ਖਰਾਬ ਹੋ ਜਾਂਦਾ ਗੋਡਾ, ਜਾਂ ਕਈ ਵਾਰੀ ਇਨਫੈਕਸ਼ਨ ਦੇ ਜੇ ਇਸ਼ੂ ਆ ਜਾਂਦਾ ਹੈਗਾ, ਤਾਂ ਪੇਸ਼ੈਂਟ ਦੀ ਪ੍ਰੋਬਲਮ 5 ਗੁਣਾ ਵੱਧ ਜਾਂਦੀ ਹੈ। ਮੀਨਸ ਜਿਹੜਾ ਨੋਰਮਲੀ 1.5 ਲੱਖ ਦੇ ਵਿੱਚ ਸੈੱਟ ਹੋ ਜਾਣਾ ਸੀ ਕੰਮ, ਉਹ ਜੇ ਦਿੱਕਤ ਆ ਜਾਏ ਤਾਂ ਫਿਰ ਲਗਭਗ ਗੱਲ 5.5-6 ਲੱਖ ਤੇ ਪਹੁੰਚ ਜਾਂਦੀ ਹੈ। ਤਾਂ ਇੰਨਾ ਮੇਜਰ ਫਰਕ ਹੋ ਜਾਂਦਾ, ਤਾਂ ਆਪਾਂ ਕੋਸਟ ਨੂੰ ਵੀ ਇੱਕ ਫੈਕਟਰ ਨਾ ਮੰਨੀਏ, ਬਟ ਜਿਹੜੀ ਸਰੀਰ ਨੂੰ ਤਕਲੀਫ ਸਹਿਣੀ ਪਈ, ਦੁਬਾਰਾ ਓਪਰੇਸ਼ਨ 1 ਜਾਂ 2 ਵਾਰੀ ਦੁਬਾਰਾ ਕਰਾਉਣਾ ਪਿਆ, ਉਹਦੇ ਨਾਲ ਨਾਲ ਸਿਰਫ ਇੱਕ ਬੰਦਾ ਨਹੀਂ ਇਫੈਕਟ ਹੋ ਰਿਹਾ ਜੀ, ਪੂਰੀ ਫੈਮਿਲੀ ਇਫੈਕਟ ਹੋ ਜਾਂਦੀ ਹੈ। ਤਾਂ ਆਈ ਥਿੰਕ ਪਹਿਲੀ ਵਾਰੀ ਹੀ ਇੱਕ ਸਹੀ ਫੈਸਲਾ ਲੈਣਾ ਬੜਾ ਜ਼ਰੂਰੀ ਹੈਗਾ ਕਿ ਹਾਂ ਆਪਾਂ ਹੈਲਥ ਦੇ ਵਿੱਚ ਜਾਂ ਇਸ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰ ਸਕਦੇ। ਤਾਂ ਆਈ ਥਿੰਕ ਉਹ ਇੱਕ ਪ੍ਰੋਪਰ ਇੰਪਲਾਂਟ, ਪ੍ਰੋਪਰ ਹੋਸਪਿਟਲ ਸੈਟਅਪ, ਜਿੱਥੇ ਕਿ ਐਕਸਕਲੂਸਿਵਲੀ ਓਪਰੇਸ਼ਨ ਥੀਏਟਰਸ ਹੋਣ, ਜਿਸ 'ਚ ਕਿ ਸਿਰਫ ਗੋਡੇ ਬਦਲਣ ਦਾ ਹੀ ਓਪਰੇਸ਼ਨ ਹੋ ਰਿਹਾ, ਕਿਉਂਕਿ ਕ੍ਰੋਸ ਇਨਫੈਕਸ਼ਨ ਦੇ ਬੜੇ ਚਾਂਸ ਨੇ ਜੀ, ਇੱਕੋ ਥਾਂ 'ਤੇ ਇੱਕੋ ਓਪਰੇਸ਼ਨ ਥੀਏਟਰ 'ਚ ਕਿਸੇ ਦਿਨ ਡਿਲੀਵਰੀ ਹੋ ਰਹੀ ਹੈ, ਜਾਂ ਫਿਰ ਬਵਾਸੀਰ ਦਾ ਓਪਰੇਸ਼ਨ ਹੋ ਰਿਹਾ, ਉੱਥੇ ਹੀ ਗੋਡੇ ਬਦਲੇ ਜਾਣ, ਉੱਥੇ ਹੀ ਸੱਟਾਂ ਵਾਲੇ ਮਰੀਜ਼ ਆ ਜਾਣ। ਤਾਂ ਇਹ ਸਾਰੀਆਂ ਚੀਜ਼ਾਂ ਨਾਲ ਕੀ ਹੈ ਜੀ, ਕ੍ਰੋਸ ਇਨਫੈਕਸ਼ਨ, ਕਿਉਂਕਿ ਬੈਕਟੀਰੀਆ ਜਾਂ ਜਰਾਸੀਮ ਇੰਨੇ ਕੁ ਛੋਟੇ ਨੇ, ਆਪਾਂ ਨੂੰ ਦਿਖਦੇ ਤਾਂ ਹੈ ਨਹੀਂ, ਆਪਾਂ ਪੋਚਾ ਮਾਰਤਾ ਫਿਰ ਵੀ ਥੱਲੇ ਦੇ ਰਹਿ ਜਾਣ। ਤਾਂ ਬੈਸਟ ਹੁੰਦੇ ਕਿ ਜੀ ਇੱਕ ਸੈਟਅਪ ਹੀ ਇਹੋ ਜਿਹਾ ਹੋਏ ਜਿੱਥੇ ਕਿ ਸਿਰਫ ਅਤੇ ਸਿਰਫ ਕੁਛ ਓਪਰੇਸ਼ਨ ਥੀਏਟਰ 'ਚ ਸਿਰਫ ਗੋਡੇ ਬਦਲਣ ਦੇ ਸਾਫ਼ ਸੁਥਰੇ ਕੇਸ ਕੀਤੇ ਜਾ ਰਹੇ ਨੇ, ਕਿਉਂਕਿ ਸਭ ਤੋਂ ਵੱਡੀ ਦੁਸ਼ਮਣ ਗੋਡੇ ਬਦਲਣ ਦਾ ਇਨਫੈਕਸ਼ਨ ਆ ਜਾਂਦਾ, ਅਤੇ ਉਸ ਨੂੰ ਅਸੀਂ ਬਚਾ ਤਾਂ ਸਕਦੇ ਹਾਂ, ਅਸੀਂ ਕੋਈ ਐਂ ਨਹੀਂ ਪ੍ਰੀਡਿਕਟ ਕਰ ਲਾਂਗੇ ਜੀ ਇਸ 'ਚ ਨਹੀਂ ਹੋਊਗਾ, ਤਾਂ ਉਹਦੇ ਰੇਟਸ ਨੂੰ ਅਸੀਂ ਕੋਸ਼ਿਸ਼ ਇਹ ਹੁੰਦੀ ਹੈ ਕਿ 1% ਤੋਂ ਥੱਲੇ ਇਹ ਰੱਖੀਏ, ਉਹ ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਨਾਲ ਹੀ ਹੁੰਦਾ। ਐਂਡ ਉਸ ਦੇ ਵਿੱਚ ਵੀ ਸਾਨੂੰ ਬਹੁਤ ਐਕਸਟਰਾ ਮਿਹਨਤ ਸਫਾਈ ਅਤੇ ਦਵਾਈ ਅਤੇ ਕੁਛ ਨਾ ਕੁਛ ਮੇਨਟੇਨੈਂਸ ਅਤੇ ਜਿਹੜੇ ਆਟੋਕਲੇਵ ਦੇ ਸਾਡੇ ਇੰਸਟਰੂਮੈਂਟਸ ਹੈ, ਉਹਨਾਂ ਸਾਰੀਆਂ ਚੀਜ਼ਾਂ 'ਤੇ ਬੜਾ ਕੁਛ ਨਾਲ ਐਕਸਟਰਾ ਧਿਆਨ ਰੱਖਣਾ ਪੈਂਦਾ। ਤਾਂ ਉਹੀ ਹੈ, ਮਹਿੰਗਾ ਰੋਵੇ 1 ਵਾਰ, ਸਸਤਾ ਰੋਵੇ ਬਾਰ ਬਾਰ। ਹਾਂ, ਪਰ ਫਿਰ ਵੀ ਜੇ ਆਪਾਂ ਕੋਸਟ ਦੀ ਗੱਲ ਕਰੀਏ ਨਾ, ਤਾਂ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਕਾਰਪੋਰੇਟ ਹੋਸਪਿਟਲਸ ਨੇ, ਉਹਨਾਂ ਤੋਂ ਹਜੇ ਵੀ ਆਪਾਂ ਲਗਭਗ 50% 'ਤੇ ਹੀ ਕੰਮ ਕਰ ਰਹੇ ਹਾਂ। ਤਾਂ ਚੰਗੇ ਕੁਆਲਿਟੀ ਦੇ ਕੰਮ ਉਹਨਾਂ ਤੋਂ ਵਧੀਆ ਬਰਾਬਰ ਕੁਆਲਿਟੀ ਦੇ ਆਪਾਂ ਕਰ ਰਹੇ ਹੈਗੇ ਹਾਂ, ਬਟ ਹਾਂ ਆਪਾਂ ਨੂੰ ਆਪਣੇ ਨਰਵਜ਼ ਵੀ ਪਤਾ ਆਪਣੇ ਲੋਕਾਂ ਦੀ ਕਿ ਹਾਂਜੀ ਆਪਾਂ ਇੱਕ ਚੰਗੀ ਚੀਜ਼ ਕੁਆਲਿਟੀ ਦੇ ਦੇਣੀ ਹੈ, ਬਟ ਹਾਂ ਬਹੁਤ ਜ਼ਿਆਦਾ ਐਕਸਟਰਾ ਖਰਚਾ ਵੀ ਨਹੀਂ ਵਧਾਉਣਾ, ਬਿਕੋਜ਼ ਆਪਾਂ ਨੂੰ ਪਤਾ ਕਿ ਮਹਿੰਗਾ ਓਪਰੇਸ਼ਨ ਹੈਗਾ ਅਤੇ ਆਪਣੇ ਲੋਕਾਂ ਦਾ ਖਿਆਲ ਆਪ ਹੀ ਰੱਖਣਾ ਪੈਂਦਾ
1: ਜੀ। ਸੋ ਡਾਕਟਰ ਸਾਹਿਬ, ਆਪਣੇ ਕੋਲ 3 ਕੁ ਮਿੰਟ ਹੈਗੇ ਆ, ਅਤੇ ਜੀਵਨ ਸ਼ੈਲੀ ਦੀ ਗੱਲ ਕਰਦੇ ਹਾਂ, ਕਿਉਂਕਿ ਦੇਖੋ ਜਿਹੜੀ ਹੁਣ ਗੋਡੇ ਖਰਾਬ ਹੋਣ ਦੀ ਆਪਾਂ ਗੱਲ ਕਰ ਰਹੇ ਹਾਂ, ਮਤਲਬ ਇਹ ਜੀ ਡਾਇਟ ਜਾਂ ਸਾਡਾ ਲਾਈਫ ਸਟਾਈਲ ਕਿਹੋ ਜਿਹਾ ਹੋਣਾ ਚਾਹੀਦਾ, ਸਾਡੀ ਡਾਇਟ ਕਿਹੋ ਜਿਹੀ ਹੋਣੀ ਚਾਹੀਦੀ ਕਿ ਗੋਡੇ ਖਰਾਬ ਹੀ ਨਾ ਹੋਣ?
2: ਹਾਂ ਬਿਲਕੁਲ।

0: ਆਪਾਂ ਸ਼ੁਰੂ ਚ ਵੀ ਗੱਲ ਕਰ ਰਹੇ ਸੀ ਜੀ, ਤਾਂ ਫੈਕਟਰਸ ਦੇਖੋ ਗੋਡੇ ਖਰਾਬ ਹੋਣ ਦੇ ਬਹੁਤ ਨੇ। ਸਭ ਤੋਂ ਕਾਮਨ ਤੇ ਜਿਹੜਾ ਇੱਕ ਫੈਕਟਰ ਹੈਗਾ ਉਹ ਜੈਨੇਟਿਕ ਹੈ, ਮੀਨਸ ਜੇ ਆਪਣੇ ਬਜ਼ੁਰਗਾਂ 'ਚ ਹੈਗੀ ਆ ਤਾਂ ਆਪਣੇ ਚ ਆਉਣ ਦੇ ਚਾਂਸਿਸ ਨੇ। ਲੇਡੀਜ਼ ਦੇ ਵਿੱਚ 3 ਗੁਣਾ ਜ਼ਿਆਦਾ ਚਾਂਸਿਸ ਨੇ ਕਿ ਗੋਡੇ ਖਰਾਬ ਹੋ ਸਕਣ। ਤੇ ਦੂਸਰਾ ਇੱਕ ਜਿਹੜਾ ਮੋਡੀਫਾਈਬਲ ਰਿਸਕ ਫੈਕਟਰ ਹੈ ਮੀਨਸ ਜਿਹਨੂੰ ਅਸੀਂ ਬਦਲ ਸਕਦੇ ਹਾਂ, ਉਹ ਸਿਰਫ ਹੈਗਾ ਸਾਡਾ ਵਜ਼ਨ। ਕਿਉਂਕਿ ਜਦੋਂ 1 ਕਿਲੋ ਵਜ਼ਨ ਵੱਧਦਾ ਹੈ ਤਾਂ 6 ਕਿਲੋ ਜਿੰਨਾ ਫੋਰਸ ਗੋਡੇ 'ਤੇ ਐਕਸਟਰਾ ਪੈਂਦਾ। ਤਾਂ ਹੁਣ ਆਪਾਂ ਆਪ ਹੀ ਸਮਝਦਾਰ ਹੈਗੇ ਹਾਂ ਕਿ ਜੇ ਆਪਾਂ ਐਕਸਟਰਾ ਗੋਡੇ ਨੂੰ ਧੱਕਾ ਕਰਾਂਗੇ, ਵਜ਼ਨ ਉਸ 'ਤੇ ਫੋਰਸ ਵੱਧ ਪਾਵਾਂਗੇ ਤਾਂ ਉਹਨੇ ਘਸਣਾ ਹੀ ਹੈ। ਤਾਂ ਜੇ ਇੱਕ ਚੀਜ਼ ਆਪਾਂ ਸੈੱਟ ਕਰ ਸਕਦੇ ਹਾਂ ਗੋਡੇ ਨੂੰ ਬਚਾਉਣ ਲਈ ਕਰ ਸਕਦੇ ਹਾਂ, ਤਾਂ ਉਹ ਹੈ ਜੀ ਆਪਾਂ ਆਪਣਾ ਵਜ਼ਨ ਨੂੰ ਕੰਟਰੋਲ 'ਚ ਰੱਖੀਏ, ਐਕਸਰਸਾਈਜ਼ ਕਰੀਏ। ਬਿਕੋਜ਼ ਜੇ ਐਕਸਰਸਾਈਜ਼ ਕਰਾਂਗੇ ਮਸਲ ਆਪਣੇ ਸੈੱਟ ਰਹਿਣਗੇ, ਐਂਡ ਇਹ ਸਾਰਾ ਕੁਛ ਤਾਂ ਹੀ ਹੋਊਗਾ ਜੇ ਆਪਾਂ ਸਹੀ ਖੁਰਾਕ ਲਵਾਂਗੇ। ਮੀਨਸ ਜ਼ਿਆਦਾ ਆਪਾਂ ਫੈਟ ਹੋ ਗਿਆ ਜਿਵੇਂ ਬਰਗਰ ਵਗੈਰਾ, ਪੀਜ਼ੇ, ਮਤਲਬ ਆਪਾਂ ਉਹਨਾਂ ਨੂੰ ਜ਼ਿਆਦਾ ਕਰਦੇ ਹਾਂ, ਬਟ ਅਨਹੈਲਦੀ ਨਾ ਲਈਏ, ਆਪਾਂ ਨੋਰਮਲ ਆਪਣੀ ਡਾਇਟ ਲਈਏ ਜਿਸ ਕਿ ਸਾਰਾ ਕੁਛ ਕੰਟੈਂਟ ਹੋਵੇ, ਪ੍ਰੋਟੀਨ ਵੀ ਹੋਵੇ, ਕਾਰਬਸ ਵੀ ਹੋਣ, ਫੈਟ ਵੀ ਹੋਵੇ, ਫਾਈਬਰ ਵੀ ਹੋਵੇ, ਸਾਰੇ ਮਿਨਰਲਸ, ਪ੍ਰੋਟੀਨ, ਸਾਰਾ ਕੁਛ ਜਦੋਂ ਹੁੰਦਾ ਨਾ, ਇੱਕ ਬੈਲੈਂਸ ਡਾਇਟ ਮਿਲਦੀ ਹੈ, ਤਾਂ ਆਈ ਥਿੰਕ ਸਾਰੀ ਬੋਡੀ ਵੈਸੀ ਸੈੱਟ ਰਹਿੰਦੀ ਹੈ।
1: ਜੀ ਬਿਲਕੁਲ, ਮੈਨੂੰ ਲੱਗਦਾ ਇਹ ਬਚਪਨ ਤੋਂ ਹੀ ਜਿਹੜੀ ਡਾਇਟ ਹੈ ਉਹ ਬਚਪਨ ਤੋਂ ਹੀ ਉਹ ਜਿਹੀ ਖਾਣੀ ਚਾਹੀਦੀ ਹੈ, ਸਾਰਾ ਸਰੀਰ ਵੀ ਉਦਾਂ ਦੇ ਬਣਦਾ। ਅੱਜ ਕੱਲ੍ਹ ਬੱਚਿਆਂ ਨੂੰ ਆਪਾਂ ਕਈ ਵਾਰ ਹੁੰਦਾ ਨਾ, ਬੱਚੇ ਕਹਿੰਦੇ ਅਸੀਂ ਇਹ ਨਹੀਂ ਖਾਣਾ ਉਹ ਨਹੀਂ ਖਾਣਾ, ਤੇ ਮਾਂ ਪਿਓ ਕਹਿੰਦੇ ਚਲੋ ਠੀਕ ਹੈ ਤੁਹਾਨੂੰ ਐਂ ਕਰ ਦਿੰਦੇ ਆ, ਬੱਚਿਆਂ ਦੇ ਸਾਹਮਣੇ ਝੁੱਕ ਜਾਂਦੇ ਮੈਨੂੰ ਲੱਗਦਾ ਹੈ ਨਾ ਇਹ ਚੀਜ਼ਾਂ, ਤਾਂ ਇਹ ਚੀਜ਼ਾਂ ਖਾਣੀਆਂ ਬੰਦ। ਬਾਕੀ ਡਾਕਟਰ ਸਾਹਿਬ ਖੁਰਾਕਾਂ 'ਚ ਤੱਤ ਵੀ ਨਹੀਂ ਰਹਿ ਗਿਆ ਉਹ ਚੀਜ਼।
0: ਬਿਲਕੁਲ ਜੀ, ਔਰਗੈਨਿਕ ਜਾਂ ਪਿਓਰ ਚੀਜ਼ ਤਾਂ ਮਿਲਦੀ ਹੋਈ ਨਹੀਂ ਹੈਗੀ, ਤਾਂ ਆਈ ਥਿੰਕ ਉਹੀ ਹੈ ਹੁਣ ਆਪਾਂ ਨੂੰ ਆਪ ਹੀ ਜਿਵੇਂ ਦੁੱਧ ਘਿਓ ਹੈਗਾ ਤਾਂ ਪਸ਼ੂ ਆਪਾਂ ਆਪ ਰੱਖੀਏ, ਤਾਂ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੰਨਾ ਪਿਓਰ ਹੋ ਸਕੇ ਓਨਾ ਹੀ ਹੈ। ਜਦੋਂ ਬੱਚਿਆਂ ਨੇ ਕੋਈ ਚੀਜ਼ ਲੈਣੀ ਹੈਗੀ ਤਾਂ ਆਪਾਂ ਇਹ ਵੀ ਚਾਹੁੰਦੇ ਹਾਂ ਕਿ ਪਿਓਰ ਹੋਵੇ, ਬਟ ਆਈ ਥਿੰਕ ਆਪਣੇ ਆਪ ਹੀ ਕੁਛ ਨਾ ਕੁਛ ਸਿਸਟਮ ਇਸ ਬਾਰੇ ਪਾਸੇ ਬਣਾਉਣਾ ਪਊਗਾ। ਬਿਕੋਜ਼ ਹਰ ਬੰਦੇ ਦੇ ਉਹਦੇ ਵਿੱਚ ਹੀ ਕੰਟਰੋਲ 'ਚ ਵੀ ਨਹੀਂ ਹੈਗੀ ਸਾਰੀ ਚੀਜ਼ਾਂ ਕੰਟਰੋਲ ਕਰਨਾ, ਬਟ ਹਾਂ ਜਿੱਥੇ ਤੁਹਾਨੂੰ ਲੱਗੇ ਕਿ ਔਰਗੈਨਿਕ ਕੋਈ ਥਾਂ ਹੈਗੀ ਆਪਣੀਆਂ ਸਬਜ਼ੀਆਂ ਆਪ ਬੀਜੋ, ਤੇ ਉਹ ਔਰਗੈਨਿਕ ਫਾਰਮਿੰਗ ਇਜ਼।
1: ਮੈਂ ਅੱਜ ਕੱਲ੍ਹ ਤਾਂ ਇਹ ਚੀਜ਼ ਹੁਣ ਦੁਬਾਰਾ ਫਿਰ ਔਰਗੈਨਿਕ ਚੀਜ਼ਾਂ ਦਾ ਜਿਹੜਾ ਰੁਝਾਨ ਹੈ ਉਹ ਲੋਕਾਂ 'ਚ ਬਹੁਤ ਵਧਿਆ ਹੈਗਾ, ਸੋ ਆਪਾਂ ਕੁਆਲਿਟੀ ਦੇਖੀਏ।
0: ਬਿਲਕੁਲ ਸੇਮ ਹੋਈ ਹੈ ਨਾ ਜੀ, ਔਰਗੈਨਿਕ ਚੀਜ਼ ਆਪਾਂ ਕਿਉਂ ਅਵੋਇਡ ਕਰਦੇ ਨੇ ਕਈ ਵਾਰ ਥੋੜੀ ਜੀ, ਕਿਉਂਕਿ ਕੋਸਟਲੀ ਹੁੰਦੀ ਹੈ, ਬਟ ਹਾਂ ਬਸ ਹੋਈ ਹੈ ਨਾ, ਪਰ ਆਪਣੇ ਸਰੀਰ ਤੋਂ ਉੱਪਰ ਮਤਲਬ ਆਪਣਾ ਮੰਦਿਰ ਵੀ ਹੀ ਹੈਗਾ, ਆਪਣਾ ਪੂਜਾ ਵੀ ਆਪਾਂ ਇਸੇ ਦੀ ਕਰੀਏ, ਇਸੇ ਦਾ ਖਿਆਲ ਰੱਖੀਏ। ਬਿਕੋਜ਼ ਤਾਂ ਹੀ ਮੈਂ ਕਹਿੰਦਾ ਅੱਧਾ ਘੰਟਾ ਆਪਣੇ ਸਰੀਰ ਨੂੰ ਦਈਏ, ਬਿਕੋਜ਼ 23 ਘੰਟੇ ਆਪਾਂ ਇਸੇ ਤੋਂ ਕੰਮ ਲੈਣਾ ਹੈ।
1: ਜੀ ਡਾਕਟਰ ਸਾਹਿਬ, ਆਪਣੇ ਕੋਲ ਸਮਾਂ ਬਿਲਕੁਲ ਨਹੀਂ ਹੈਗਾ, ਸਵਾਲ ਹੋਰ ਵੀ ਸੀ, ਪਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਵਿਸ਼ੇ ਦੀ ਅੱਜ ਵਡਮੁੱਲੀ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਟੂਡੀਓ ਦੇ ਵਿੱਚ ਆਉਣ ਦੇ ਲਈ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਤਹਿਤ ਸਿਲਸਿਲਾ ਹੈਲੋ ਡਾਕਟਰ, ਤੇ ਪ੍ਰੋਗਰਾਮ ਪੇਸ਼ ਕਰ ਰਹੇ ਸਨ ਸੀਮਾ ਮਹਿਰਾ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, ਸਮਾਂ ਹੋ ਗਿਆ ਹੈ 6:19:40, ਤੇ ਆਓ ਹੁਣ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਤੇ ਖਬਰਾਂ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਉੱਤਰਾਖੰਡ ਸਮੇਤ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਏ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ ਅੱਜ 23,731 ਕਰੋੜ ਰੁਪਏ ਦੇ ਕੁੱਲ ਖਰਚ ਨਾਲ ਰਾਸ਼ਟਰੀ ਗੋਲਾਕਾਰ ਜੈਵਿਕ ਊਰਜਾ ਯੋਜਨਾ ਗੋਬਰਧਨ ਨੂੰ ਮਨਜ਼ੂਰੀ ਦੇ ਦਿੱਤੀ ਏ। ਅੱਜ ਦੁਪਹਿਰੇ ਨਵੀਂ ਦਿੱਲੀ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਇਸ ਨਾਲ 1.5 ਲੱਖ ਨੌਕਰੀਆਂ ਪੈਦਾ ਹੋਣਗੀਆਂ। ਗੋਬਰਧਨ ਭਾਰਤ ਦੀ ਚੁਗਿਰਦੇ ਪੱਖੀ ਊਰਜਾ ਯਾਤਰਾ ਵਿਚ ਇਕ ਪਰਿਭਾਸ਼ਿਤ ਕਰਨ ਵਾਲਾ ਪਲ ਏ। ਇਹ ਦੇਸ਼ ਦੇ ਭਰਪੂਰ ਖੇਤੀਬਾੜੀ ਰਹਿੰਦ ਖੂੰਹਦ, ਪਸ਼ੂਆਂ ਦੇ ਗੋਬਰ, ਦੱਬੀ ਹੋਈ ਮਿੱਟੀ, ਨਗਰ ਪਾਲਿਕਾ, ਜੈਵਿਕ ਰਹਿੰਦ ਖੂੰਹਦ ਅਤੇ ਹੋਰ ਬਾਇਓਮਾਸ ਵਸੀਲਿਆਂ ਨੂੰ ਸਾਫ ਈਂਧਣ, ਜੈਵਿਕ ਖਾਦ, ਦਿਹਾਤੀ ਆਮਦਨ ਅਤੇ ਰਾਸ਼ਟਰੀ ਆਰਥਿਕ ਮੁੱਲ ਵਿਚ ਬਦਲ ਦੇਗਾ। ਵਧੇਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ,
1: कंप्रेस्ड बायोगैस CBG इसका प्रोडक्शन एक डेकेड के अंदर 10 गुना बढ़ाने का टारगेट, करीब 5 MMSCMD प्रोडक्शन के लेवल तक पहुंचाने का इसमें टारगेट लिया गया है। अगर इसको हम एनवायरमेंटल पॉइंट से देखें तो दिस विल सेव अबाउट 40 मिलियन टन्स ऑफ कार्बन डाइऑक्साइड एमिशन, करीब 75,000 करोड़ रुपीज नेशनल GDP को एड होगा और अबाउट 1.5 लाख जॉब्स विल बी क्रिएटेड बाय दिस प्रोग्राम।
0: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਦੱਸਿਆ ਕਿ 19,125 ਸਰਕਾਰੀ ਸਕੂਲਾਂ ਵਿਚ 2,638 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਕੰਮ ਕੀਤੇ ਗਏ ਨੇ। ਉਨਾਂ ਕਿਹਾ ਕਿ ਇਸ ਸਾਲ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਲਈ ਵਿਸ਼ਵ ਬੈਂਕ ਤੋਂ 1,000 ਕਰੋੜ ਰੁਪਏ ਦੀ ਵਾਧੂ ਰਕਮ ਵੀ ਮਨਜ਼ੂਰ ਕੀਤੀ ਗਈ ਏ। ਵਿਧਾਨ ਸਭਾ ਵਿਚ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ ਪੇਸ਼ ਕੀਤੇ ਗਏ ਸਿੱਖਿਆ ਨਾਲ ਸਬੰਧਿਤ ਮਤੇ ਤੇ ਚਰਚਾ ਵਿਚ ਹਿੱਸਾ ਲੈਂਦਿਆਂ ਸ੍ਰੀ ਬੈਂਸ ਨੇ ਦਾਅਵਾ ਕੀਤਾ ਕਿ ਰਾਜ ਦੀ ਸਿੱਖਿਆ ਪ੍ਰਣਾਲੀ ਵਿਚ ਇਕ ਇਤਿਹਾਸਕ ਤਬਦੀਲੀ ਆਈ ਏ ਤੇ ਇਹ ਨੀਤੀ ਆਯੋਗ ਸਕੂਲ ਸਿੱਖਿਆ ਗੁਣਵੱਤਾ ਸੂਚਕੰਕ 2026 ਵਿਚ ਕੇਰਲਾ ਨੂੰ ਪਿੱਛੇ ਛੱਡਦਿਆਂ ਪਹਿਲੇ ਸਥਾਨ ਤੇ ਪਹੁੰਚ ਗਿਆ ਹੈ। ਰਾਜ ਸਰਕਾਰ ਵੱਲੋਂ ਕੀਤੀਆਂ ਗਈਆਂ ਵੱਖ ਵੱਖ ਪਹਿਲਕਦਮੀਆਂ ਬਾਰੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦਾ ਪ੍ਰਮੁੱਖ ਮਿਸ਼ਨ ਸਮਰੱਥ ਭਾਰਤ ਦੇ ਸਭ ਤੋਂ ਵੱਡੇ ਬੁਨਿਆਦੀ ਸਿੱਖਿਆ ਪ੍ਰੋਗਰਾਮਾਂ ਵਿਚੋਂ ਇਕ ਵਜੋਂ ਉਭਰਿਆ ਹੈ। ਉਨ੍ਹਾਂ ਨੇ 2023 ਵਿਚ ਸ਼ੁਰੂ ਕੀਤੀ ਗਈ ਭਾਰਤ ਸਰਕਾਰ ਦੀ ਅਪਾਰ ID ਪਹਿਲਕਦਮੀ ਦਾ ਵੀ ਹਵਾਲਾ ਦਿੱਤਾ। ਇਹ ਪਹਿਲਕਦਮੀ ਵਿਦਿਆਰਥੀਆਂ ਨੂੰ ਆਪਣੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਇਕੱਠਾ ਕਰਨ ਅਤੇ ਸਟੋਰ ਕਰਨ ਦਾ ਅਧਿਕਾਰ ਦਿੰਦੀ ਏ, ਜਿਸ ਨਾਲ ਅੱਗੇ ਦੀ ਸਿੱਖਿਆ ਪ੍ਰਾਪਤ ਕਰਨ ਲਈ ਸੰਸਥਾਵਾਂ ਵਿਚਕਾਰ ਨਿਰਵਿਘਨ ਤਬਦੀਲੀ ਦੀ ਸਹੂਲਤ ਮਿਲਦੀ ਏ। ਬਰਨਾਲਾ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵੱਲੋਂ ਬੀਤੇ ਦਿਨੀ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸ਼ਾਂਤਮਈ ਧਰਨੇ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਘਟਨਾ ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਹੈ। ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਕੱਲ੍ਹ ਪੀੜਤ ਕਰਮਚਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਤੇ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਿਸ਼ੋਰ ਮਕਵਾਨਾ ਨੇ ਦੱਸਿਆ ਕਿ ਸਫਾਈ ਕਰਮਚਾਰੀ ਸੰਵਿਧਾਨਕ ਮਰਿਆਦਾ ਵਿਚ ਰਹਿ ਕੇ ਸ਼ਾਂਤੀਪੂਰਨ ਢੰਗ ਨਾਲ ਆਪਣਾ ਰੋਸ ਪ੍ਰਗਟ ਕਰ ਰਹੇ ਸਨ। ਇਸ ਦੇ ਬਾਵਜੂਦ ਪੁਲਿਸ ਵੱਲੋਂ ਉਨ੍ਹਾਂ ਤੇ ਬੇਰਹਿਮੀ ਨਾਲ ਲਾਠੀਆਂ ਬਰਸਾਈਆਂ ਗਈਆਂ, ਜਿਸ ਨਾਲ ਕਈ ਕਰਮਚਾਰੀ ਗੰਭੀਰ ਰੂਪ ਵਿਚ ਜ਼ਖਮੀ ਹੋਏ ਨੇ।
2: ये बहुत गंभीर है और इसके लिए जो भी दोषी है उनको प्रशासन को दंडित करना चाहिए, ऐसी राष्ट्रीय अनुसूचित जाति आयोग की मांग भी है और कड़े एक्शन लेना चाहिए और उनकी जो भी जायज मांग है सफाई कर्मचारियों को उसे मंजूर करना चाहिए और आइंदा इस प्रकार की घटना न घटे, ऐसे निर्दोष कर्मचारियों पर कोई हमला न करे, इस प्रकार जो भी दंडित है उसे दंड देना चाहिए, ऐसी आयोग मांग करता है।
0: ਕਮਿਸ਼ਨ ਨੇ ਸਪਸ਼ਟ ਕੀਤਾ ਕਿ ਉਸ ਵੱਲੋਂ ਇਸ ਪੂਰੇ ਮਾਮਲੇ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਸਬੰਧਿਤ ਵਿਭਾਗ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ xnla@eirrn ਜਲੰਧਰ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਨੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ DA ਜਾਰੀ ਨਾ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਏ। ਉਨ੍ਹਾਂ ਕਿਹਾ ਕਿ DA ਸਰਕਾਰੀ ਮੁਲਾਜ਼ਮਾਂ ਦਾ ਹੱਕ ਏ ਜੋ ਹਰ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤਾ ਜਾਂਦਾ ਹੈ, ਪਰ ਪੰਜਾਬ ਸਰਕਾਰ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਏ। ਸ੍ਰੀ ਖੰਨਾ ਨੇ ਕਿਹਾ ਕਿ ਮੁਲਾਜ਼ਮਾਂ ਨੇ ਪਹਿਲਾਂ ਸ਼ਾਂਤਮਈ ਢੰਗ ਨਾਲ ਆਪਣੀ ਮੰਗ ਰੱਖੀ, ਫਿਰ ਹੜਤਾਲਾਂ ਤੇ ਰੋਸ ਮੁਜ਼ਾਹਰੇ ਕੀਤੇ, ਪਰ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ।
3: ਪਹਿਲਾਂ ਤਾਂ ਮੁਲਾਜ਼ਮਾਂ ਨੇ ਬੜੇ ਸ਼ਾਂਤੀਪੂਰਵਕ ਢੰਗ ਦੇ ਨਾਲ ਦੀ ਡਿਮਾਂਡ ਕੀਤੀ, ਫਿਰ ਉਹਨਾਂ ਨੇ ਹੜਤਾਲ ਕੀਤੀ, ਸਰਕਾਰ ਫਿਰ ਨਹੀਂ ਮੰਨੀ, ਫਿਰ ਐਜੀਟੇਸ਼ਨ ਮੂਡ 'ਚ ਆਏ, ਸਰਕਾਰ ਫਿਰ ਨਹੀਂ ਮੰਨੀ। ਅਲਟੀਮੇਟਲੀ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਪਟੀਸ਼ਨ ਪਾਈ ਤਾਂ ਹਾਈ ਕੋਰਟ ਨੇ ਆਰਡਰ ਕੀਤਾ ਕਿ ਸਰਕਾਰ ਜਿਹੜੀ ਹੈ ਬਾਕੀ ਪੇਮੈਂਟਾਂ ਰੋਕ ਕੇ ਇਹਨਾਂ ਦਾ ਬਣਦਾ ਜਿਹੜਾ ਹੈ DA ਦੀ ਕਿਸ਼ਤ ਜਾਰੀ ਕਰੇ। ਲੇਕਿਨ ਅਫਸੋਸ ਦੀ ਗੱਲ ਹੈ ਕਿ ਹਾਈ ਕੋਰਟ ਦੇ ਆਰਡਰ ਹੋਣ ਦੇ ਬਾਵਜੂਦ ਵੀ ਇਸ ਸਰਕਾਰ ਨੇ ਅਜੇ ਤੱਕ ਮੁਲਾਜ਼ਮਾਂ ਨੂੰ ਜਿਹੜੀ DA ਦੀ ਕਿਸ਼ਤ ਆ ਉਹ ਜਾਰੀ ਨਹੀਂ ਕੀਤੀ।
0: ਆਜ਼ਾਦੀ ਦਿਹਾੜੇ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਪੁਲਿਸ ਨੇ ਸੂਬੇ ਭਰ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਨੇ। ਬਾਰਡਰ ਰੇਂਜ ਦੇ DIG ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਹਰ ਤਰ੍ਹਾਂ ਦੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਅਮਨ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼

0: नहीं जाएगा। हाल ही विच ਵੱਖ-ਵੱਖ ਥਾਵਾਂ ਤੇ ਭੇਜੀਆਂ ਜਾ ਰਹੀਆਂ ਧਮਕੀ ਭਰੀਆਂ ਈਮੇਲਾਂ ਬਾਰੇ ਜਾਣਕਾਰੀ ਦਿੰਦਿਆਂ ਡੀਆਈਜੀ ਗਿੱਲ ਨੇ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਈਮੇਲਾਂ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਫਰਜ਼ੀ ਖਾਤਿਆਂ ਰਾਹੀਂ ਕੁਝ ਅਸੰਤੁਸ਼ਟ ਅਤੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਡਰ ਅਤੇ ਭਰਮ ਦਾ ਮਾਹੌਲ ਪੈਦਾ ਕਰਨ ਲਈ ਭੇਜੀਆਂ ਜਾ ਰਹੀਆਂ ਨੇ।
1: ਇਹੋ ਜਿਹੇ ਕਿਸੇ ਵੀ ਈਮੇਲ ਤੋਂ ਡਰਨ ਦੀ ਲੋੜ, ਇਹ ਖੋਜੀਆਂ ਚਾਲਾਂ ਨੇ। ਪਹਿਲਾਂ ਵੀ ਤੁਹਾਨੂੰ ਵੇਖਿਆ ਹੋਊਗਾ, ਟੈਰਰਿਜ਼ਮ ਦੇ ਵਿੱਚ ਲਿਫਾਫੇ 'ਚ ਬੰਦ ਚਿੱਠੀਆਂ ਸਿੱਟ ਜਾਂਦੇ ਹੁੰਦੇ ਸੀ। ਜਿੱਥੇ ਵੀ ਇਨਫੋਰਸ

0: ਲਿਫਾਫੇ 'ਚ ਬੰਦ ਚਿੱਠੀਆਂ ਸਿੱਟ ਜਾਂਦੇ ਹੁੰਦੇ ਸੀ। ਜਿੱਥੇ ਵੀ ਇਨਫੋਰਸਮੈਂਟ ਲਾਅ ਦੀ ਚੰਗੀ ਹੋਊਗੀ ਉੱਥੇ ਇਹੋ ਜਿਹੇ ਜਿਹੜੇ ਡਿਸਗਰੰਟਲਡ ਐਲੀਮੈਂਟਸ ਹੈਗੇ ਨੇ ਉਹ ਇਹੋ ਜਿਹੀਆਂ ਹਰਕਤਾਂ ਕਰਨਗੇ।
1: ਉਹਨਾਂ ਲੋਕਾਂ ਨੂੰ ਅਪੀਲ ਕੀਤੀ ਉਹ ਕਿਸੇ ਵੀ ਅਫਵਾਹ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਪੁਸ਼ਟ ਜਾਣਕਾਰੀ ਤੇ ਵਿਸ਼ਵਾਸ ਨਾ ਕਰਨ। ਜੇਕਰ ਕਿਸੇ ਨੂੰ ਕੋਈ ਸ਼ੱਕੀ ਗਤੀਵਿਧੀ ਜਾਂ ਧਮਕੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਨਜ਼ਦੀਕੀ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਅੰਮ੍ਰਿਤਸਰ 'ਚ ਵੀ ਆਉਣ ਵਾਲੇ ਆਜ਼ਾਦੀ ਦਿਵਸ 15 ਅਗਸਤ ਨੂੰ ਧਿਆਨ 'ਚ ਰੱਖਦਿਆਂ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਨੇ। ਅੰਮ੍ਰਿਤਸਰ ਰੇਲਵੇ ਸਟੇਸ਼ਨ, ਬੱਸ ਅੱਡਿਆਂ ਤੇ ਹੋਰ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਪੰਜਾਬ ਰਾਜ ਦੀ ਪਹਿਲੀ ਤਕਨੀਕੀ ਸਿੱਖਿਆ ਯੂਨੀਵਰਸਿਟੀ IK ਗੁਜਰਾਲ, ਪੰਜਾਬ ਟੈਕਨੀਕਲ ਯੂਨੀਵਰਸਿਟੀ IKGPTU ਜਲੰਧਰ ਕਪੂਰਥਲਾ ਦੇ ਉਪ ਕੁਲਪਤੀ ਦੀ ਹਾਲ ਹੀ ਵਿੱਚ ਖਾਲੀ ਹੋਈ ਅਸਾਮੀ ਉੱਪਰ ਯੂਨੀਵਰਸਿਟੀ ਦੇ ਡੀਨ ਫੈਕਲਟੀ ਪ੍ਰੋਫੈਸਰ ਡਾਕਟਰ ਯਾਦਵਿੰਦਰ ਸਿੰਘ ਬਰਾੜ ਵੱਲੋਂ 20ਵੇਂ ਉਪ ਕੁਲਪਤੀ ਵਜੋਂ ਅਹੁਦਾ ਸੰਭਾਲਿਆ ਗਿਆ ਹੈ। ਪੰਜਾਬ ਦੇ ਰਾਜਪਾਲ ਦੇ ਸੰਦਰਭ ਵਿੱਚ ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਡੀਨ ਆਫ ਫੈਕਲਟੀ ਦੇ ਤੌਰ ਤੇ ਪ੍ਰੋਫੈਸਰ ਬਰਾੜ ਨੂੰ ਉਪ ਕੁਲਪਤੀ ਦੀ ਖਾਲੀ ਹੋਈ ਅਸਾਮੀ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਰਫਤਾਰ ਟੂਰਸ ਐਂਡ ਟਰੈਵਲ ਕੰਪਨੀ ਮੋਹਾਲੀ ਵਿੱਚ ਕੰਮ ਕਰਨ ਵਾਲੇ ਪ੍ਰਾਈਵੇਟ ਡਰਾਈਵਰ ਅਮਨਦੀਪ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਕੁਰੂਕਸ਼ੇਤਰ ਹਰਿਆਣਾ ਦੇ ਰਹਿਣ ਵਾਲੇ ਵਿਅਕਤੀ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ। ਜੰਮੂ ਕਸ਼ਮੀਰ ਵਿੱਚ ਸਲਾਨਾ ਸ੍ਰੀ ਅਮਰਨਾਥ ਯਾਤਰਾ ਸੁਚਾਰੂ ਢੰਗ ਨਾਲ ਅੱਗੇ ਵੱਧ ਰਹੀ ਹੈ ਤੇ ਇਸ ਸਾਲ ਹੁਣ ਤੱਕ ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਨੇ। 3 ਜੁਲਾਈ ਨੂੰ ਸ਼ੁਰੂ ਹੋਈ ਇਸ ਯਾਤਰਾ ਵਿੱਚ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਬਹੁ ਪੱਧਰੀ ਸੁਰੱਖਿਆ ਗ੍ਰਿਡ ਹੇਠ ਪਵਿੱਤਰ ਯਾਤਰਾ ਕਰਦੇ ਨੇ। ਯਾਤਰਾ ਸ਼ੁਰੂ ਹੋਣ ਤੋਂ ਬਾਅਦ 4,70,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਸਮੇਤ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਦਿਨ ਭਰ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ। ਇਸ ਦੌਰਾਨ ਪੰਜਾਬ ਦੇ ਜਲੰਧਰ ਸਮੇਤ ਹੋਰਨਾਂ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਬੱਦਲਬਾਈ ਬਣੀ ਹੋਈ ਹੈ ਤੇ ਜਲੰਧਰ ਸਮੇਤ ਕਈ ਥਾਵਾਂ ਤੇ ਸਵੇਰੇ ਵੀ ਮੀਂਹ ਪਿਆ ਹੈ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫੇਰ। ਕੇਂਦਰੀ ਮੰਤਰੀ ਮੰਡਲ ਨੇ 23,731 ਕਰੋੜ ਰੁਪਏ ਦੇ ਕੁੱਲ ਖਰਚ ਨਾਲ ਜੈਵਿਕ ਊਰਜਾ ਯੋਜਨਾ ਗੋਬਰਧਨ ਨੂੰ ਮਨਜ਼ੂਰੀ ਦੇ ਦਿੱਤੀ ਏ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਕਿ ਰਾਜ ਦੀ ਸਿੱਖਿਆ ਪ੍ਰਣਾਲੀ ਵਿੱਚ ਇਤਿਹਾਸਕ ਤਬਦੀਲੀ ਆਈ ਏ। ਸਰਕਾਰੀ ਸਕੂਲਾਂ ਵਿੱਚ 2,638 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਕੰਮ ਕੀਤੇ ਗਏ ਨੇ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਬਰਨਾਲਾ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੇ ਸ਼ਾਂਤਮਈ ਧਰਨੇ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਘਟਨਾ ਦੀ ਨਿਖੇਧੀ ਕੀਤੀ ਏ। ਆਜ਼ਾਦੀ ਦਿਹਾੜੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
2: इससे बेहतर कुछ नहीं। अपने परिवार को दीजिए सुरक्षित जीवन रूरल पोस्ट लाइफ इंश्योरेंस RPLI की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੈ 6:30 ਤੇ 23 ਸਕਿੰਟ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਯੁਵ ਵਾਣੀ।

0: ਸੰਸਕਾਰ ਅਤੇ ਨਵੀਂ ਜਾਣਕਾਰੀ ਹੀ ਨੌਜਵਾਨ ਨੂੰ ਭਵਿੱਖ ਦਾ ਮਜ਼ਬੂਤ ਆਗੂ ਬਣਾਉਂਦੀ ਹੈ।
1: ਇਸੇ ਲਈ ਯੁਵਾਣੀ ਹਰ ਵਾਰ ਤੁਹਾਡੇ ਲਈ ਲੈ ਕੇ ਆਉਂਦਾ ਹੈ ਅਜਿਹੇ ਵਿਸ਼ੇ ਜੋ ਤੁਹਾਡੀ ਸੋਚ ਨੂੰ ਨਵਾਂ ਨਜ਼ਰੀਆ ਦੇਣ, ਗਿਆਨ ਵਿੱਚ ਵਾਧਾ ਕਰਨ ਅਤੇ ਸਮਾਜ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਨ।
0: ਤਾਂ ਆਓ ਹੁਣ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਖਾਸ ਵਿਸ਼ਿਆਂ ਤੇ।
1: ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਹਿਰੋਸ਼ੀਮਾ ਦਿਵਸ ਦੀ। ਜਾਣਾਂਗੇ ਕਿ 6 ਅਗਸਤ ਦਾ ਇਹ ਦਿਨ ਵਿਸ਼ਵ ਇਤਿਹਾਸ ਵਿੱਚ ਇੰਨਾ ਮਹੱਤਵਪੂਰਨ ਕਿਉਂ ਮੰਨਿਆ ਜਾਂਦਾ ਹੈ ਅਤੇ ਇਹ ਸਾਨੂੰ ਸ਼ਾਂਤੀ, ਮਨੁੱਖਤਾ ਅਤੇ ਜੰਗ ਦੇ ਭਿਆਨਕ ਨਤੀਜਿਆਂ ਬਾਰੇ ਕੀ ਸੰਦੇਸ਼ ਦਿੰਦਾ ਹੈ।
0: ਜੀ, ਇਸ ਤੋਂ ਬਾਅਦ ਹੋਵੇਗੀ ਵਰਲਡ ਬ੍ਰੈਸਟ ਫੀਡਿੰਗ ਵੀਕ ਦੇ ਮੌਕੇ ਤੇ ਇੱਕ ਵਿਸ਼ੇਸ਼ ਗੱਲਬਾਤ। ਇਸ ਇੰਟਰਵਿਊ ਰਾਹੀਂ ਅਸੀਂ ਜਾਣਾਂਗੇ ਕਿ ਮਾਂ ਦਾ ਦੁੱਧ ਬੱਚੇ ਦੀ ਸਿਹਤ ਲਈ ਕਿਉਂ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ, ਇਸ ਨਾਲ ਜੁੜੀਆਂ ਗਲਤ ਫਹਿਮੀਆਂ ਕੀ ਹਨ ਤੇ ਮਾਹਰ ਇਸ ਬਾਰੇ ਕੀ ਸਲਾਹ ਦਿੰਦੇ ਨੇ।
1: ਅਤੇ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਦਿਲਚਸਪ ਚਰਚਾ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸਾਡੀ ਨਿੱਜਤਾ। ਨਾਲ ਹੀ ਅਸੀਂ ਸਮਝਾਂਗੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਨੁੱਖੀ ਦਿਮਾਗ ਵਿੱਚ ਕੀ ਅੰਤਰ ਹੈ ਅਤੇ ਤੇਜ਼ੀ ਨਾਲ ਬਦਲ ਰਹੀ ਇਸ ਤਕਨਾਲੋਜੀ ਦੇ ਯੁੱਗ ਵਿੱਚ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਸ ਤੋਂ ਪਹਿਲਾਂ ਦੋਸਤੋ, ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਸਰੋਤਿਓ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ 6 ਅਗਸਤ ਹੈ। ਹਰ ਸਾਲ ਇਸ ਦਿਨ ਨੂੰ ਹੀਰੋਸ਼ੀਮਾ ਡੇ ਵਜੋਂ ਯਾਦ ਕੀਤਾ ਜਾਂਦਾ ਹੈ। ਇਹ ਦਿਨ ਸਾਨੂੰ ਅਜਿਹੀ ਇਤਿਹਾਸਿਕ ਘਟਨਾ ਦੀ ਯਾਦ ਦਿਵਾਉਂਦਾ ਹੈ ਜਿਸ ਨੇ ਪੂਰੀ ਦੁਨੀਆ ਨੂੰ ਜੰਗ ਦੇ ਭਿਆਨਕ ਨਤੀਜੇ ਦਿਖਾਏ ਨੇ।
1: ਤੇ ਸਰੋਤਿਓ, ਕੁਝ ਤਰੀਕਾਂ ਸਿਰਫ ਕੈਲੰਡਰ ਦੀਆਂ ਤਰੀਕਾਂ ਨਹੀਂ ਹੁੰਦੀਆਂ, ਇਹ ਇਨਸਾਨੀਅਤ ਲਈ ਇੱਕ ਸਬਕ ਬਣ ਜਾਂਦੀਆਂ ਨੇ। 6 ਅਗਸਤ ਵੀ ਅਜਿਹਾ ਹੀ ਇੱਕ ਦਿਨ ਹੈ ਜੋ ਸਾਨੂੰ ਸ਼ਾਂਤੀ, ਸਹਿਨਸ਼ੀਲਤਾ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦਾ ਹੈ।
0: ਜੀ, 6 ਅਗਸਤ 1945 ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨ ਦੇ ਹੀਰੋਸ਼ੀਮਾ ਸ਼ਹਿਰ ਉੱਤੇ ਪਰਮਾਣੂ ਬੰਬ ਸੁੱਟਿਆ ਗਿਆ। ਕੁਝ ਹੀ ਪਲਾਂ ਵਿੱਚ ਸ਼ਹਿਰ ਦਾ ਵੱਡਾ ਹਿੱਸਾ ਤਬਾਹ ਹੋ ਗਿਆ, ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਤੇ ਅਣਗਿਣਤ ਲੋਕ ਜ਼ਖਮੀ ਹੋ ਗਏ।
1: ਤੇ ਦੋਸਤੋ, ਇਸ ਦੁਖਦਾਈ ਘਟਨਾ ਤੋਂ ਬਾਅਦ ਵੀ ਮੁਸੀਬਤਾਂ ਖਤਮ ਨਹੀਂ ਹੋਈਆਂ। ਰੇਡੀਏਸ਼ਨ ਦੇ ਪ੍ਰਭਾਵ ਕਾਰਨ ਕਈ ਲੋਕ ਸਾਲਾਂ ਤੱਕ ਬਿਮਾਰੀਆਂ ਨਾਲ ਜੂਝਦੇ ਰਹੇ, ਕਈ ਪਰਿਵਾਰਾਂ ਨੇ ਆਪਣੇ ਪਿਆਰੇ ਗੁਆ ਦਿੱਤੇ ਅਤੇ ਬਹੁਤ ਸਾਰੇ ਬੱਚੇ ਅਨਾਥ ਹੋ ਗਏ।
0: ਫਿਰ 9 ਅਗਸਤ 1945 ਨੂੰ ਨਾਗਾਸਾਕੀ ਉੱਤੇ ਵੀ ਪਰਮਾਣੂ ਬੰਬ ਸੁੱਟਿਆ ਗਿਆ। ਇਹ

0: ਉਵੇਂ ਘਟਨਾਵਾਂ ਅੱਜ ਵੀ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਦੁਖਦਾਈ ਘਟਨਾਵਾਂ ਵਿੱਚੋਂ ਗਿਣੀਆਂ ਜਾਂਦੀਆਂ ਨੇ।
1: ਦੋਸਤੋ, ਜੰਗ ਜਿੱਤਣ ਜਾਂ ਹਾਰਨ ਦੀ ਗੱਲ ਬਾਅਦ ਵਿੱਚ ਆਉਂਦੀ ਹੈ, ਪਰ ਸਭ ਤੋਂ ਪਹਿਲਾਂ ਹਾਰਦੀ ਹੈ ਮਨੁੱਖਤਾ। ਜਦੋਂ ਜੰਗ ਹੁੰਦੀ ਹੈ ਤਾਂ ਸਿਰਫ ਇਮਾਰਤਾਂ ਹੀ ਨਹੀਂ ਢਹਿੰਦੀਆਂ, ਸਗੋਂ ਲੋਕਾਂ ਦੀਆਂ ਉਮੀਦਾਂ, ਰਿਸ਼ਤੇ ਅਤੇ ਸੁਪਨੇ ਵੀ ਟੁੱਟ ਜਾਂਦੇ ਨੇ।
0: ਬਿਲਕੁਲ, ਇੱਕ ਮਾਂ ਆਪਣੇ ਬੱਚੇ ਨੂੰ ਗੁਆ ਬੈਠਦੀ ਹੈ, ਇੱਕ ਬੱਚਾ ਆਪਣੇ ਮਾਪਿਆਂ ਤੋਂ ਵਾਂਝਾ ਹੋ ਜਾਂਦਾ ਹੈ ਤੇ ਇੱਕ ਪਰਿਵਾਰ ਉਜੜ ਜਾਂਦਾ ਹੈ। ਜੰਗ ਸਿਰਫ ਸਰਹੱਦਾਂ ਤੇ ਨਹੀਂ ਲੜੀ ਜਾਂਦੀ, ਇਸ ਦਾ ਦਰਦ ਆਮ ਲੋਕਾਂ ਦੇ ਦਿਲਾਂ ਅਤੇ ਉਹਨਾਂ ਦੀ ਜ਼ਿੰਦਗੀ ਵਿੱਚ ਲੰਮੇ ਸਮੇਂ ਤੱਕ ਰਹਿ ਜਾਂਦਾ ਹੈ। ਕਈਆਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਨੇ ਤੇ ਪੀੜ੍ਹੀਆਂ ਤੱਕ ਉਸ ਦੁੱਖ ਦੀ ਛਾਪ ਮਹਿਸੂਸ ਕੀਤੀ ਜਾਂਦੀ ਹੈ। ਇਸ ਲਈ ਹਰ ਦੇਸ਼, ਹਰ ਸਮਾਜ ਅਤੇ ਹਰ ਇਨਸਾਨ ਨੂੰ ਹਮੇਸ਼ਾ ਸ਼ਾਂਤੀ, ਆਪਣੀ ਸਮਝ ਤੇ ਗੱਲਬਾਤ ਦਾ ਰਾਹ ਹੀ ਚੁਣਨਾ ਚਾਹੀਦਾ ਹੈ, ਕਿਉਂਕਿ ਅਮਨ ਵਿੱਚ ਹੀ ਤਰੱਕੀ ਹੈ ਤੇ ਅਮਨ ਵਿੱਚ ਹੀ ਮਨੁੱਖਤਾ ਦੀ ਅਸਲ ਜਿੱਤੇ।
1: ਅੱਜ ਦਾ ਹੀਰੋਸ਼ੀਮਾ ਇੱਕ ਆਧੁਨਿਕ ਅਤੇ ਖੁਸ਼ਹਾਲ ਸ਼ਹਿਰ ਹੈ, ਪਰ ਉੱਥੇ ਦੀਆਂ ਯਾਦਗਾਰਾਂ ਸਾਨੂੰ ਹਰ ਵੇਲੇ ਇਹ ਯਾਦ ਦਿਵਾਉਂਦੀਆਂ ਨੇ ਕਿ ਜੰਗ ਦਾ ਦਰਦ ਕਦੇ ਭੁਲਾਇਆ ਨਹੀਂ ਜਾ ਸਕਦਾ।
0: ਜੀ, ਉੱਥੇ ਸਥਿਤ ਪੀਸ ਮੈਮੋਰੀਅਲ ਪਾਰਕ ਵਿੱਚ ਹਰ ਸਾਲ ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ। ਉਹ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਨੇ ਅਤੇ ਇਹ ਸੰਦੇਸ਼ ਦਿੰਦੇ ਨੇ ਕਿ ਅਜਿਹੀ ਤ੍ਰਾਸਦੀ ਮੁੜ ਕਦੇ ਨਾ ਵਾਪਰੇ।
1: ਦੋਸਤੋ, ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ, ਅਸੀਂ ਪੁਲਾੜ ਤੱਕ ਪਹੁੰਚ ਗਏ ਹਾਂ, ਨਵੀਆਂ ਦਵਾਈਆਂ ਬਣ ਰਹੀਆਂ ਹਨ ਅਤੇ ਟੈਕਨੋਲੋਜੀ ਨਾਲ ਜ਼ਿੰਦਗੀ ਆਸਾਨ ਹੋ ਰਹੀ,
0: ਪਰ ਹਰ ਖੋਜ ਦਾ ਸਹੀ ਇਸਤੇਮਾਲ ਹੋਣਾ ਬਹੁਤ ਜ਼ਰੂਰੀ ਹੈ। ਜੇ ਵਿਗਿਆਨ ਮਨੁੱਖਤਾ ਦੀ ਭਲਾਈ ਲਈ ਵਰਤਿਆ ਜਾਵੇ ਤਾਂ ਇਹ ਵਰਦਾਨ ਹੈ, ਪਰ ਜੇ ਇਸ ਦੀ ਲੋੜ ਤਬਾਹੀ ਲਈ ਕੀਤੀ ਜਾਵੇ ਤਾਂ ਨਤੀਜੇ ਬਹੁਤ ਦੁਖਦਾਈ ਹੋ ਸਕਦੇ ਨੇ।
1: ਇਸ ਲਈ ਹੀਰੋਸ਼ੀਮਾ ਡੇ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਗਿਆਨ ਅਤੇ ਤਾਕਤ ਦੇ ਨਾਲ ਜ਼ਿੰਮੇਵਾਰੀ ਵੀ ਹੋਣੀ ਚਾਹੀਦੀ ਹੈ।
0: ਨੌਜਵਾਨ ਦੋਸਤਾਂ ਲਈ ਵੀ ਇਸ ਦਿਨ ਦਾ ਖਾਸ ਸੰਦੇਸ਼ ਹੈ। ਅੱਜ ਦੇ ਨੌਜਵਾਨ ਹੀ ਕੱਲ ਦੇ ਵਿਗਿਆਨੀ, ਅਧਿਆਪਕ, ਡਾਕਟਰ, ਇੰਜੀਨੀਅਰ, ਪ੍ਰਸ਼ਾਸਕ ਤੇ ਆਗੂ ਬਣਨਗੇ।
1: ਜੀ, ਜੇ ਨੌਜਵਾਨਾਂ ਦੇ ਮਨ ਵਿੱਚ ਇਨਸਾਨੀਅਤ, ਆਪਸੀ ਸਤਿਕਾਰ ਅਤੇ ਭਾਈਚਾਰੇ ਦੀ ਭਾਵਨਾ ਹੋਵੇਗੀ ਤਾਂ ਸਮਾਜ ਹੋਰ ਵੀ ਵਧੀਆ ਬਣੇਗਾ। ਸ਼ਾਂਤੀ ਦੀ ਸ਼ੁਰੂਆਤ ਸਾਡੇ ਆਪਣੇ ਵਿਹਾਰ ਤੋਂ ਹੁੰਦੀ ਹੈ।
0: ਜੀ, ਸਕੂਲ, ਕਾਲਜ, ਘਰ ਜਾਂ ਕੰਮ ਵਾਲੀ ਥਾਂ, ਹਰ ਜਗ੍ਹਾ ਤੇ ਅਸੀਂ ਇੱਕ ਦੂਜੇ ਦੀ ਗੱਲ ਧੀਰਜ ਨਾਲ ਸੁਣੀਏ, ਆਪਸੀ ਸਤਿਕਾਰ ਰੱਖੀਏ ਤੇ ਗੁੱਸੇ ਦੀ ਥਾਂ ਸਮਝਦਾਰੀ ਨਾਲ ਗੱਲ ਕਰੀਏ ਤਾਂ ਕਈ ਸਮੱਸਿਆਵਾਂ ਆਪੇ ਹੀ ਹੱਲ ਹੋ ਜਾਂਦੀਆਂ ਨੇ।
1: ਮਹਾਤਮਾ ਗਾਂਧੀ ਜੀ ਨੇ ਵੀ ਅਹਿੰਸਾ ਅਤੇ ਸ਼ਾਂਤੀ ਦਾ ਰਾਹ ਦਿਖਾਇਆ ਸੀ। ਉਹਨਾਂ ਦਾ ਮੰਨਣਾ ਸੀ ਕਿ ਹਿੰਸਾ ਨਾਲ ਕਦੇ ਵੀ ਸਥਾਈ ਹੱਲ ਨਹੀਂ ਨਿਕਲਦਾ। ਅੱਜ ਵੀ ਇਹ ਵਿਚਾਰ ਉਨਾ ਹੀ ਮਹੱਤਵਪੂਰਨ ਹੈ।
0: ਸੱਚਮੁੱਚ, ਜਦੋਂ ਅਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਹੀ ਵਿਸ਼ਵਾਸ ਪੈਦਾ ਹੁੰਦਾ ਹੈ, ਵਿਸ਼ਵਾਸ ਨਾਲ ਹੀ ਸ਼ਾਂਤੀ ਦਾ ਰਾਹ ਬਣਦਾ ਹੈ।
1: ਤੇ ਸਰੋਤਿਓ, ਹੀਰੋਸ਼ੀਮਾ ਡੇ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਦੁਨੀਆ ਭਾਵੇਂ ਵੱਖ ਵੱਖ ਦੇਸ਼ਾਂ ਵਿੱਚ ਵੰਡੀ ਹੋਈ ਹੈ, ਪਰ ਮਨੁੱਖਤਾ ਸਾਰਿਆਂ ਨੂੰ ਇੱਕ ਡੋਰ ਵਿੱਚ ਜੋੜਦੀ ਹੈ।
0: ਇਸ ਲਈ ਆਓ ਅੱਜ ਅਸੀਂ ਸਾਰੇ ਮਿਲ ਕੇ ਇਹ ਸੰਕਲਪ ਲਈਏ ਕਿ ਨਫ਼ਰਤ ਦੀ ਥਾਂ ਪਿਆਰ, ਹਿੰਸਾ ਦੀ ਥਾਂ ਸ਼ਾਂਤੀ ਤੇ ਟਕਰਾਵ ਦੀ ਥਾਂ ਗੱਲਬਾਤ ਨੂੰ ਮਹੱਤਵ ਦੇਵਾਂਗੇ।
1: ਆਪਣੇ ਆਲੇ ਦੁਆਲੇ ਵੀ ਜੇ ਕੋਈ ਮਤਭੇਦ ਹੋਵੇ ਤਾਂ ਉਸਨੂੰ ਸਮਝਦਾਰੀ ਅਤੇ ਸਹਿਨਸ਼ੀਲਤਾ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ। ਛੋਟੇ ਛੋਟੇ ਚੰਗੇ ਕਦਮ ਹੀ ਵੱਡੇ ਬਦਲਾਅ ਦੀ ਸ਼ੁਰੂਆਤ ਬਣਦੇ ਨੇ।
0: ਦੋਸਤੋ, ਹੀਰੋਸ਼ੀਮਾ ਡੇ ਸਿਰਫ ਅਤੀਤ ਨੂੰ ਯਾਦ ਕਰਨ ਦਾ ਦਿਨ ਨਹੀਂ, ਸਗੋਂ ਇਹ ਬਿਹਤਰ ਅਤੇ ਸ਼ਾਂਤੀਪੂਰਨ ਭਵਿੱਖ ਬਣਾਉਣ ਦਾ ਸੰਕਲਪ ਲੈਣ ਦਾ ਵੀ ਦਿਨ ਹੈ।
1: ਆਓ ਅਸੀਂ ਸਾਰੇ ਇਹ ਅਰਦਾਸ ਕਰੀਏ ਕਿ ਦੁਨੀਆ ਵਿੱਚ ਹਮੇਸ਼ਾ ਅਮਨ, ਭਾਈਚਾਰਾ ਅਤੇ ਖੁਸ਼ਹਾਲੀ ਬਣੀ ਰਹੇ ਅਤੇ ਕਿਸੇ ਵੀ ਦੇਸ਼ ਨੂੰ ਮੁੜ ਕਦੇ ਹੀਰੋਸ਼ੀਮਾ ਵਰਗੀ ਤ੍ਰਾਸਦੀ ਦਾ ਸਾਹਮਣਾ ਨਾ ਕਰਨਾ ਪਵੇ।
0: ਸਰੋਤਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵਿਸ਼ਵ ਪੱਧਰ ਤੇ ਮਾਂ ਵੱਲੋਂ ਬੱਚੇ ਨੂੰ ਆਪਣੇ ਦੁੱਧ ਚੁੰਘਾਏ ਜਾਣ ਸੰਬੰਧੀ ਜਾਗਰੂਕਤਾ ਲਈ ਇੱਕ ਹਫ਼ਤਾ ਮਨਾ ਰਹੇ ਹਾਂ। ਇਸ ਹਫ਼ਤੇ ਤੇ ਮਾਂ ਦੇ ਦੁੱਧ ਦੀ ਅਹਿਮੀਅਤ ਬੱਚੇ ਦੇ ਲਈ ਕੀ ਹੈ, ਇਹ ਸਾਰੀ ਜਾਣਕਾਰੀ ਹਾਸਲ ਕਰਨ ਲਈ ਅਸੀਂ ਗੱਲਬਾਤ ਕੀਤੀ ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਸਤੀਸ਼ ਜਿੰਦਲ ਹੋਰਾਂ ਨਾਲ, ਜਿਨ੍ਹਾਂ ਨੇ ਸਿਵਲ ਹਸਪਤਾਲ ਬਠਿੰਡਾ ਤੇ ਆਪਣੇ ਆਲੇ ਦੁਆਲੇ ਦੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਆਪਣੀ ਸੇਵਾਵਾਂ ਨਿਭਾਈਆਂ ਨੇ ਅਤੇ ਹੁਣ ਨਿੱਜੀ ਤੌਰ ਤੇ ਆਪਣੀਆਂ ਸੇਵਾਵਾਂ ਆਪਣੇ ਕਲੀਨਿਕ ਵਿੱਚ ਦਿੰਦੇ ਨੇ। ਆਓ ਇਹਨਾਂ ਨਾਲ ਕੀਤੀ ਗੱਲਬਾਤ ਤੁਹਾਡੀ ਨਜ਼ਰ ਕਰਦੇ ਹਾਂ।
2: ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ ਵਿੱਚ।
3: ਧੰਨਵਾਦ, ਸ਼ੁਕਰੀਆ ਜੀ।
2: ਡਾਕਟਰ ਸਾਹਿਬ, ਤੁਹਾਨੂੰ ਸਭ ਤੋਂ ਪਹਿਲਾਂ ਦੱਸੋ ਕਿ ਮਾਂ ਦਾ ਦੁੱਧ ਬੱਚਿਆਂ ਲਈ ਅੰਮ੍ਰਿਤ ਕਿਹਾ ਜਾਂਦਾ ਹੈ ਤੇ ਜਣੇਪੇ ਤੋਂ ਬਾਅਦ ਬੱਚੇ ਨੂੰ ਚੁੰਘਾਏ ਜਾਣ ਵਾਲੇ ਮਾਂ ਦੇ ਪਹਿਲੇ ਦੁੱਧ ਦੀ ਕੀ ਖਾਸੀਅਤ ਹੁੰਦੀ?
3: ਜਦੋਂ ਬੱਚਾ ਪੈਦਾ ਹੁੰਦਾ ਤੇ ਉਹਨੂੰ ਸਭ ਤੋਂ ਪਹਿਲੀ ਖੁਰਾਕ ਜਿਹੜੀ ਦਿੱਤੀ ਜਾਂਦੀ ਹੈ ਉਹ ਮਾਂ ਦਾ ਦੁੱਧ ਹੁੰਦਾ। ਨਾਰਮਲ ਡਿਲੀਵਰੀ ਦੇ ਵਿੱਚ ਅੱਧੇ ਘੰਟੇ ਦੇ ਅੰਦਰ ਅੰਦਰ ਜਣੇਪੇ ਤੋਂ ਅਤੇ ਆਪਰੇਸ਼ਨ ਦੇ ਬੱਚੇ ਦੇ ਵਿੱਚ ਵੀ ਪਹਿਲੇ 2 ਘੰਟਿਆਂ ਦੇ ਅੰਦਰ ਅੰਦਰ ਬੱਚੇ ਨੂੰ ਮਾਂ ਦੁੱਧ ਦੇ ਦੇਣਾ ਚਾਹੀਦਾ। ਇਹ ਇੱਕ ਤਰ੍ਹਾਂ ਦਾ ਪਹਿਲਾ ਟੀਕਾਕਰਨ ਜਿਹੜਾ ਬੱਚੇ ਨੂੰ ਦਿੱਤਾ ਜਾਂਦਾ ਹੈ ਉਹ ਮਾਂ ਦੇ ਦੁੱਧ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ। ਇਹਦੇ ਵਿੱਚ ਕਿਉਂਕਿ ਬਹੁਤ ਸਾਰੇ ਪ੍ਰੋਟੈਕਟਿਵ ਜਿਹੜੀਆਂ ਐਂਟੀਬੋਡੀਜ਼ ਕਹਿ ਲਓ, ਚਾਹੇ ਉਹ ਇਲੈਕਟ੍ਰੋਫੈਰਿਨ ਹੋਣ, ਲਾਈਸੋਜਾਈਮਸ ਹੋਣ, ਜਿੰਨਾ ਵੀ ਆਪਾਂ ਪੰਜਾਬੀ ਦੇਸੀ

0: ਸੱਚ ਕਹਿਣਾ ਹੋਵੇ ਕਿ ਮਾਂ ਨੇ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜ ਕੇ ਬਹੁਤ ਸਾਰੇ ਉਹਦੇ ਜਿਹੜੇ ਪ੍ਰੋਟੈਕਟਿਵ ਐਂਟੀਬੋਡੀਜ਼ ਨੇ ਉਹ ਆਪਣੇ ਸਰੀਰ ਦੇ ਵਿੱਚ ਪੈਦਾ ਕੀਤੇ ਹੁੰਦੇ ਨੇ, ਅਤੇ ਉਹ ਰੈਡੀਮੇਡ ਤਰੀਕੇ ਨਾਲ ਆਪਣੇ ਦੁੱਧ ਦੇ ਰਾਹੀਂ ਉਹ ਬੱਚੇ ਨੂੰ ਇਹ ਚੀਜ਼ਾਂ ਪ੍ਰੋਵਾਈਡ ਕਰਦੀ ਹੈ ਤਾਂ ਜੋ ਬੱਚਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕੇ।
1: ਡਾਕਟਰ ਸਾਹਿਬ, ਮਾਂ ਦੇ ਦੁੱਧ ਵਿੱਚ ਬੱਚੇ ਲਈ ਕਿਹੜੇ ਕਿਹੜੇ ਮਹੀਨ ਪੌਸ਼ਟਿਕ ਤੱਤ ਵੀ ਹੁੰਦੇ ਨੇ?
0: ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਨਿਊਟ੍ਰੀਸ਼ਨ ਤੋਂ ਬਿਨਾਂ, ਖਾਸ ਕਰਕੇ ਜਿਹੜਾ ਕੋਲੇਸਟ੍ਰੋਲ ਮਿਲਕ, ਜਿਹੜਾ ਕਿ ਪਹਿਲਾ ਪੀਲਾ ਗਾੜਾ ਦੁੱਧ ਆਪਾਂ ਕਹਿੰਦੇ ਹਾਂ, ਜਿਸ ਕਰਕੇ ਅਸੀਂ ਕਹਿੰਦੇ ਹਾਂ ਕਿ ਬੱਚੇ ਨੂੰ 1 ਘੰਟੇ ਦੇ ਅੰਦਰ ਅੰਦਰ ਮਾਂ ਤੋਂ ਦੇਣਾ ਚਾਹੀਦਾ, ਉਹਦੇ ਵਿੱਚ ਖਾਸ ਕਰਕੇ IgA ਐਂਟੀਬੋਡੀਜ਼, ਜਿਹੜੀਆਂ ਕਿ ਬੱਚੇ ਦੇ ਗੱਟ ਨੂੰ, ਜਿਹੜੀ ਉਹਦੀ ਆਂਤੜੀ ਹੈ, ਉਹਨੂੰ ਪ੍ਰੋਟੈਕਟ ਕਰਦੀ ਹੈ ਕਿਸੇ ਵੀ ਤਰ੍ਹਾਂ ਦੇ ਵਾਇਰਸ ਜਾਂ ਬੈਕਟੀਰੀਆ ਨੂੰ ਅੰਦਰ ਜਾਣ ਤੋਂ। ਇਸ ਤੋਂ ਬਿਨਾਂ ਬਹੁਤ ਸਾਰੇ ਇਲੈਕਟ੍ਰੋਜਾਈਨਸ, ਇਲੈਕਟ੍ਰੋਫੈਰਿਨਸ, ਐਂਟੀਬੋਡੀਜ਼, ਜਿਹੜੀਆਂ ਬੱਚੇ ਨੂੰ ਵੱਖ ਵੱਖ ਸਾਹ ਦੀਆਂ ਬਿਮਾਰੀਆਂ, ਅਲਰਜੀ ਦੀਆਂ ਬਿਮਾਰੀਆਂ ਜਾਂ ਆਂਤੜੀਆਂ ਦੇ ਰੋਗ, ਉਹਨਾਂ ਤੋਂ ਬਚਾਉਣ ਦੇ ਵਿੱਚ ਮਦਦ ਕਰਦੀ ਹੈ।
1: ਡਾਕਟਰ ਸਾਹਿਬ, ਮਾਂ ਦਾ ਦੁੱਧ ਬੱਚੇ ਨੂੰ ਕਿੰਨੇ ਸਮੇਂ ਤੱਕ ਚੁੰਘਾਇਆ ਜਾਵੇ, ਤੇ ਦੁੱਧ ਦੇ ਨਾਲ ਨਾਲ ਜਿਹੜੀ ਉੱਪਰਲੀ ਖੁਰਾਕ ਸ਼ੁਰੂ ਕਰਨੀ ਹੈ ਉਹ ਕਦੋਂ ਕਰੀ ਜਾਵੇ ਤੇ ਉਸ ਖੁਰਾਕ ਵਿੱਚ ਕੀ ਕੀ ਹੋਵੇ?
0: ਫਿਰ ਥੋੜੀ ਰੈਪੀਟੀਸ਼ਨ ਹੈ ਕਿ ਬੱਚੇ ਨੂੰ ਜਣੇਪੇ ਤੋਂ ਬਾਅਦ 1/2 ਘੰਟੇ ਦੇ ਵਿੱਚ ਵਿੱਚ ਮਾਂ ਦੁੱਧ ਦੇਣਾ ਚਾਹੀਦਾ, ਤੇ ਦੁੱਧ 6 ਮਹੀਨਿਆਂ ਤੱਕ ਐਕਸਕਲੂਸਿਵ ਬ੍ਰੈਸਟ ਫੀਡਿੰਗ, ਮਤਲਬ ਸਿਰਫ ਅਤੇ ਸਿਰਫ ਮਾਂ ਦਾ ਦੁੱਧ ਉਹ ਦਿੱਤਾ ਜਾਣਾ ਚਾਹੀਦਾ। ਇਹਦੇ ਨਾਲ ਕੋਈ ਵੀ ਗੁੜਤੀ, ਨਮਕ ਵਾਲਾ ਪਾਣੀ, ਗ੍ਰਾਈ ਵਾਟਰ ਜਾਂ ਕਿਸੇ ਵੀ ਤਰ੍ਹਾਂ ਦਾ ਹੋਰ ਤਰਲ ਪਦਾਰਥ ਬੱਚੇ ਨੂੰ ਨਹੀਂ ਦੇਣਾ ਚਾਹੀਦਾ। ਇਹਦੇ ਨਾਲ ਨਾਲ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਕਿ ਜਿਹੜਾ ਮਾਂ ਦਾ ਦੁੱਧ ਹੈ, ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਕਿ ਐਂਜਾਈਮ ਬਿਮਾਰੀਆਂ ਤੋਂ ਤਾਂ ਬਚਾਉਂਦਾ ਹੀ ਬਚਾਉਂਦਾ, ਇਸ ਤੋਂ ਬਿਨਾਂ ਜਿਹੜੀ ਬ੍ਰੇਨ ਦੀ ਡਿਵੈਲਪਮੈਂਟ ਹੈ, ਉਹਦੀ ਸਾਈਕੋਲੋਜੀਕਲ ਡਿਵੈਲਪਮੈਂਟ ਹੈ, ਉਹ ਵੀ ਬਹੁਤ ਜ਼ਿਆਦਾ ਵੱਧਦੀ। ਇਹ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਬੱਚੇ ਸਿਰਫ ਮਾਂ ਦਾ ਦੁੱਧ ਪੀਂਦੇ ਨੇ ਉਹਨਾਂ ਦੇ ਵਿੱਚ ਵੱਡੇ ਹੋ ਕੇ ਕ੍ਰਿਮੀਨਲ ਐਕਟੀਵਿਟੀ ਉਹ ਬਹੁਤ ਜ਼ਿਆਦਾ ਘੱਟਦੀਆਂ ਨੇ, ਅਤੇ ਬ੍ਰੇਨ ਦੀ ਜਿਹੜੀ ਮੈਮਰੀ ਹੈ ਉਹ ਵੀ ਆਮ ਦੂਜੇ ਬੱਚਿਆਂ ਨਾਲੋਂ 10-20% ਜਿਹੜੀ ਉਹ ਜ਼ਿਆਦਾ ਹੁੰਦੀ ਹੈ। ਇਹਦੇ ਨਾਲ ਨਾਲ ਮਾਂ ਨੂੰ ਵੀ ਕੁਛ ਬਿਮਾਰੀਆਂ, ਜਿਵੇਂ ਖਾਸ ਕਰਕੇ ਛਾਤੀ ਦਾ ਕੈਂਸਰ ਤੇ ਬੱਚੇਦਾਨੀ ਦਾ ਕੈਂਸਰ, ਇਹ ਤੋਂ ਇਹ ਬਚਾਉਂਦਾ। ਇਸ ਤੋਂ ਬਿਨਾਂ ਇਹ ਡਿਲੀਵਰੀ ਤੋਂ ਇਮੀਡੀਏਟਲੀ ਬਾਅਦ ਮਾਂ ਦੇ ਵਿੱਚ ਹੋਣ ਵਾਲੀ ਬਲੀਡਿੰਗ, ਜਿਹਨੂੰ ਅਸੀਂ PPH ਕਹਿ ਦਿੰਦੇ ਹਾਂ, ਉਹਨੂੰ ਘਟਾਉਣ ਦੇ ਵਿੱਚ ਵੀ ਬ੍ਰੈਸਟ ਫੀਡਿੰਗ ਦਾ ਬਹੁਤ ਵੱਡਾ ਰੋਲ ਹੈ। ਸੋ ਕੁੱਲ ਮਿਲਾ ਕੇ ਬੱਚੇ ਤੇ ਮਾਂ ਦੋਨਾਂ ਨੂੰ ਇਹਦਾ ਫਾਇਦਾ ਹੈ। ਇਹਦੇ ਨਾਲ ਨਾਲ ਜੇ ਬੱਚਾ ਸਵਸਥ ਰਹੇਗਾ ਤਾਂ ਹੀ ਉਹ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਹੈ ਜਾਂ ਬੱਚਿਆਂ ਦੀ ਆਉਣ ਵਾਲੀ ਸਿਹਤ ਜਿਹੜੀ ਹੈ ਉਹਨੂੰ ਅਸੀਂ ਤੰਦਰੁਸਤ ਰੱਖ ਸਕਦੇ ਹਾਂ। ਸੋ 6 ਮਹੀਨਿਆਂ ਤੱਕ ਅਸੀਂ ਸਿਰਫ ਤੇ ਸਿਰਫ ਮਾਂ ਦਾ ਦੁੱਧ ਦੇਣਾ, 6 ਮਹੀਨਿਆਂ ਤੇ ਬੱਚੇ ਦੇ ਦੁੱਧ ਦੇ ਨਾਲ, ਮਾਂ ਦੇ ਦੁੱਧ ਦੇ ਨਾਲ ਨਾਲ ਬੱਚੇ ਨੂੰ ਉੱਪਰਲਾ ਆਹਾਰ ਉਹ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ। ਅਸੀਂ ਮੋਟੇ ਤੌਰ ਤੇ ਕਹਿੰਦੇ ਹਾਂ ਕਿ ਜੇ 8 ਖੁਰਾਕਾਂ 24 ਘੰਟਿਆਂ ਦੇ ਵਿੱਚ ਅਸੀਂ ਬੱਚੇ ਨੂੰ ਐਵਰੇਜ ਦਿੰਦੇ ਹਾਂ ਤਾਂ 4 ਖੁਰਾਕਾਂ ਦੁੱਧ ਦੀਆਂ, 4 ਖੁਰਾਕਾਂ ਅਨਾਜ ਦੀਆਂ ਉਹ ਬੱਚੇ ਨੂੰ ਦੇਣੀਆਂ ਚਾਹੀਦੀਆਂ ਨੇ। ਅਲਟਰਨੇਟ ਫੀਡ, ਇੱਕ ਵਾਰੀ ਬ੍ਰੈਸਟ ਫੀਡ, 1-3 ਘੰਟੇ ਬਾਅਦ ਉਹਨੂੰ ਉੱਪਰਲੀ ਜਿਹੜੀ ਖੁਰਾਕ ਹੈ ਜਿਹੜੀ ਆਪਾਂ ਪਿਊਰੀ ਦੀ ਫਾਰਮ ਦੇ ਵਿੱਚ ਜਾਂ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ, ਕਿਉਂਕਿ ਦੰਦਾਂ ਦਾ ਕੰਮ ਅਸੀਂ ਕਰਕੇ ਦੇਣਾ, ਤੇ ਉਹਨੂੰ ਪੂਰੀ ਤਰ੍ਹਾਂ ਪਿਊਰੀ ਬਣਾ ਕੇ ਬੱਚੇ ਨੂੰ ਦੇਣਾ ਚਾਹੀਦਾ। ਤੇ ਜੇ ਬੱਚਾ ਨਾ ਖਾਵੇ ਕਿਉਂਕਿ ਸ਼ੁਰੂ ਦੇ ਵਿੱਚ ਖੁਰਾਕ ਦਾ ਟੇਸਟ ਬਣਨ ਲੱਗੇ ਜਾਂ ਬੱਚੇ ਨੂੰ ਸਵੈਲੋ ਕਰਨ ਲੱਗੇ ਕੁਛ ਦਿਨਾਂ ਦੀ ਦਿੱਕਤ ਆਉਂਦੀ ਹੈ, ਤੇ ਉਸ ਦੌਰਾਨ ਜਿਹੜਾ ਹੈ ਅਸੀਂ ਸਿਰਫ ਖੁਰਾਕ ਹੀ ਦੇਣੀ ਹੈ, ਜੇ ਨਹੀਂ ਵੀ ਖਾਵੇ ਤਾਂ ਉਹਦੀ ਥਾਂ ਤੇ ਦੁੱਧ ਨਹੀਂ ਦੇਣਾ, ਤਾਂ ਜੋ ਬੱਚੇ ਨੂੰ ਇੱਕ ਵਾਰੀ ਟੇਸਟ ਡਿਵੈਲਪ ਹੋ ਜਾਏ ਤੇ 10-15 ਦਿਨਾਂ ਬਾਅਦ ਬੱਚਾ ਚੰਗੀ ਤਰ੍ਹਾਂ ਖਾਣਾ ਖਾਣ ਜਿਹੜਾ ਲੱਗ ਜਾਂਦਾ ਹੈ, ਜਿਹਦੇ ਨਾਲ ਬੱਚੇ ਦੀ ਗਰੋਥ ਤੇ ਵੀ ਜਿਹੜਾ ਪੋਜ਼ਿਟਿਵ ਇਫੈਕਟ ਆਉਂਦਾ, ਤੇ ਨਾਲ ਆਇਰਨ ਡੈਫੀਸ਼ੀਐਂਸੀ ਜਿਹਨੂੰ ਅਸੀਂ ਖੂਨ ਦੀ ਕਹਿੰਦੇ ਹਾਂ, ਖੂਨ ਦੀ ਮਾਤਰਾ ਦੇ ਵਿੱਚ ਵੀ ਵਾਧਾ ਹੁੰਦਾ। ਤੇ ਦੁੱਧ ਜਿਹੜਾ ਹੈ, ਮਾਂ ਦਾ ਦੁੱਧ, ਅਸੀਂ 2 ਸਾਲ ਤੱਕ ਉਹਨੂੰ ਖੁਰਾਕ ਦੇ ਨਾਲ ਨਾਲ ਬੱਚੇ ਨੂੰ ਕੰਟੀਨਿਊ ਕਰ ਸਕਦੇ
1: ਜੀ। ਡਾਕਟਰ ਸਾਹਿਬ, ਜੇ ਕਿਸੇ ਕਾਰਨ ਕਰਕੇ ਬੱਚੇ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਕੋਈ ਉੱਪਰਲਾ ਦੁੱਧ ਪਿਲਾਉਣਾ ਪਵੇ ਤਾਂ ਸਾਨੂੰ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ?
0: ਬਹੁਤ ਹੀ ਘੱਟ ਕੰਡੀਸ਼ਨਾਂ ਨੇ ਜੇ ਬਿਲਕੁਲ ਹੀ ਮਾਂ ਦਾ ਦੁੱਧ ਨਾ ਆਵੇ ਜਾਂ ਮਾਂ ਕੁਛ ਇਸ ਤਰ੍ਹਾਂ ਦੀਆਂ ਦਵਾਈਆਂ ਲੈ ਰਹੀ ਹੈ ਜਿਹੜੀਆਂ ਉਹਦੇ ਲਈ ਬਹੁਤ ਜ਼ਰੂਰੀ ਨੇ, ਤੇ ਬੱਚੇ ਦੇ ਵਿੱਚ ਅਸੀਂ ਬੱਚੇ ਨੂੰ ਮਾਂ ਦੁੱਧ ਨਹੀਂ ਦੇ ਸਕਦੇ ਜਾਂ ਬੱਚਾ ਅਡੋਪਟਡ ਹੈ, ਇਹਨਾਂ ਕੁਛ ਕੰਡੀਸ਼ਨਾਂ ਦੇ ਵਿੱਚ ਹੀ ਅਸੀਂ ਬੱਚੇ ਨੂੰ ਮਾਂ ਦੇ ਦੁੱਧ ਤੋਂ ਬਿਨਾਂ ਉੱਪਰਲੇ ਦੁੱਧ ਦੀ ਸਿਫਾਰਿਸ਼ ਕਰਦੇ ਹਾਂ। ਪਰ ਉਹਦੇ ਵਿੱਚ ਸਭ ਤੋਂ ਵੱਡਾ ਧਿਆਨ ਰੱਖਣ ਜਿਹੜੀ ਗੱਲ ਹੈ ਉਹ ਹੈ ਹਾਈਜੀਨ, ਕਿ ਬੱਚੇ ਨੂੰ ਦੁੱਧ ਪਿਲਾਉਣ ਲੱਗੇ ਪਹਿਲਾਂ ਸਭ ਨਾਲ ਹੱਥ ਧੋਣੇ ਨੇ, ਹੈਂਡ ਵਾਸ਼ਿੰਗ ਬਹੁਤ ਇੰਪੋਰਟੈਂਟ ਹੈ, ਫਿਰ ਜਿਹੜੇ ਬਰਤਨ ਦੇ ਵਿੱਚ ਕੌਲੀ ਚਮਚ ਨਾਲ, ਪ੍ਰੈਫਰੇਬਲੀ ਉਹਨੂੰ ਫਿਰ ਦੁੱਧ ਕੌਲੀ ਚਮਚ ਨਾਲ ਦੇਣਾ ਚਾਹੀਦਾ, ਬੋਟਲ ਅਵੋਇਡ ਕਰਨੀ ਚਾਹੀਦੀ ਹੈ, ਪਰ ਜਿਸ ਵੀ ਭਾਂਡੇ ਨਾਲ ਦੇ ਰਹੇ ਹਾਂ ਉਹਨੂੰ 5-7-10 ਮਿੰਟ ਜਿਹੜਾ ਹਰ ਵਾਰੀ ਉਬਾਲਣਾ ਹੈ, ਉਬਾਲ ਕੇ ਜਿਹੜਾ ਪਾਣੀ ਵੀ ਵਰਤਣਾ ਹੈ ਉਹ ਵੀ ਹਾਈਜੈਨਿਕ ਹੋਣਾ ਚਾਹੀਦਾ, ਚਾਹੇ RO ਦਾ ਹੋਵੇ ਚਾਹੇ ਉਹਨੂੰ ਗਰਮ ਕੀਤਾ ਹੋਇਆ ਉਬਲਿਆ ਹੋਇਆ ਪਾਣੀ ਹੋਵੇ। ਹੈਂਡ ਵਾਸ਼ਿੰਗ ਪਹਿਲਾਂ ਹੀ ਗੱਲ ਕੀਤੀ ਹੈ, ਜੇ ਅਸੀਂ ਨਿੱਪਲ ਨਾਲ ਦੁੱਧ ਪਿਲਾ ਰਹੇ ਹਾਂ ਤਾਂ ਨਿੱਪਲ ਨੂੰ ਨੋ ਟੱਚ ਟੈਕਨੀਕ, ਮਤਲਬ 10 ਮਿੰਟ ਬੋਟਲ ਤੇ 5 ਮਿੰਟ ਨਿੱਪਲ ਨੂੰ ਉਬਾਲਣਾ, ਉਸ ਤੋਂ ਬਾਅਦ ਨਿੱਪਲ ਨੂੰ ਟੱਚ ਨਹੀਂ ਕਰਨਾ, ਉਹ ਨਿੱਪਲ ਸਿਰਫ ਬੱਚੇ ਦੇ ਮੂੰਹ ਦੇ ਵਿੱਚ ਜਾਣਾ ਚਾਹੀਦਾ ਤਾਂ ਜੋ ਉੱਪਰਲੀ ਇਨਫੈਕਸ਼ਨ ਦੇ ਚਾਂਸ ਘੱਟ ਸਕਣ, ਤੇ ਇਹਨਾਂ ਇਤਿਹਾਤਾਂ ਨਾਲ ਗੈਪ ਉਹੀ 2-3 ਘੰਟੇ ਦਾ ਰੱਖਣਾ, ਬੱਚੇ ਨੂੰ ਹਮੇਸ਼ਾ ਗੋਦੀ 'ਚ ਲੈ ਕੇ ਸਿਰ ਉੱਪਰ ਕਰਕੇ ਦੁੱਧ ਪਿਲਾਉਣਾ ਚਾਹੀਦਾ।

0: ਜੇ ਅਸੀਂ ਬੋਟਲਾਂ ਦੁੱਧ ਦੇ ਰਹੇ ਹਾਂ ਤਾਂ ਐਂਡ ਦੇ ਵਿੱਚ ਨਿੱਪਲ ਜਿਹੜਾ ਉਹ ਖਾਲੀ ਨਹੀਂ ਹੋਣਾ ਚਾਹੀਦਾ, ਉਹ 5-4 ml ਦੁੱਧ ਬਚਣਾ ਚਾਹੀਦਾ ਤਾਂ ਜੋ ਬੱਚੇ ਨੂੰ ਜਿਹੜਾ ਗੈਸ ਦੀ ਜਿਹੜੀ ਹੈ ਉਹ ਸ਼ਿਕਾਇਤ ਘੱਟ ਹੋ ਪਾਵੇ।
1: ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸੋ ਵੀ ਦੁੱਧ ਚੁੰਘਾਉਣ ਵਾਲੀ ਮਾਂ ਨੂੰ ਕਿਸ ਤਰ੍ਹਾਂ ਦੀ ਖੁਰਾਕ ਦੇਣੀ ਚਾਹੀਦੀ ਹੈ ਜਾਂ ਖਾਵੇ ਤਾਂ ਜੋ ਬੱਚੇ ਨੂੰ ਦੁੱਧ ਦੀ ਕਮੀ ਨਾ ਹੋਵੇ।
0: ਮੈਡੀਕਲੀ ਗੱਲ ਕਰੀਏ ਤਾਂ ਥੋੜਾ ਹਾਈ ਪ੍ਰੋਟੀਨ ਡਾਈਟ ਉਹਦੇ ਲਈ ਜ਼ਿਆਦਾ ਚੰਗੀ ਹੁੰਦੀ ਹੈ, ਪਰ ਅਸੀਂ ਜੋ ਖੁਰਾਕ ਉਹਦੇ ਘਰ ਦੇ ਵਿੱਚ ਬਣਦੀ ਹੈ ਉਸੇ ਤਰ੍ਹਾਂ ਦੀ ਖੁਰਾਕ, ਜਿਹੜੇ ਖੁਰਾਕ ਦੀ ਉਹਨੂੰ ਰੂਟੀਨ ਦੇ ਵਿੱਚ ਆਦਤ ਹੁੰਦੀ ਹੈ ਉਹੀ ਖੁਰਾਕ ਨੂੰ ਅਸੀਂ ਪ੍ਰੈਫਰ ਕਰਦੇ ਹਾਂ। ਉਹਦੇ ਵਿੱਚ ਬਸ ਥੋੜ੍ਹਾ ਜਿਹਾ ਫਰਕ ਇਹ ਹੁੰਦਾ ਕਿ ਅਸੀਂ ਹਾਈ ਪ੍ਰੋਟੀਨ ਡਾਈਟ ਨੂੰ ਥੋੜ੍ਹਾ ਜਿਹਾ ਵੱਧ ਜ਼ੋਰ ਦੇਣਾ, ਬਹੁਤਾ ਤਲਿਆ, ਬਹੁਤ ਜ਼ਿਆਦਾ ਸਪਾਈਸੀ ਜਾਂ ਬਾਹਰ ਦਾ ਖਾਣਾ ਸ਼ੁਰੂ 'ਚ ਥੋੜ੍ਹਾ ਚਿਰ ਅਵੋਇਡ ਕਰਨਾ ਚਾਹੀਦਾ, ਬਟ ਅਦਰਵਾਈਜ਼ ਜੋ ਵੀ ਘਰ ਦੇ ਵਿੱਚ ਖਾਣਾ ਬਣਦਾ ਜਿਹੜਾ ਪੌਸ਼ਟਿਕ ਆਹਾਰ ਘਰ ਦੇ ਵਿੱਚ ਬਣਦਾ ਉਹ ਵੀ ਖਾਣਾ ਖਾ ਸਕਦੀ ਹੈ, ਕੋਈ ਖਾਸ ਉਹਦੇ ਵਿੱਚ ਅਡੀਸ਼ਨਲ ਦੀ ਲੋੜ ਨਹੀਂ ਹੁੰਦੀ। ਦੁੱਧ 2 ਦੀ ਥਾਂ 'ਤੇ ਉਹ ਬੱਚ ਮਦਰ 3 ਵਾਰੀ ਪੀ ਸਕਦੀ ਹੈ, ਪਰ ਬਹੁਤ ਜੇ ਅਗਰ ਅਸੀਂ ਕਹੀਏ ਕਿ ਉਹਨੂੰ ਕੋਈ ਬਹੁਤ ਜ਼ਿਆਦਾ ਤਲਿਆ ਮਾਲ ਚਾਹੀਦਾ ਜਾਂ ਬਹੁਤ ਜ਼ਿਆਦਾ ਕੋਈ ਕਾਜੂ ਬਦਾਮ ਚਾਹੀਦੇ ਨੇ ਜਾਂ ਕੁਝ ਇਸ ਤਰ੍ਹਾਂ ਦਾ, ਉਹਦੀ ਜ਼ਰੂਰਤ ਨਹੀਂ ਹੈ। ਨੋਰਮਲ ਜੋ ਘਰੇ ਰੋਟੀ ਸਬਜ਼ੀ ਦਾਲ ਫੁਲਕਾ ਬਣਦਾ, ਫਰੂਟਸ ਨੇ, ਕਾਲੇ ਚਨੇ ਨੇ, ਹਰੀਆਂ ਸਬਜ਼ੀਆਂ ਨੇ, ਉਹੀ ਖੁਰਾਕ ਜਿਹੜੀ ਹੈ ਉਹ ਚੰਗੀ ਤਰ੍ਹਾਂ ਖਾਂਦੀ ਰਹੇ। ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਕਿ ਜਿਹੜਾ ਇਸ ਵਾਰ ਬ੍ਰੈਸਟ ਫੀਡਿੰਗ ਵੀਕ ਦਾ ਸਲੋਗਨ ਵੀ ਹੈ ਕਿ ਸਾਰਿਆਂ ਨੇ ਅਸੀਂ ਮਦਰ ਨੂੰ ਸਪੋਰਟ ਕਰਨਾ। ਹੁੰਦਾ ਕੀ ਹੈ ਕਿ ਬੱਚੇ ਵੇਲੇ ਅਸੀਂ ਇਕੱਲੀ ਮਦਰ 'ਤੇ ਛੱਡ ਦਿੰਦੇ ਹਾਂ, ਬਾਕੀ ਜਿਹੜੇ ਘਰ ਦੇ ਮੈਂਬਰ ਹੈ ਅਸੀਂ ਬਾਹਰੋਂ ਬਾਹਰ ਸਿਰਫ ਮਦਰ 'ਤੇ ਉਹਨੂੰ ਸਪੋਰਟ ਕਰਨ ਦੀ ਬਜਾਏ ਸਮਾਂ ਦੀ ਉਹ 'ਤੇ ਬੋਝ ਵੱਧ ਪਾ ਦਿੰਦੇ ਹਾਂ ਕਿ ਤੂੰ ਦੁੱਧ ਨਹੀਂ ਦੇ ਰਹੀ, ਉਹਦੇ ਨਾਲ ਉਹਨੂੰ ਘਰ ਦਾ ਕੰਮ ਵੀ ਅਸੀਂ ਕਰਨ ਲਈ ਕਹਿ ਦਿੰਦੇ ਹਾਂ, ਬਜਾਏ ਇਹ ਕਰਨ ਦੇ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਕਿ ਅਸੀਂ ਉਸ ਪੀਰੀਅਡ ਦੌਰਾਨ ਘਰ ਦਾ ਕੰਮ ਬਾਕੀ ਮੈਂਬਰ ਸੰਭਾਲਣ, ਜਾਂ ਜਦੋਂ ਬੱਚਾ ਫੀਡ ਨਹੀਂ ਲੈ ਰਿਹਾ ਉਸ ਟਾਈਮ 'ਤੇ ਬੱਚੇ ਨੂੰ ਗੋਦੀ ਚੱਕਣਾ ਜਾਂ ਬੱਚੇ ਨੂੰ ਸੰਭਾਲਣਾ, ਇਹ ਕੰਮ ਵੀ ਜਿਹੜੇ ਘਰ ਦੇ ਬਾਕੀ ਮੈਂਬਰ ਨੇ ਅਗਰ ਉਹਨੂੰ ਇਸ ਕੰਮ ਲਈ ਸਪੋਰਟ ਕਰਦੇ ਰਹਿਣ ਅਤੇ ਮਦਰ ਨੂੰ ਰਾਦਰ ਸਪੋਰਟਿਵ ਐਟੀਚਿਊਡ ਰੱਖਣ, ਜੇ ਬੱਚਾ ਕਿਸੇ ਵੇਲੇ ਦੁੱਧ ਨਹੀਂ ਵੀ ਪੀ ਰਿਹਾ ਤਾਂ ਬਜਾਏ ਮਦਰ 'ਤੇ ਬੋਝ ਪਾਉਣ 'ਤੇ ਮਦਰ ਨੂੰ ਥੋੜ੍ਹਾ ਜਿਹਾ ਸਪੋਰਟ ਕਰਨ, ਤਾਂ ਅਸੀਂ ਰਲ ਮਿਲ ਕੇ ਮਦਰ ਨੂੰ ਅਗਰ ਹੈਲਪ ਕਰੀਏ ਤਾਂ ਫਿਰ ਇਹਦੇ ਵਿੱਚ ਦੇਖਿਆ ਕਿ ਬ੍ਰੈਸਟ ਫੀਡਿੰਗ ਜਿਹੜੀ ਹੈ ਬਹੁਤ ਜ਼ਿਆਦਾ ਕਾਮਯਾਬ ਹੋਣ ਦੇ ਚਾਂਸ ਰਹਿੰਦੇ ਨੇ ਅਤੇ ਬੱਚਾ ਅਤੇ ਮਾਂ ਦੋਨੇ ਤੰਦਰੁਸਤ ਤੇ ਤੰਦਰੁਸਤੀ ਨਾਲ ਵੱਧ ਦੋਨੇ ਬੱਚਾ ਤੇ ਮਾਂ ਜਿਹੜੇ ਨੇ ਉਹ ਖੁਸ਼ ਰਹਿੰਦੇ ਨੇ।
1: ਤੇ ਡਾਕਟਰ ਸਾਹਿਬ ਅਖੀਰ ਵਿੱਚ ਸਾਡੇ ਸਰੋਤਿਆਂ ਨੇ ਤੁਹਾਡਾ ਕੀ ਸੰਦੇਸ਼ ਹੋਵੇਗਾ?
0: ਸੰਦੇਸ਼ ਤਾਂ ਇਹੀ ਹੈ ਕਿ ਸਾਨੂੰ ਜਿਹੜੀ ਬ੍ਰੈਸਟ ਫੀਡਿੰਗ ਹੈ ਇਹਨੂੰ 100% ਤੱਕ ਲੈ ਕੇ ਜਾਣਾ ਹੈ। ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਹੈ ਬਟ ਹਜੇ ਵੀ ਹੋਰ ਇੰਪਰੂਵਮੈਂਟ ਦੀ ਲੋੜ ਹੈ, ਅਤੇ ਇਹਦੇ ਨਾਲ ਨਾਲ ਜਿਹੜਾ ਸਾਡੇ ਚਾਹੇ ਅਸੀਂ ਹੈਲਥ ਵਰਕਰ ਹੋਈਏ, ਚਾਹੇ ਅਸੀਂ ਘਰ ਦੇ ਮੈਂਬਰ ਹੋਈਏ, ਚਾਹੇ ਅਸੀਂ ਕਮਿਊਨਿਟੀ ਦੇ ਜਿਹੜੇ ਸੋਸ਼ਲ ਵਰਕਰ ਹਾਂ ਹੋਈਏ, ਸਾਨੂੰ ਮਦਰ ਨੂੰ ਅਵੇਅਰ ਕਰਨਾ, ਫੈਮਿਲੀ ਮੈਂਬਰ ਨੂੰ ਅਵੇਅਰ ਕਰਨਾ ਅਤੇ ਸਪੋਰਟਿਵ ਐਟੀਚਿਊਡ, ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਕਿ ਅਸੀਂ ਮਦਰ ਤੱਕ ਸਪੋਰਟਿਵ ਐਟੀਚਿਊਡ ਰੱਖੀਏ, ਉਹਨੂੰ ਘਰ ਕਾਜ ਦੇ ਕੰਮਾਂ ਦੇ ਵਿੱਚ ਉਹਦੀ ਹੈਲਪ ਕਰੀਏ, ਬੱਚੇ ਦੀ ਸਾਂਭ ਸੰਭਾਲ ਦੇ ਵਿੱਚ ਅਸੀਂ ਘਰ ਦੇ ਮੈਂਬਰ ਉਹਦੀ ਹੈਲਪ ਕਰੀਏ, ਅਤੇ ਤਾਂ ਕਿ ਅਸੀਂ ਕਹਿ ਜੇ ਟੀਮ ਵਰਕ ਇਸ ਕੰਮ ਨੂੰ ਕਰ ਸਕੀਏ, ਅਤੇ ਜਿਹੜੀ ਉਹ ਮਦਰਹੁੱਡ ਨੂੰ ਹੈ ਮਦਰ ਇੱਕ ਇੰਜੋਏ ਕਰ ਸਕੇ, ਤਾਂ ਜੋ ਜੱਚਾ ਅਤੇ ਬੱਚਾ ਦੋਨੇ ਤੰਦਰੁਸਤ ਰਹਿਣ ਅਤੇ ਸਾਡਾ ਆਉਣ ਵਾਲਾ ਭਵਿੱਖ ਅਤੇ ਉਹਨਾਂ ਦਾ ਆਪਣਾ ਆਉਣ ਵਾਲਾ ਭਵਿੱਖ ਉਹ ਇੱਕ ਬਹੁਤ ਹੀ ਤੰਦਰੁਸਤ ਅਤੇ ਖੁਸ਼ਨੁਮਾ ਹੋ ਸਕੇ।
1: ਸਰ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਜੀ, ਧੰਨਵਾਦ।

0: ਸਰੋਤਿਓ, ਮੇਰੇ ਤੇ ਅਮਨ ਵੱਲੋਂ ਪ੍ਰੋਗਰਾਮ ਯੁਵਾਣੀ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ।
1: ਜੀ ਦੋਸਤੋ, ਅੱਜ ਕੱਲ ਇੱਕ ਸ਼ਬਦ ਅਸੀਂ ਹਰ ਰੋਜ਼ ਸੁਣਦੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ ਯਾਨੀ AI। ਕੋਈ ਇਸ ਨਾਲ ਫੋਟੋ ਬਣਾ ਰਿਹਾ ਹੈ, ਕੋਈ ਲੇਖ ਲਿਖਵਾ ਰਿਹਾ ਹੈ, ਕੋਈ ਪੜ੍ਹਾਈ ਕਰ ਰਿਹਾ ਹੈ ਤੇ ਕੋਈ ਆਪਣੇ ਰੋਜ਼ਾਨਾ ਕੰਮ ਨੂੰ ਆਸਾਨ ਬਣਾ ਰਿਹਾ ਹੈ। ਪਰ ਜਿੰਨੀ ਤੇਜ਼ੀ ਨਾਲ ਇਹ ਟੈਕਨੋਲੋਜੀ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਰਹੀ ਹੈ, ਓਨੀ ਹੀ ਜ਼ਰੂਰੀ ਹੈ ਕਿ ਅਸੀਂ ਇਸ ਦੀ ਸਮਝਦਾਰੀ ਨਾਲ ਵਰਤੋਂ ਵੀ ਕਰੀਏ।
0: ਬਿਲਕੁਲ ਅਮਨ, AI ਇੱਕ ਬਹੁਤ ਵਧੀਆ ਸਾਧਨ ਹੈ, ਪਰ ਹਰ ਸਾਧਨ ਵਾਂਗ ਇਸ ਦੀ ਵਰਤੋਂ ਵੀ ਸੋਚ ਸਮਝ ਕੇ ਹੋਣੀ ਚਾਹੀਦੀ ਹੈ, ਖਾਸ ਕਰਕੇ ਜਦੋਂ ਗੱਲ ਆਉਂਦੀ ਹੈ ਸਾਡੀ ਨਿੱਜਤਾ ਯਾਨੀ ਪ੍ਰਾਈਵੇਸੀ ਦੀ।
1: ਜੀ ਅੱਜ ਕੱਲ ਬਹੁਤ ਲੋਕ ਆਪਣੀਆਂ ਤਸਵੀਰਾਂ AI ਐਪ ਤੇ ਅਪਲੋਡ ਕਰਕੇ ਵੱਖ ਵੱਖ ਸਟਾਈਲ ਦੀਆਂ ਤਸਵੀਰਾਂ ਬਣਾਉਂਦੇ ਨੇ। ਇਹ ਦਿਲਚਸਪ ਤਾਂ ਹੈ, ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ, ਜਦੋਂ ਵੀ ਤੁਸੀਂ ਕਿਸੇ ਆਨਲਾਈਨ ਸੇਵਾ ਤੇ ਆਪਣਾ ਡਾਟਾ ਜਾਂ ਫੋਟੋ ਸਾਂਝੀ ਕਰਦੇ ਹੋ, ਪਹਿਲਾਂ ਉਸ ਸੇਵਾ ਤੇ ਪ੍ਰਾਈਵੇਸੀ ਨੀਤੀ ਨੂੰ ਸਮਝਿਆ ਕਰੋ।
0: ਬਿਲਕੁਲ, ਹਰ AI ਸੇਵਾ ਇੱਕੋ ਜਿਹੀ ਨਹੀਂ ਹੁੰਦੀ। ਕੁਝ ਸੇਵਾਵਾਂ ਤੁਹਾਡੇ ਡਾਟੇ ਨੂੰ ਸਿਰਫ ਤੁਹਾਡੀ ਬੇਨਤੀ ਪੂਰੀ ਕਰਨ ਲਈ ਵਰਤਦੀਆਂ ਨੇ, ਜਦਕਿ ਕੁਝ ਆਪਣੀਆਂ ਸ਼ਰਤਾਂ ਅਨੁਸਾਰ ਉਸ ਡਾਟੇ ਨੂੰ ਕੁਝ ਹੋਰ ਮਕਸਦਾਂ ਲਈ ਵੀ ਵਰਤ ਸਕਦੀਆਂ ਨੇ। ਇਸ ਲਈ ਬਿਨਾਂ ਲੋੜ ਆਪਣੀ ਨਿੱਜੀ ਤਸਵੀਰਾਂ, ਪਹਿਚਾਣ ਨਾਲ ਜੁੜੇ ਦਸਤਾਵੇਜ਼ ਜਾਂ ਸੰਵੇਦਨਸ਼ੀਲ ਜਾਣਕਾਰੀ ਕਿਸੇ ਵੀ ਪਲੇਟਫਾਰਮ ਤੇ ਅਪਲੋਡ ਕਰਨ ਤੋਂ ਬਚਣਾ ਚਾਹੀਦਾ ਹੈ।
1: ਸੋਚੋ, ਜੇ ਕਿਸੇ ਫੋਟੋ ਵਿੱਚ ਤੁਹਾਡਾ ਘਰ, ਸਕੂਲ, ਦਫ਼ਤਰ, ਬੱਚੇ ਜਾਂ ਹੋਰ ਨਿੱਜੀ ਜਾਣਕਾਰੀ ਦਿਖਾਈ ਦੇ ਰਹੀ ਹੋਵੇ, ਤਾਂ ਉਹ ਜਾਣਕਾਰੀ ਵੀ ਮਹੱਤਵਪੂਰਨ ਹੋ ਸਕਦੀ ਹੈ। ਇਸ ਲਈ ਜਿੱਥੇ ਲੋੜ ਨਾ ਪਵੇ ਉੱਥੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।
0: ਹੁਣ ਇੱਕ ਹੋਰ ਦਿਲਚਸਪ ਸਵਾਲ, ਕਿ AI ਮਨੁੱਖ ਵਾਂਗ ਸੋਚ ਸਕਦੀ ਹੈ? ਇਸ ਦੇ ਬਾਰੇ ਅਮਨ ਦੱਸੋ।
1: ਨਹੀਂ ਨਹੀਂ ਰਮਨੀਤ, AI ਬਹੁਤ ਤੇਜ਼ ਹੈ, ਬਹੁਤ ਸਾਰੀ ਜਾਣਕਾਰੀ ਨੂੰ ਕੁਝ ਸਕਿੰਟਾਂ ਵਿੱਚ ਪੜ੍ਹ ਕੇ ਵਿਸ਼ਲੇਸ਼ਣ ਕਰ ਸਕਦੀ ਹੈ, ਪਰ ਇਹ ਮਨੁੱਖੀ ਦਿਮਾਗ ਦੀ ਥਾਂ ਨਹੀਂ ਲੈ ਸਕਦੀ,
0: ਕਿਉਂਕਿ ਮਨੁੱਖ ਕੋਲ ਭਾਵਨਾਵਾਂ ਨੇ, ਤਜਰਬਾ ਹੈ, ਸਹੀ ਗਲਤ ਦੀ ਸਮਝ ਹੈ, ਹਮਦਰਦੀ ਹੈ ਅਤੇ ਨੈਤਿਕ ਸੋਚ ਹੈ। ਅਸੀਂ ਕਿਸੇ ਦੇ ਚਿਹਰੇ ਤੋਂ ਉਸਦਾ ਦੁੱਖ ਮਹਿਸੂਸ ਕਰ ਸਕਦੇ ਹਾਂ, ਕਿਸੇ ਦੀ ਖੁਸ਼ੀ ਵਿੱਚ ਖੁਸ਼ ਹੋ ਸਕਦੇ ਹਾਂ। AI ਇਹ ਭਾਵਨਾਵਾਂ ਮਹਿਸੂਸ ਨਹੀਂ ਕਰਦੀ, ਇਹ ਸਿਰਫ ਡਾਟੇ ਦੇ ਆਧਾਰ ਤੇ ਜਵਾਬ ਦਿੰਦੀ ਹੈ।
1: ਇੱਕ ਹੋਰ ਵੱਡਾ ਅੰਤਰ ਇਹ ਹੈ ਕਿ ਮਨੁੱਖੀ ਨਵੀਆਂ ਸਥਿਤੀਆਂ ਵਿੱਚ ਆਪਣੀ ਸਮਝ, ਅਨੁਭਵ ਤੇ ਰਚਨਾਤਮਕਤਾ ਨਾਲ ਫੈਸਲੇ ਲੈਂਦਾ ਹੈ। AI ਉਹਨਾਂ ਜਾਣਕਾਰੀਆਂ ਤੇ ਪੈਟਰਨਾਂ ਤੇ ਕੰਮ ਕਰਦੀ ਹੈ ਜਿਨ੍ਹਾਂ ਤੋਂ ਇਸਨੇ ਸਿੱਖਿਆ ਹੁੰਦੀ ਹੈ।
0: ਇਸ ਦਾ ਮਤਲਬ ਇਹ ਨਹੀਂ ਕਿ AI ਮਾੜੀ ਹੈ, ਇਸ ਦਾ ਮਤਲਬ ਸਿਰਫ ਇਹ ਹੈ ਕਿ

0: ਕਈ ਇੱਕ ਸਹਾਇਕ ਹੈ, ਮਾਲਕ ਨਹੀਂ। ਫੈਸਲਾ ਆਖਿਰਕਾਰ ਮਨੁੱਖ ਨੇ ਹੀ ਕਰਨਾ ਹੁੰਦਾ ਹੈ।
1: ਬਿਲਕੁਲ, ਪੜ੍ਹਾਈ ਵਿੱਚ ਮਦਦ ਲਓ, ਨਵੀਆਂ ਗੱਲਾਂ ਸਿੱਖੋ, ਕੰਮ ਆਸਾਨ ਬਣਾਓ, ਪਰ ਆਪਣੀ ਸੋਚ ਦੀ ਸਮਰੱਥਾ ਨੂੰ ਕਦੇ ਵੀ AI ਦੇ ਹਵਾਲੇ ਨਾ ਕਰੋ।
0: ਅਤੇ ਇੱਕ ਗੱਲ ਹੋਰ, ਜੇ AI ਤੁਹਾਨੂੰ ਕੋਈ ਜਾਣਕਾਰੀ ਦਿੰਦੀ ਹੈ ਤਾਂ ਉਸ ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ। ਖਾਸ ਕਰਕੇ ਸਿਹਤ, ਕਾਨੂੰਨ, ਪੈਸਿਆਂ ਜਾਂ ਹੋਰ ਮਹੱਤਵਪੂਰਨ ਮਾਮਲਿਆਂ ਵਿੱਚ ਜਾਣਕਾਰੀ ਨੂੰ ਭਰੋਸੇਯੋਗ ਸਰੋਤਾਂ ਨਾਲ ਜ਼ਰੂਰ ਮਿਲਾ ਲਵੋ।
1: ਦੋਸਤੋ, ਟੈਕਨੋਲੋਜੀ ਸਾਡੀ ਸਹੂਲਤ ਲਈ ਬਣੀ ਹੈ। ਜੇ ਅਸੀਂ ਇਸ ਦੀ ਸਮਝਦਾਰੀ ਨਾਲ ਵਰਤੋਂ ਕਰੀਏ, ਆਪਣੀ ਨਿੱਜਤਾ ਦੀ ਰੱਖਿਆ ਕਰੀਏ ਤੇ ਆਪਣੀ ਸੋਚ ਨੂੰ ਹਮੇਸ਼ਾ ਪਹਿਲ ਦਈਏ, ਤਾਂ AI ਸਾਡੇ ਲਈ ਇੱਕ ਵਧੀਆ ਸਾਥੀ ਸਾਬਤ ਹੋ ਸਕਦੀ ਹੈ।
0: ਦੋਸਤੋ, ਯਾਦ ਰੱਖੋ, AI ਕੋਲ ਰਫਤਾਰ ਹੈ ਪਰ ਮਨੁੱਖ ਕੋਲ ਸਮਝ ਹੈ, AI ਕੋਲ ਜਾਣਕਾਰੀ ਹੈ ਪਰ ਮਨੁੱਖ ਕੋਲ ਵਿਵੇਕ ਹੈ, ਅਤੇ ਇਹੀ ਗੱਲਾਂ ਸਾਨੂੰ ਵੱਖਰਾ ਬਣਾਉਂਦੀਆਂ ਨੇ।
1: ਤੇ ਇਸੇ ਸੁਨੇਹੇ ਨਾਲ ਅੱਜ ਅਸੀਂ ਇਸ ਗੱਲਬਾਤ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮੈਨੂੰ ਅਮਨ ਰੁਪਾਲ
0: ਤੇ ਮੈਨੂੰ ਰਮਨੀਤ ਮਾਨ ਨੂੰ ਦਿਓ ਆਗਿਆ। ਜੈ ਹਿੰਦ।
2: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਅਗਸਤ, ਦਿਨ ਸ਼ੁੱਕਰਵਾਰ, ਦੁਪਹਿਰ 12:10 ਤੇ ਤੁਸੀਂ ਸੁਣੋਗੇ ਵਿਸ਼ੇਸ਼ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਇਸ ਪ੍ਰੋਗਰਾਮ ਤਹਿਤ ਤੁਹਾਡੀ ਮੁਲਾਕਾਤ ਕਰਵਾਈ ਜਾਵੇਗੀ ਬਠਿੰਡਾ ਸ਼ਹਿਰ ਦੇ ਮੇਅਰ ਸ਼੍ਰੀ ਪਦਮਜੀਤ ਮਹਿਤਾ ਜੀ ਨਾਲ। ਜੇਕਰ ਕਿਸੇ ਵੀ ਸਰੋਤੇ ਨੇ ਆਪਣੇ ਇਲਾਕੇ ਨਾਲ ਸੰਬੰਧਿਤ ਕੋਈ ਮੁਸ਼ਕਿਲ ਜਾਂ ਸਮੱਸਿਆ ਮੇਅਰ ਸਾਹਿਬ ਨਾਲ ਸਾਂਝੀ ਕਰਨੀ ਹੋਵੇ ਤਾਂ ਉਹ ਪ੍ਰੋਗਰਾਮ ਦੇ ਪ੍ਰਸਾਰਣ ਦੌਰਾਨ ਸਟੂਡੀਓ ਦੇ ਫੋਨ ਨੰਬਰ 0164-2240-331 ਤੇ ਸੰਪਰਕ ਕਰ ਸਕਦੇ ਹਨ। ਇੱਕ ਵਾਰ ਫਿਰ ਸਮਾਂ ਨੋਟ ਕਰ ਲਵੋ, ਮਿਤੀ 7 ਅਗਸਤ, ਦਿਨ ਸ਼ੁੱਕਰਵਾਰ, ਦੁਪਹਿਰ 12:10 ਤੇ ਸੁਣਨਾ ਨਾ ਭੁੱਲਣਾ ਵਿਸ਼ੇਸ਼ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਸਿਰਫ ਆਕਾਸ਼ਵਾਣੀ ਬਠਿੰਡਾ ਤੇ।
3: ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ, ਅਮਰੀਕ ਸਿੰਘ ਰੋਡ, ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
4: ਜੀ ਸਰੋਤਿਓ, ਇਸ ਦੇ ਨਾਲ ਹੀ ਮੈਨੂੰ ਉਪਾਸਨਾ ਕੌਸ਼ਿਕ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਯੁਵਾਨੀ ਨੂੰ ਸਮਾਪਤ ਕਰਨ ਦਾ। ਨਮਸਕਾਰ।

ਜੀ ਸਰੋਤਿਓ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਬਾਣੀ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 7:44, ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ।

ਦੇ ਨਾਲ ਅੱਜ ਆਪ ਜੀ ਦੀ ਸੇਵਾ ਦੇ ਵਿੱਚ ਲੈ ਕੇ ਆਇਆ ਏ ਇੱਕ ਵਿਸ਼ੇਸ਼ ਪ੍ਰੋਗਰਾਮ ਭਗਤ ਭਾਈ ਪੂਰਨ ਸਿੰਘ।

ਜਨਮ ਦਿਹਾੜਾ 4 ਜੂਨ 1904 ਤੇ 5 ਅਗਸਤ 1992 ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸਾਡੇ ਤੋਂ ਦੂਰ ਹੋ ਗਏ।

ਉਹਨਾਂ ਦਾ ਜਨਮ 1904 ਨੂੰ ਜ਼ਿਲ੍ਹਾ ਲੁਧਿਆਣਾ ਦੇ ਰਾਜੇਵਾਲ ਰਾਹੋਂ ਵਿਖੇ ਮਾਤਾ ਮਹਿਤਾਬ ਕੌਰ ਜੀ ਅਤੇ ਪਿਤਾ ਚੌਧਰੀ ਛਿੱਬੂਮੱਲ ਜੀ ਦੇ ਘਰ ਹੋਇਆ, ਜੋ ਕਿ ਹਿੰਦੂ ਧਰਮ ਦੇ ਸਨ। ਬਚਪਨ ਵਿੱਚ ਭਾਈ ਜੀ ਇੱਕ ਹਿੰਦੂ ਸਨ ਤੇ ਉਹਨਾਂ ਦਾ ਅਸਲ ਨਾਮ ਰਾਮ ਜੀ ਦਾਸ ਸੀ। ਉਹਨਾਂ ਨੇ ਆਪਣੀ ਪੜ੍ਹਾਈ ਖੰਨਾ ਪੰਜਾਬ ਤੋਂ ਸ਼ੁਰੂ ਕੀਤੀ ਅਤੇ ਫਿਰ ਬਾਅਦ ਵਿੱਚ ਲਾਹੌਰ ਦੇ ਖਾਲਸਾ ਹਾਈ ਸਕੂਲ ਵਿੱਚ ਦਾਖਲਾ ਲੈ ਲਿਆ। ਉਹ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਵਿੱਚ ਸੇਵਾ ਕਰਦੇ ਸਨ, ਜਿੱਥੇ ਉਹ ਸਫਾਈ, ਖਾਣਾ ਪਕਾਉਣ ਅਤੇ ਭੋਜਨ ਪਰੋਸਣ ਵਿੱਚ ਮਦਦ ਕਰਦੇ। ਉਹ ਬਜ਼ੁਰਗ, ਬਿਮਾਰ ਅਤੇ ਬਿਮਾਰ ਲੋਕਾਂ ਦੀ ਸੇਵਾ ਵੀ ਕਰਦੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾਂਜਲੀ ਦੇਣ ਲਈ ਗੁਰਦੁਆਰਿਆਂ ਵਿੱਚ ਆਉਂਦੇ ਸਨ।

0: ਆਕਾਸ਼ਵਾਣੀ ਦੇ ਨਾਲ ਇੱਕ ਇੰਟਰਵਿਊ ਵਿੱਚ ਭਾਈ ਭਗਤ ਪੂਰਨ ਸਿੰਘ ਜੀ ਨੇ ਦੱਸਿਆ ਕਿ ਉਹ ਸਿੱਖ ਕਿਵੇਂ ਬਣੇ। ਆਪਣੀ ਸ਼ੁਰੂਆਤੀ ਜ਼ਿੰਦਗੀ ਵਿੱਚ ਉਹ ਪਿੰਡ ਤੋਂ ਪਿੰਡ ਬਹੁਤ ਯਾਤਰਾ ਕਰਦੇ ਸਨ ਅਤੇ ਹਿੰਦੂ ਮੰਦਰਾਂ ਵਿੱਚ ਰਾਤ ਕੱਟਦੇ। ਇੱਕ ਦਿਨ ਜਦੋਂ ਉਹ ਇੱਕ ਮੰਦਰ ਵਿੱਚ ਠਹਿਰੇ ਤਾਂ ਰਾਤ ਨੂੰ ਉਹਨਾਂ ਨੂੰ ਮੰਦਰ ਸਾਫ਼ ਕਰਨ ਲਈ ਆਖਿਆ ਗਿਆ, ਤਾਂ ਫਿਰ ਜਦੋਂ ਉਹ ਅਜਿਹਾ ਕਰ ਚੁੱਕੇ ਸਨ ਤਾਂ ਉਹਨਾਂ ਨੂੰ ਬਿਨਾਂ ਖਾਧੇ ਹੀ ਉਹ ਰਾਤ ਕੱਟਣੀ ਪਈ ਤੇ ਮੰਦਰ ਦੇ ਵਿੱਚ ਉਹਨਾਂ ਨੂੰ ਉਸ ਰਾਤ ਕੁਝ ਵੀ ਖਾਣ ਨੂੰ ਨਾ ਮਿਲਿਆ। ਅਗਲੀ ਵਾਰ ਉਹਨਾਂ ਨੇ ਇੱਕ ਗੁਰਦੁਆਰੇ ਵਿੱਚ ਸ਼ਰਨ ਲਈ ਅਤੇ ਗੁਰਦੁਆਰੇ ਦੇ ਗਿਆਨੀ ਜੀ ਨੇ ਉਹਨਾਂ ਨੂੰ ਨਾ ਸਿਰਫ ਚੰਗਾ ਗਰਮ ਖਾਣਾ ਦਿੱਤਾ ਸਗੋਂ ਬਾਅਦ ਵਿੱਚ ਇੱਕ ਮੰਜਾ ਅਤੇ ਇੱਕ ਗਲਾਸ ਦੁੱਧ ਵੀ ਦਿੱਤਾ ਅਤੇ ਇਹ ਸਭ ਕੁਝ ਗੁਰਦੁਆਰੇ ਲਈ ਬਿਨਾਂ ਕਿਸੇ ਸੇਵਾ ਦੀ ਮੰਗ ਕੀਤਿਆਂ ਉਹਨਾਂ ਨੂੰ ਪ੍ਰਦਾਨ ਕੀਤੇ ਗਏ। ਭਾਈ ਸਾਹਿਬ ਜੀ ਨੇ ਲਿਖਿਆ ਕਿ ਹਰ ਰਾਤ 25 ਤੋਂ 30 ਯਾਤਰੀ ਉਸ ਗੁਰਦੁਆਰਾ ਸਾਹਿਬ ਵਿੱਚ ਠਹਿਰਨ ਲਈ ਆਉਂਦੇ ਸਨ। ਉਹਨਾਂ ਸਾਰਿਆਂ ਨੂੰ ਸਾਂਝੀ ਰਸੋਈ ਵਿੱਚੋਂ ਭੋਜਨ ਪਰੋਸਿਆ ਜਾਂਦਾ ਸੀ। ਗੁਰਦੁਆਰਿਆਂ ਦੀ ਇਸ ਸੱਭਿਆਚਾਰ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਘਟਨਾ ਤੋਂ ਬਾਅਦ ਰਾਮਜੀ ਦਾਸ ਨੇ ਖੰਡੇ ਦਾ ਅੰਮ੍ਰਿਤ ਧਾਰਨ ਕਰਨ ਦਾ ਫੈਸਲਾ ਕੀਤਾ ਅਤੇ 1923 ਵਿੱਚ ਉਹ ਖਾਲਸਾ ਸਿੱਖ ਬਣ ਗਏ।
1: ਭਗਤ ਜੀ ਆਟਾ ਆਊ ਕਿੱਥੋਂ? ਪੀਪੇ ਤਾਂ ਖੜਕਣ ਡਏ ਨੇ।
2: ਚੱਲ ਬਈ ਮਨਾ, ਚੁੱਕ ਆਪਣਾ ਬਾਟਾ

ਭਗਤ ਪੂਰਨ ਸਿੰਘ ਜੀ ਇਸ ਸਦੀ ਦੇ ਸਭ ਤੋਂ ਪ੍ਰਮੁੱਖ ਸਿੱਖ ਨਾਇਕਾਂ ਵਿੱਚੋਂ ਇੱਕ ਨੇ। ਉਹਨਾਂ ਨੇ ਆਪਣੀ ਬਾਲਗ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਅੰਤਿਮ ਅਤੇ ਮਾਨਸਿਕ ਤੌਰ 'ਤੇ ਬਿਮਾਰ ਮਰੀਜ਼ਾਂ ਦੀ ਪੂਰੀ ਨਿਰਸਵਾਰਥ ਸੇਵਾ ਵਿੱਚ ਲਗਾ ਦਿੱਤਾ, ਜਿਨ੍ਹਾਂ ਨੂੰ ਜ਼ਿਆਦਾਤਰ ਮਾਮਲਿਆਂ ਵਿੱਚ ਉਹਨਾਂ ਦੇ ਪਰਿਵਾਰਾਂ ਅਤੇ ਸਮਾਜ ਨੇ ਛੱਡ ਦਿੱਤਾ ਸੀ। ਉਹਨਾਂ ਨੇ ਇਹਨਾਂ ਨਿਰਾਸ਼ ਮਰੀਜ਼ਾਂ ਲਈ ਆਖਰੀ ਉਮੀਦ ਪ੍ਰਦਾਨ ਕਰਨ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ।

ਦੋਸਤੋ ਜਦੋਂ ਵੀ ਅਤੇ ਜਿੱਥੇ ਵੀ ਉਹ ਕੋਈ ਉਜਾੜ ਲਾਸ਼ ਮਨੁੱਖ ਜਾਂ ਜਾਨਵਰ ਵੇਖਦੇ ਉਹ ਤੁਰੰਤ ਆਪਣੇ ਹੱਥੀਂ ਇੱਕ ਕਬਰ ਤਿਆਰ ਕਰਦੇ ਅਤੇ ਲਾਸ਼ ਨੂੰ ਸਤਿਕਾਰ ਵਜੋਂ ਇੱਕ ਯੋਗ ਦਫਨਾਉਣਾ ਜਾਂ ਜਿਸ ਨੂੰ ਸੰਸਕਾਰ ਆਖਿਆ ਜਾਂਦਾ ਏ ਉਸ ਵਿੱਚ ਆਪਣਾ ਕਰਮ ਪਾਉਂਦੇ। ਉਹਨਾਂ ਨੇ ਆਖਿਆ ਕਿ ਮੌਤ ਵਿੱਚ ਇੱਜ਼ਤ ਹਰ ਜੀਵਤ ਚੀਜ਼ ਦਾ ਜਨਮ ਸਿੱਧ ਅਧਿਕਾਰ ਹੈ।

ਭਗਤ ਪੂਰਨ ਸਿੰਘ ਜੀ ਨੂੰ ਭਾਰਤ ਅਤੇ ਸਿੱਖ ਧਰਮ ਦੀ ਮਦਰ ਟਰੇਸਾ ਵੀ ਆਖਿਆ ਜਾਂਦਾ ਸੀ। 1947 ਦੀ ਵੰਡ ਦੀ ਹਿੰਸਾ ਅਤੇ ਗਰੀਬੀ ਦੇ ਬਦਸੂਰਤ ਪਿਛੋਕੜ ਦੇ ਵਿਰੁੱਧ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਪ੍ਰਮੁੱਖ ਦੇਖਭਾਲ ਸੰਸਥਾ ਦੀ ਸਥਾਪਨਾ ਕੀਤੀ ਜੋ ਪੰਜਾਬ ਰਾਜ ਦੇ ਦੂਰ ਦੁਰਾਡੇ ਬਿਮਾਰ ਅਪਾਹਜ ਅਤੇ ਦੁਖੀ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਥਾਪਿਤ ਕੀਤੀ ਗਈ ਸੀ, ਜੋ ਉਹਨਾਂ ਨੂੰ ਰਿਹਾਇਸ਼, ਭੋਜਨ, ਡਾਕਟਰੀ ਦੇਖਭਾਲ, ਪਿਆਰ ਅਤੇ ਧਿਆਨ ਪ੍ਰਦਾਨ ਕਰਦੀ ਸੀ। ਉਹਨਾਂ ਦਾ ਜੀਵਨ ਮਹਾਨ ਨਿੱਜੀ ਕੁਰਬਾਨੀ ਦੀ ਕਹਾਣੀ ਹੈ। ਇੱਕ ਵੱਡੀ ਸਮੱਸਿਆ ਦੇ ਵਿਰੁੱਧ ਇੱਕ ਦ੍ਰਿੜ ਇਰਾਦਾ, ਸੇਵਾ ਅਤੇ ਸੇਵਾ ਲਈ ਇੱਕ ਜਨੂੰਨ, ਸ਼ਕਤੀਸ਼ਾਲੀ ਸਰਵ ਸ਼ਕਤੀਮਾਨ ਪ੍ਰਤੀ ਪੂਰਨ ਵਿਸ਼ਵਾਸ ਅਤੇ ਸਮਰਪਣ, ਦੁਨੀਆਂ ਦੇ ਦੁਖੀ ਜੀਵਾਂ ਲਈ ਉਹਨਾਂ ਦਾ ਬੇਅੰਤ ਪਿਆਰ, ਭਗਤ ਪੂਰਨ ਸਿੰਘ ਜੀ ਦੀ ਅੱਜ ਵੀ ਸਾਨੂੰ ਯਾਦ ਦਿਵਾਉਂਦਾ ਏ।

ਛੋਟੀ ਉਮਰ ਤੋਂ ਹੀ ਭਗਤ ਜੀ ਦੂਜੇ ਜੀਵਾਂ ਦੀ ਮਦਦ ਕਰਨ ਅਤੇ ਨਿਸ਼ਕਾਮ ਸੇਵਾ ਕਰਨ ਵਿੱਚ ਰੁੱਝੇ ਰਹਿੰਦੇ ਸਨ। ਇਹ ਉਹ ਚੀਜ਼ ਸੀ ਜਿਸ ਲਈ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਸਿਖਾਇਆ ਵੀ। ਭਗਤ ਜੀ ਨੇ ਲਿਖਿਆ ਕਿ ਬਚਪਨ ਤੋਂ ਹੀ ਮੇਰੀ ਮਾਂ ਨੇ ਮੈਨੂੰ ਪਰਮਾਤਮਾ ਦੀਆਂ ਸਾਰੀਆਂ ਰਚਨਾਵਾਂ ਦੀ ਨਿੱਜੀ ਸੇਵਾ ਕਰਨ ਲਈ ਆਖਿਆ ਸੀ। ਨੇਕ ਕੰਮਾਂ ਦੀ ਇਹ ਕੋਮਲ ਅਤੇ ਵੱਖਰੀ ਭਾਵਨਾ ਮੇਰੇ ਮਨ ਵਿੱਚ ਵਸ ਗਈ। ਮੇਰੀ ਮਾਂ ਨੇ ਮੈਨੂੰ ਜਾਨਵਰਾਂ ਨੂੰ ਪਾਣੀ ਪਿਲਾਉਣ, ਰੁੱਖ ਲਗਾਉਣ ਅਤੇ ਨਵੇਂ ਲਗਾਏ ਗਏ ਬੂਟਿਆਂ ਨੂੰ ਪਾਣੀ ਪਿਲਾਉਣ, ਚਿੜੀਆਂ ਕਾਵਾਂ ਅਤੇ ਮੈਂ ਨਾਹਾਂ ਨੂੰ ਚਾਰਾ ਦੇਣ, ਰਸਤੇ ਤੋਂ ਕੰਡੇ ਚੁੱਕਣ ਅਤੇ ਗੱਡੀ ਦੀਆਂ ਪਟੜੀਆਂ ਤੋਂ ਪੱਥਰ ਉਠਾਉਣ ਦੀ ਸਿੱਖਿਆ ਦਿੱਤੀ। ਇਸ ਨੇ ਮੇਰੇ ਦਿਲ ਵਿੱਚ ਸਰਵ ਸ਼ਕਤੀ ਮਾਨ ਦਾ ਨਾਮ ਵਸਾਇਆ। ਉਹਨਾਂ ਨੇ ਮੈਨੂੰ ਗੁਰਦੁਆਰਾ ਡੇਰਾ ਸਾਹਿਬ ਦੀ ਦੇਖਭਾਲ ਸੌਂਪ ਦਿੱਤੀ ਸੀ ਅਤੇ ਮੈਨੂੰ ਨੇਕ ਜੀਵਨ ਦੇ ਮਾਰਗ ਤੇ ਚਲਾਇਆ। ਇਸ ਮਾਰਗ ਤੇ ਚੱਲ ਕੇ ਤੁਹਾਡਾ ਮਨ ਕਦੇ ਵੀ ਨਹੀਂ ਡੋਲ ਸਕਦਾ।

1947 ਵਿੱਚ ਭਗਤ ਜੀ ਨੇ ਕੁਝ ਛੱਡੇ ਹੋਏ ਅਪੰਗ ਅਤੇ ਬਿਮਾਰ ਮਰੀਜ਼ਾਂ ਨਾਲ ਪਿੰਗਲਵਾੜਾ ਨਾਮਕ ਸੰਸਥਾ ਦੀ ਸਥਾਪਨਾ ਕੀਤੀ, ਜਿਸ ਦਾ ਅਰਥ ਹੈ ਅਪੰਗਾਂ ਦਿਵਿਆਂਗਾਂ ਦਾ ਘਰ। ਪਿੰਗਲ ਸ਼ਬਦ ਦਾ ਅਰਥ ਹੈ ਅਪੰਗ ਦਿਵਿਆਂਗ ਅਤੇ ਵਾੜਾ ਦਾ ਅਰਥ ਹੈ ਘਰ। ਅੱਜ ਇਹ ਸੰਸਥਾ ਜੋ ਬੀਬੀ ਡਾਕਟਰ ਇੰਦਰਜੀਤ ਕੌਰ ਦੁਆਰਾ ਚਲਾਈ ਜਾ ਰਹੀ ਹੈ, ਹਜ਼ਾਰਾਂ ਤੋਂ ਵੱਧ ਮਰੀਜ਼ਾਂ ਦੀ ਦੇਖਭਾਲ ਕਰਦੀ ਹੈ। ਭਗਤ ਜੀ ਲੇਖਕ ਹੋਣ ਦੇ ਨਾਲ ਨਾਲ ਪ੍ਰਕਾਸ਼ਕ ਅਤੇ ਵਾਤਾਵਰਨ ਪ੍ਰੇਮੀ ਵੀ ਸਨ। ਵਾਤਾਵਰਨ ਪ੍ਰਦੂਸ਼ਣ, ਵਧਦੇ ਮਿੱਟੀ ਦੀ ਕਟੌਤੀ ਦੇ ਵਿਸ਼ਵ ਵਿਆਪੀ ਖਤਰਿਆਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਭਗਤ ਪੂਰਨ ਸਿੰਘ ਜੀ ਦੇ ਯੋਗਦਾਨ ਨੂੰ ਹੁਣ ਚੰਗੀ ਤਰ੍ਹਾਂ ਜਾਣਿਆ ਜਾਂਦਾ ਏ।

ਹੁਣੇ ਤੁਸੀਂ ਸੁਣ ਰਹੇ ਸੀ ਪਿੰਗਲਵਾੜਾ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੇ ਖਾਸ ਪੇਸ਼ਕਸ਼ ਦਾ ਭਾਗ ਪਹਿਲਾ। ਭਗਤ ਪੂਰਨ ਸਿੰਘ ਜੀ ਮਾਨਵਤਾ ਦੀ ਸੇਵਾ ਦੇ

ਭਗਤ ਪੂਰਨ ਸਿੰਘ ਜੀ ਤੇ ਖਾਸ ਪੇਸ਼ਕਸ਼ ਦਾ ਭਾਗ ਪਹਿਲਾ। ਭਗਤ ਪੂਰਨ ਸਿੰਘ ਜੀ ਮਾਨਵਤਾ ਦੀ ਸੇਵਾ ਦੇ ਪੁੰਜ, ਵਾਤਾਵਰਨ ਪ੍ਰੇਮੀ ਅਤੇ ਤਿਆਗ ਦੀ ਇੱਕ ਮਿਸਾਲ ਸਨ। ਉਹਨਾਂ ਨੇ ਆਪਣਾ ਪੂਰਾ ਜੀਵਨ ਅਪਾਹਜਾਂ, ਬੇਸਹਾਰਾ, ਮਾਨਸਿਕ ਤੌਰ 'ਤੇ ਬਿਮਾਰ ਅਤੇ ਲੋੜਵੰਦ ਲੋਕਾਂ ਦੀ ਸੇਵਾ 'ਤੇ ਲਗਾ ਦਿੱਤਾ। ਉਹ 20ਵੀਂ ਸਦੀ ਦੇ ਆਧੁਨਿਕ ਭਗਤ ਸਨ। ਉਹਨਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੱਚੀ ਭਗਤੀ ਰੱਬ ਦੇ ਜੀਆਂ ਦੀ ਸੇਵਾ ਕਰਨ ਵਿੱਚ ਹੀ ਹੈ। ਅੱਜ ਉਹਨਾਂ ਦੀ ਬਰਸੀ 'ਤੇ ਤੁਸੀਂ ਇਹ ਵਿਸ਼ੇਸ਼ ਪੇਸ਼ਕਸ਼ ਸੁਣੀ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਹਨ ਬਲਜੀਤ ਸ਼ਰਮਾ ਜੀ। ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਤੁਸੀਂ ਟਿਊਨ ਕੀਤਾ ਹੈ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 7:28 ਤੇ 40 ਸਕਿੰਟ, ਅਤੇ ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਅਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਖਬਰਾਂ ਸੁਣਨ ਲਈ ਕੁਝ ਪਲ ਕਰੋ ਇੰਤਜ਼ਾਰ।

0: ಆಕಾಶವಾಣಿ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੀ ਸਵੱਛ ਊਰਜਾ ਯਾਤਰਾ ਵਿੱਚ ਇੱਕ ਅਹਿਮ ਕਦਮ ਵਜੋਂ ਗੋਬਰ ਧਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਏ ਸੰਸਦ ਵੱਲੋਂ ਅੱਜ ਖਰਚਿਆਂ ਲਈ ਰਕਮਾਂ ਕਢਾਉਣ ਬਾਰੇ ਬਿੱਲ ਨੰਬਰ 3 2026 ਨੂੰ ਮਨਜ਼ੂਰੀ ਮਿਲ ਗਈ ਏ ਲੋਕ ਸਭਾ ਨੇ ਟੈਕਸੇਸ਼ਨ ਅਤੇ ਹੋਰ ਕਾਨੂੰਨ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ ਬੰਬਈ ਹਾਈਕੋਰਟ ਨੇ 2013 ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਤਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ ਦੋਸ਼ੀ ਠਹਿਰਾਇਆ ਹੈ ਤੇ ਅਮਰਨਾਥ ਯਾਤਰਾ ਸੁਰੱਖਿਆ ਕਾਰਨਾਂ ਕਰਕੇ ਇੱਕ ਦਿਨ ਲਈ ਮੁਅੱਤਲ ਰਹਿਣ ਬਾਅਦ ਮੁੜ ਸ਼ੁਰੂ ਹੋ ਗਈ ਏ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਮੰਤਰੀ ਮੰਡਲ ਨੇ ਅੱਜ 23,731 ਕਰੋੜ ਰੁਪਏ ਦੇ ਕੁੱਲ ਖਰਚ ਨਾਲ ਰਾਸ਼ਟਰੀ ਰੀਸਾਈਕਲ ਜੈਵਿਕ ਊਰਜਾ ਸਕੀਮ ਗੋਬਰ ਧਨ ਨੂੰ ਮਨਜ਼ੂਰੀ ਦੇ ਦਿੱਤੀ ਏ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਨਵੀਂ ਦਿੱਲੀ ਵਿਚ ਕਿਹਾ ਕਿ ਇਹ 1.5 ਲੱਖ ਨੌਕਰੀਆਂ ਪੈਦਾ ਕਰੇਗੀ ਗੋਬਰ ਧਨ ਯੋਜਨਾ ਭਾਰਤ ਦੀ ਸਾਫ਼ ਸੁਥਰੀ ਊਰਜਾ ਯਾਤਰਾ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਏ ਇਸ ਯੋਜਨਾ ਦਾ ਉਦੇਸ਼ ਦੇਸ਼ ਦੇ ਭਰਪੂਰ ਖੇਤੀਬਾੜੀ ਰਹਿੰਦ ਖੂੰਹਦ ਜਾਨਵਰਾਂ ਦੇ ਗੋਬਰ ਗੰਨੇ ਦੇ ਕੂੜੇ ਨਗਰ ਪਾਲਿਕਾ ਦੇ ਜੈਵਿਕ ਰਹਿੰਦ ਖੂੰਹਦ ਅਤੇ ਹੋਰ ਜੈਵਿਕ ਵਸੀਲਿਆਂ ਨੂੰ ਚੁਗਿਰਦੇ ਪੱਖੀ ਇੰਧਣ ਅਤੇ ਜੈਵਿਕ ਖਾਦ ਵਿਚ ਬਦਲ ਕੇ ਦਿਹਾਤੀ ਆਮਦਨ ਤੇ ਰਾਸ਼ਟਰੀ ਆਰਥਿਕ ਮੁੱਲ ਨੂੰ ਵਧਾਉਣਾ ਏ
1: कंप्रेस्ड बायोगैस CBG इसका प्रोडक्शन एक डेकेड के अंदर 10 गुना बढ़ाने का टारगेट करीब 5 MMSCMD प्रोडक्शन के लेवल तक पहुंचाने का इसमें टारगेट लिया गया है अगर इसको हम एनवायरमेंटल पॉइंट से देखें तो दिस विल सेव अबाउट 40 मिलियन टन्स ऑफ कार्बन डाइऑक्साइड एमिशन करीब 75,000 करोड़ रुपीज नेशनल GDP को एड होगा और अबाउट 1.5 लाख जॉब्स विल बी क्रिएटेड बाय दिस प्रोग्राम
0: ਇਹ ਯੋਜਨਾ 2026-27 ਤੋਂ 2035-36 ਤੱਕ ਲਾਗੂ ਕੀਤੀ ਜਾਏਗੀ ਇਹ ਕੰਪਰੈਸਡ ਬਾਇਓਗੈਸ ਨੂੰ ਭਾਰਤ ਦੇ ਭਵਿੱਖ ਦੇ ਊਰਜਾ ਮਿਸ਼ਨ ਦਾ ਇੱਕ ਮੁੱਖ ਥੰਮ ਬਣਾ ਦੇਗੀ ਆਰਥਿਕ ਮਾਮਲੇ ਬਾਰੇ ਕੈਬਨਿਟ ਕਮੇਟੀ ਨੇ ਗੁਹਾਟੀ ਦੇ ਨੇੜੇ ਬਹਿਰਾ 44 ਤੋਂ ਅਸਾਮ ਵਿਚ ਰਾਸ਼ਟਰੀ ਸ਼ਾਹਰਾਹ 15 ਦੇ ਨਾਲ ਤੇਜ਼ਪੁਰ ਤੱਕ 135 ਕਿਲੋਮੀਟਰ ਤੋਂ ਵੱਧ ਲੰਮੇ ਚਾਰ ਮਾਰਗੀ ਸ਼ਾਹਰਾਹ ਦੇ ਨਿਰਮਾਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਏ ਇਹ ਪ੍ਰੋਜੈਕਟ ਯਾਤਰਾ ਦੇ ਸਮੇਂ ਨੂੰ ਘਟਾ ਕੇ ਅੱਧਾ ਕਰ ਦੇਗਾ ਤੇ ਵਾਹਨਾਂ ਦੀ ਸੰਚਾਲਨ ਲਾਗਤ ਨੂੰ ਵੀ ਘਟਾਏਗਾ ਸੰਸਦ ਨੇ ਅੱਜ ਖਰਚਿਆਂ ਲਈ ਰਕਮਾਂ ਕਢਾਉਣ ਬਾਰੇ ਨੰਬਰ 3 ਬਿੱਲ 2026 ਨੂੰ ਪਾਸ ਕਰ ਦਿੱਤਾ ਹੈ ਰਾਜ ਸਭਾ ਨੇ ਚਰਚਾ ਤੋਂ ਬਾਅਦ ਬਿੱਲ ਨੂੰ ਲੋਕ ਸਭਾ ਵਿਚ ਵਾਪਸ ਭੇਜ ਦਿੱਤਾ ਲੋਕ ਸਭਾ ਪਹਿਲਾਂ ਹੀ ਬਿੱਲ ਨੂੰ ਪਾਸ ਕਰ ਚੁੱਕੀ ਏ ਬਿੱਲ 31 ਮਾਰਚ 2023 ਨੂੰ ਖਤਮ ਹੋਣ ਵਾਲੇ ਮਾਲੀ ਸਾਲ ਦੌਰਾਨ ਕੋਈ

ਕਮਾਂ ਤੇ ਮਨਜ਼ੂਰ ਰਕਮਾਂ ਤੋਂ ਵੱਧ ਖਰਚਿਆਂ ਨੂੰ ਪੂਰਾ ਕਰਨ ਲਈ ਭਾਰਤ ਦੇ ਸੰਚਿਤ ਫੰਡ ਤੋਂ ਫੰਡਾਂ ਦੇ ਖਰਚ ਰਕਮਾਂ ਕਢਾਉਣ ਦਾ ਪ੍ਰਬੰਧ ਹੈ। ਸਰਕਾਰ ਨੇ ਕੁਝ ਵਾਧੂ ਖਰਚਿਆਂ ਨੂੰ ਪੂਰਾ ਕਰਨ ਲਈ 54,000 ਕਰੋੜ ਰੁਪਏ ਤੋਂ ਵੱਧ ਦੀ ਮੰਗ ਕੀਤੀ ਹੈ। ਇਹ ਰਕਮ ਕਰਜ਼ੇ ਦੀ ਅਦਾਇਗੀ ਤੇ ਖਰਚ ਕੀਤੀ ਜਾਏਗੀ। ਬਿੱਲ ਤੇ ਚਰਚਾ ਦਾ ਜਵਾਬ ਦਿੰਦੇ ਹੋਏ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਨੇ ਮਾਲੀ ਸਾਲ 2023 ਦੌਰਾਨ ਕੀਤੇ ਗਏ ਵਾਧੂ ਖਰਚਿਆਂ ਲਈ ਪ੍ਰਵਾਨਗੀ ਮੰਗੀ ਹੈ। ਉਨ੍ਹਾਂ ਕਿਹਾ ਕਿ ਵਾਧੂ ਗ੍ਰਾਂਟਾਂ ਦੀ ਮੰਗ ਲੋਕ ਲੇਖਾ ਕਮੇਟੀ ਦੀ 39ਵੀਂ ਰਿਪੋਰਟ ਵਿਚ ਪਛਾਣੀਆਂ ਗਈਆਂ ਦੋ ਖਾਸ ਚੀਜ਼ਾਂ ਨਾਲ ਸਬੰਧਿਤ ਹੈ। ਲੋਕ ਸਭਾ ਨੇ ਟੈਕਸੇਸ਼ਨ ਤੇ ਹੋਰ ਕਾਨੂੰਨ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਇਹ ਬਿੱਲ ਭੁਗਤਾਨ ਤੇ ਨਿਪਟਾਰਾ ਪ੍ਰਣਾਲੀ ਕਾਨੂੰਨ 2007, ਆਮਦਨ ਟੈਕਸ ਕਾਨੂੰਨ 2025 ਤੇ ਵਿੱਤ ਕਾਨੂੰਨ 2026 ਵਿੱਚ ਸੋਧ ਕਰਦਾ ਹੈ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਬਿੱਲ ਪੇਸ਼ ਕੀਤਾ। ਇਹ ਬਿੱਲ ਆਮਦਨ ਟੈਕਸ ਸੋਧ ਆਰਡੀਨੈਂਸ 2026 ਦੀ ਥਾਂ ਲਏਗਾ, ਜੋ ਇਸ ਸਾਲ 5 ਜੂਨ ਨੂੰ ਜਾਰੀ ਕੀਤਾ ਗਿਆ ਸੀ। ਇਹ ਆਰਡੀਨੈਂਸ ਭਾਰੀ ਆਰਥਿਕ ਘਾਟੇ ਦੇ ਪ੍ਰਭਾਵ ਨੂੰ ਘਟਾਉਣ, ਘਰੇਲੂ ਆਰਥਿਕਤਾ ਵਿਚ ਸਥਿਰਤਾ ਨੂੰ ਯਕੀਨੀ ਬਣਾਉਣ ਤੇ ਕਾਨੂੰਨ ਦੇ ਕੁਝ ਉਪਬੰਧਾਂ ਵਿਚ ਸੋਧ ਕਰਕੇ ਮੌਜੂਦਾ ਆਲਮੀ ਸਥਿਤੀ ਤੋਂ ਪ੍ਰਭਾਵ ਵਿੱਤ ਮੁੱਖ ਖੇਤਰਾਂ ਦੀ ਹਮਾਇਤ ਕਰਨ ਦੇ ਉਦੇਸ਼ ਨਾਲ ਜਾਰੀ ਕੀਤਾ ਗਿਆ ਸੀ। ਸੜਕ ਆਵਾਜਾਈ ਤੇ ਸ਼ਾਹਰਾਹਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਰਾਸ਼ਟਰੀ ਸ਼ਾਹਰਾਹਾਂ ਤੇ ਟੋਲ ਟੈਕਸ ਦੀ ਵਸੂਲੀ ਰਾਸ਼ਟਰੀ ਸ਼ਾਹਰਾ ਫੀਸ ਨੇਮਾ 2008 ਅਤੇ ਸਬੰਧਿਤ ਰਿਆਇਤ ਸਮਝੌਤਿਆਂ ਦੇ ਅਨੁਸਾਰ ਏ। ਅੱਜ ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਸ੍ਰੀ ਗਡਕਰੀ ਨੇ ਕਿਹਾ ਕਿ ਰਾਸ਼ਟਰੀ ਸ਼ਾਹਰਾ ਟੋਲ ਪੋਸਟਾਂ ਤੇ ਵਪਾਰਕ ਵਾਹਨਾਂ ਨੂੰ ਕੋਈ ਮਕੈਨੀਕਲ ਪਾਸ ਜਾਰੀ ਨਹੀਂ ਕੀਤੇ ਜਾਂਦੇ ਨੇ ਅਤੇ ਨਾ ਹੀ ਗੈਰ ਕਾਨੂੰਨੀ ਵਸੂਲੀ ਲਈ ਕਿਸੇ ਵੀ ਰਾਸ਼ਟਰੀ ਸ਼ਾਹਰਾ ਹਿੱਸੇ ਦੀ ਪਛਾਣ ਕੀਤੀ ਗਈ ਏ। ਕੇਂਦਰੀ ਮੰਤਰੀ ਨੇ ਦੱਸਿਆ ਕਿ ਰਾਸ਼ਟਰੀ ਸ਼ਾਹਰਾ ਅਥਾਰਟੀ ਨੇ ਟੋਲ ਸੰਚਾਲਨ ਵਿਚ ਪਾਰਦਰਸ਼ਤਾ ਲਈ ਇਕ ਮਿਆਰੀ ਸੰਚਾਲਨ ਪ੍ਰਕਿਰਿਆ ਜਾਰੀ ਕੀਤੀ ਏ। ਇਸ ਵਿਚ ਅਚਾਨਕ ਨਿਰੀਖਣ ਅਤੇ ਨਿਯਮਿਤ ਨਿਗਰਾਨੀ ਸ਼ਾਮਿਲ ਏ, ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਨਕਦੀ ਅਤੇ ਫਾਸਟੈਗ ਲੈਣ ਦੇਣ ਸਿਰਫ ਟੋਲ ਪ੍ਰਬੰਧ ਪ੍ਰਣਾਲੀ ਸਾਫਟਵੇਅਰ ਰਾਹੀਂ ਹੀ ਕੀਤੇ ਜਾਣ। ਸਰਕਾਰ ਨੇ ਅੱਜ ਕਿਹਾ ਕਿ ਕਠਮੰਡੂ ਵਿਚ ਭਾਰਤੀ ਦੂਤਘਰ ਕੈਲਾਸ਼ ਮਾਨਸਰੋਵਰ ਯਾਤਰਾ ਕਰਨ ਵਾਲੇ ਭਾਰਤੀ ਸ਼ਰਧਾਲੂਆਂ ਦੀ ਸੁਰੱਖਿਆ ਤੇ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਨੇਪਾਲੀ ਅਧਿਕਾਰੀਆਂ ਤੇ ਹੋਰ ਹਿੱਸੇਦਾਰਾਂ ਨਾਲ ਪ੍ਰਭਾਵਸ਼ਾਲੀ ਤਾਲਮੇਲ ਬਰਕਰਾਰ ਰੱਖਿਆ ਹੈ। ਰਾਜ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਦੱਸਿਆ ਕਿ ਇਸ ਵਿਚ ਲੋੜ ਪੈਣ ਤੇ ਭਾਰਤੀ ਨਾਗਰਿਕਾਂ ਨੂੰ ਸਮੇਂ ਸਿਰ ਉਥੋਂ ਕੱਢਣਾ, ਆਸਰਾ, ਡਾਕਟਰੀ ਇਲਾਜ ਤੇ ਹੋਰ ਸਹਾਇਤਾ ਵਰਗੀਆਂ ਗਤੀਵਿਧੀਆਂ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਮੰਤਰਾਲੇ ਨੂੰ ਨਿੱਜੀ ਟੂਰ ਆਪਰੇਟਰਾਂ ਵੱਲੋਂ ਕਰਾਏ ਜਾਂਦੇ ਟੂਰਾਂ ਰਾਹੀਂ ਚੀਨ ਲਈ ਲੋੜੀਂਦੇ ਪ੍ਰਵੇਸ਼ ਪਰਮਿਟ ਅਤੇ ਵੀਜ਼ਾ ਤੋਂ ਬਿਨਾਂ ਕੈਲਾਸ਼ ਮਾਨਸਰੋਵਰਾਂ ਯਾਤਰਾ ਕਰਦੇ ਸਮੇਂ ਨੇਪਾਲ ਵਿਚ ਫਸੇ ਭਾਰਤੀ ਨਾਗਰਿਕਾਂ ਤੋਂ ਮਦਦ ਤੇ ਸਹਾਇਤਾ ਲਈ ਕਈ ਬੇਨਤੀਆਂ ਪ੍ਰਾਪਤ ਹੋ ਰਹੀਆਂ ਨੇ। ਵਿਦੇਸ਼ ਮੰਤਰਾਲੇ ਵੱਲੋਂ 27 ਜੂਨ ਨੂੰ ਸ਼ਰਧਾਲੂਆਂ ਨੂੰ ਇੱਕ ਸਲਾਹ ਜਾਰੀ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਨੂੰ ਅਪੀਲ ਕੀਤੀ ਗਈ ਸੀ ਕਿ ਯਾਤਰਾ ਕਰਨ ਲਈ ਸਾਰੇ ਲੋੜੀਂਦੇ ਯਾਤਰਾ ਦਸਤਾਵੇਜ਼ ਪ੍ਰਾਪਤ ਹੋਣ ਤੱਕ ਭਾਰਤ ਤੋਂ ਆਪਣੀ ਯਾਤਰਾ ਸ਼ੁਰੂ ਨਾ ਕਰਨ। ਸਰਕਾਰ ਨੇ ਦੱਸਿਆ ਕਿ ਦੇਸ਼ ਅਤੇ ਵਿਦੇਸ਼ਾਂ ਵਿਚ ਹੁਣ ਤੱਕ 1,73,00,000 ਤੋਂ ਵੱਧ ਈ ਪਾਸਪੋਰਟ ਜਾਰੀ ਕੀਤੇ ਗਏ ਨੇ। ਅੱਜ ਰਾਜ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਕਿਹਾ ਕਿ ਸਾਰੇ ਖੇਤਰੀ ਪਾਸਪੋਰਟ ਦਫ਼ਤਰ, ਪਾਸਪੋਰਟ ਸੇਵਾ ਕੇਂਦਰ, ਡਾਕਘਰ, ਪਾਸਪੋਰਟ ਸੇਵਾ ਕੇਂਦਰ ਅਤੇ ਵਿਦੇਸ਼ਾਂ ਵਿਚ ਸਾਰੇ ਭਾਰਤੀ ਦੂਤਘਰ ਇਸ ਸਮੇਂ ਈ ਪਾਸਪੋਰਟ ਜਾਰੀ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਈ ਪਾਸਪੋਰਟ ਪਿਛਲੇ ਸਾਲ ਮਈ ਵਿਚ ਸ਼ੁਰੂ ਕੀਤੇ ਗਏ ਸਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਮੁੰਬਈ ਹਾਈ ਕੋਰਟ ਨੇ ਅੱਜ ਦਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ 2013 ਵਿਚ ਆਪਣੀ ਜੂਨੀਅਰ ਦੇ ਜਿਣਸੀ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਹੈ। ਅਦਾਲਤ ਦੀ ਗੋਆ ਬੈਂਚ ਦੇ ਜਸਟਿਸ ਨੀਲਾ ਗੋਖਲੇ ਤੇ ਅਮਿਤ ਜਮਸੰਦਰ ਦੀ ਡਿਵੀਜ਼ਨ ਬੈਂਚ ਨੇ ਤੇਜਪਾਲ ਨੂੰ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ ਤਹਿਤ ਦੋਸ਼ੀ ਪਾਇਆ, ਜਿਨ੍ਹਾਂ ਵਿਚ ਵਿਸ਼ਵਾਸ ਜਾਂ ਅਧਿਕਾਰ ਦੇ ਅਹੁਦੇ ਦੀ ਦੁਰਵਰਤੋਂ, ਬਲਾਤਕਾਰ, ਜਿਨਸੀ ਸ਼ੋਸ਼ਣ ਤੇ ਕਿਸੇ ਔਰਤ ਨੂੰ ਕੱਪੜੇ ਉਤਾਰਨ ਦੇ ਇਰਾਦੇ ਨਾਲ ਉਸ ਤੇ ਹਮਲਾ ਕਰਨ ਨਾਲ ਸਬੰਧਿਤ ਧਾਰਾਵਾਂ ਸ਼ਾਮਲ ਨੇ। ਗੋਆ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਇਕ ਸਖ਼ਤ ਸੰਦੇਸ਼ ਦੇਵੇਗਾ ਕਿ ਨਹੀਂ ਦਾ ਮਤਲਬ ਨਹੀਂ ਹੈ। ਜੰਮੂ ਕਸ਼ਮੀਰ ਵਿਚ ਅਮਰਨਾਥ ਯਾਤਰਾ ਸੁਰੱਖਿਆ ਕਾਰਨਾਂ ਕਰਕੇ ਇਕ ਦਿਨ ਲਈ ਮੁਅੱਤਲ ਰਹਿਣ ਤੋਂ ਬਾਅਦ ਮੁੜ ਸ਼ੁਰੂ ਹੋ ਗਈ ਏ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਹੁਣ ਤੱਕ 4,70,000 ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਨੇ। ਹਰ ਰੋਜ਼ ਹਜ਼ਾਰਾਂ ਸ਼ਰਧਾਲੂ, ਜਿਨ੍ਹਾਂ ਵਿਚ ਮਰਦ, ਔਰਤਾਂ, ਬੱਚੇ ਆਦਿ ਸ਼ਾਮਿਲ ਨੇ, ਇਸ ਯਾਤਰਾ ਵਿਚ ਹਿੱਸਾ ਲੈ ਰਹੇ ਨੇ। ਇਸ ਸਮੇਂ ਯਾਤਰਾ ਸਿਰਫ਼ ਪਾਲਟਾਲ ਰੂਟ ਰਾਹੀਂ ਜਾਰੀ ਏ, ਕਿਉਂਕਿ ਪਹਿਲਗਾਮ ਰੂਟ ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ ਯਾਤਰਾ ਨੂੰ ਸੁਰੱਖਿਅਤ ਤੇ ਸੁਚਾਰੂ ਬਣਾਉਣ ਲਈ ਸੁਰੱਖਿਆ ਬਲਾਂ, ਸ੍ਰੀ ਅਮਰਨਾਥ ਜੀ ਸ਼ਰਾਈਨ ਬੋਰਡ, ਪ੍ਰਸ਼ਾਸਨ ਅਤੇ ਆਮ ਜਨਤਾ ਦੀ ਸ਼ਲਾਘਾ ਕੀਤੀ ਏ। ਇਹ ਯਾਤਰਾ 28 ਅਗਸਤ ਨੂੰ ਪੂਰੀ ਹੋਏਗੀ। ਸਿਵਲ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਉਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਸਰਕਾਰ ਹਵਾਬਾਜ਼ੀ ਟਰਬਾਈਨ ਈਂਧਣ ਨਾਲ ਈਥੇਨੋਲ ਰਲਾਉਣ ਦੀ ਯੋਜਨਾ ਬਣਾ ਰਹੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਨਾਇਡੂ ਨੇ ਕਿਹਾ ਕਿ ਅਜਿਹੀ ਕੋਈ ਤਜਵੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਈਥੇਨੋਲ ਤੇ ਸਸਟੇਨੇਬਲ ਏਵੀਏਸ਼ਨ ਫਿਊਲ SAF ਪੂਰੀ ਤਰ੍ਹਾਂ ਵੱਖਰੇ ਨੇ ਅਤੇ ਇਨ੍ਹਾਂ ਨੂੰ ਇੱਕ ਨਹੀਂ ਸਮਝਿਆ ਜਾਣਾ ਚਾਹੀਦਾ। ਸ੍ਰੀ ਨਾਇਡੂ ਨੇ ਕਿਹਾ ਕਿ SAF ਇੱਕ ਅੰਤਰਰਾਸ਼ਟਰੀ ਪੱਧਰ ਤੇ ਪ੍ਰਮਾਣਿਤ ਹਵਾਬਾਜ਼ੀ ਈਂਧਣ ਹੈ, ਜਿਸ ਨੂੰ ਅੰਤਰਰਾਸ਼ਟਰੀ ਸਿਵਲ ਏਵੀਏਸ਼ਨ

ਭਗਤ ਪੂਰਨ ਸਿੰਘ ਜੀ ਮਨੁੱਖਤਾ ਪ੍ਰਤੀ ਸਮਰਪਣ ਅਤੇ ਅਣਥਕ ਸੇਵਾ ਲਈ ਕਈ ਹਿੱਸਿਆਂ ਤੋਂ ਉਹਨਾਂ ਨੂੰ ਬਹੁਤ ਸਾਰੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਵਿੱਚੋਂ 1979 ਵਿੱਚ ਪਦਮ ਸ਼੍ਰੀ ਪੁਰਸਕਾਰ, ਜਿਸ ਨੂੰ ਉਹਨਾਂ ਨੇ 1984 ਵਿੱਚ ਸ਼੍ਰੀ ਹਰਿਮੰਦਰ ਸਾਹਿਬ ਤੇ ਫੌਜੀ ਹਮਲੇ ਦੇ ਮੱਦੇਨਜ਼ਰ ਤਿਆਗ ਦਿੱਤਾ ਸੀ, ਵੀ ਪ੍ਰਾਪਤ ਕੀਤਾ। ਭਗਤ ਜੀ 5 ਅਗਸਤ 1992 ਨੂੰ 88 ਸਾਲ ਦੀ ਉਮਰ ਵਿੱਚ ਆਪਣੇ ਸਵਰਗਵਾਸ ਲਈ ਚਲੇ ਗਏ।

ਹੋਇਆ ਸੀ। ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਮੈਟ੍ਰਿਕ ਪੱਧਰ ਦੀ ਸਿੱਖਿਆ ਪਾਸ ਕਰਨ ਅਤੇ ਸਰਕਾਰੀ ਨੌਕਰੀ ਲੱਭਣ ਲਈ ਉਤਸ਼ਾਹਿਤ ਕੀਤਾ। ਉਹਨਾਂ ਦੀ ਮਾਂ ਆਪਣੇ ਪੁੱਤਰ ਦੀ ਸਿੱਖਿਆ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਮਿੰਟ ਗੁਮਰੀ ਵਿਖੇ ਇੱਕ ਡਾਕਟਰ ਦੇ ਘਰ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੇ ਸਨ। ਬਾਅਦ ਵਿੱਚ ਉਹ ਲਾਹੌਰ ਚਲੇ ਗਏ ਅਤੇ ਪੈਸੇ ਕਮਾਉਣ ਲਈ ਉੱਥੇ ਘਰਾਂ ਵਿੱਚ ਭਾਂਡੇ ਸਾਫ ਕਰਦੇ ਸਨ। ਪੂਰਨ ਸਿੰਘ ਜੀ ਨੂੰ ਇੱਕ ਹੋਸਟਲ ਭੇਜਿਆ ਗਿਆ ਜਿੱਥੇ ਉਹਨਾਂ ਦੀ ਮਾਂ ਉਹਨਾਂ ਨੂੰ ਹਰ ਮਹੀਨੇ 10 ਰੁਪਈਏ ਭੇਜਦੇ ਸਨ। ਬਦਕਿਸਮਤੀ ਨਾਲ ਉਹ 10ਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਫੇਲ ਹੋ ਗਏ, ਜਿਸ ਤੋਂ ਬਾਅਦ ਉਦਾਸ ਅਤੇ ਨਿਰਾਸ਼ ਰਹਿਣ ਲੱਗ ਪਏ। ਉਹਨਾਂ ਦੀ ਮਾਂ ਨੇ ਉਹਨਾਂ ਨੂੰ ਕਿਹਾ, ਉਦਾਸ ਨਾ ਹੋਵੇ, ਜੋ ਫੇਲ ਹੁੰਦੇ ਨੇ ਉਹ ਵੀ ਆਪਣਾ ਖਾਣਾ ਖਾਂਦੇ ਨੇ। ਬਾਅਦ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਸ ਘਟਨਾ ਬਾਰੇ ਲਿਖਿਆ। ਉਹ ਇੱਕ ਕਿਸਾਨ ਦੀ ਧੀ ਸੀ। ਉਸਨੇ ਦੇਖਿਆ ਸੀ ਕਿ ਉਸਦੇ ਮਾਪੇ ਦਿਨ ਭਰ ਦੀ ਮਿਹਨਤ ਤੋਂ ਬਾਅਦ ਦਿਨ ਚੜ੍ਹਦੇ ਹੀ ਖੇਤਾਂ ਲਈ ਨਿਕਲ ਜਾਂਦੇ ਨੇ ਅਤੇ ਸ਼ਾਮ ਨੂੰ ਘਰ ਵਾਪਸ ਆਉਂਦੇ ਨੇ। ਫਿਰ ਵੀ ਉਹਨਾਂ ਨੂੰ ਯਕੀਨ ਨਹੀਂ ਸੀ ਕਿ ਉਹਨਾਂ ਨੂੰ ਫਸਲ ਮਿਲੇਗੀ ਜਾਂ ਭੁੱਖ ਮਰੀ ਝੱਲਣੀ ਪਵੇਗੀ। ਜੇ ਉਹ ਕਿਸੇ ਅਫਸਰ ਦੀ ਧੀ ਹੁੰਦੀ ਤਾਂ ਉਹ ਮੇਰੀ ਅਸਫਲਤਾ ਅਤੇ ਹੱਥ ਵਿੱਚ ਕਲਮ ਲੈ ਕੇ ਦਫ਼ਤਰ ਦੀ ਕੁਰਸੀ ਤੇ ਬੈਠਣ ਦੀ ਮੇਰੀ ਅਸਮਰਥਾ ਤੋਂ ਨਿਰਾਸ਼ ਹੁੰਦੇ। ਉਹਨਾਂ ਨੂੰ ਲਾਹੌਰ ਵਾਪਸ ਬੁਲਾਇਆ ਗਿਆ ਅਤੇ ਉੱਥੇ ਇੱਕ ਸਥਾਨਕ ਸਕੂਲ ਵਿੱਚ ਦਾਖਲਾ ਕਰਵਾਇਆ ਗਿਆ, ਪਰ ਉਹਨਾਂ ਨੂੰ ਆਪਣੀਆਂ ਕੋਰਸ ਕਿਤਾਬਾਂ ਪੜ੍ਹਨ ਵਿੱਚ ਕੋਈ ਦਿਲਚਸਪੀ ਨਹੀਂ ਸੀ ਕਿਉਂਕਿ ਉਹ ਕਾਲਪਨਿਕ ਅਤੇ ਸਿਧਾਂਤਕ ਗਿਆਨ ਨਾਲ ਭਰੀਆਂ ਹੋਈਆਂ ਸਨ, ਜਿਸ ਦਾ ਰੋਜ਼ਾਨਾ ਜੀਵਨ ਵਿੱਚ ਕੋਈ ਸੰਬੰਧ ਅਤੇ ਉਪਯੋਗ ਨਹੀਂ ਸੀ। ਹਾਲਾਂਕਿ ਉਹ ਦਿਆਲ ਸਿੰਘ ਲਾਇਬ੍ਰੇਰੀ ਲਾਹੌਰ ਵਿੱਚ ਕਿਤਾਬਾਂ ਨੂੰ ਵੇਖਣ ਲਈ ਘੰਟਿਆਂ ਬੱਧੀ ਬਿਤਾਉਂਦੇ ਸਨ ਅਤੇ ਜਿੰਨਾ ਹੋ ਸਕੇ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਸਨ। ਜਲਦੀ ਹੀ ਇਹ ਮੁੰਡਾ ਭਗਤ ਪੂਰਨ ਸਿੰਘ ਉਸ ਗਿਆਨ ਦਾ ਭੰਡਾਰ ਬਣ ਗਿਆ, ਜਿਸ ਨੂੰ ਕੁਝ ਮਹਾਨ ਵਿਦਵਾਨਾਂ ਨੇ ਪ੍ਰਾਪਤ ਕਰਨ ਦਾ ਸੁਪਨਾ ਵੀ ਨਹੀਂ ਦੇਖਿਆ ਸੀ। ਲਾਹੌਰ ਵਿੱਚ ਰਹਿੰਦੇ ਹੋਏ ਉਹ ਅਕਸਰ ਗੁਰਦੁਆਰਾ ਡੇਰਾ ਸਾਹਿਬ ਜਾਂਦੇ ਅਤੇ ਗੁਰਦੁਆਰੇ ਆਉਣ ਵਾਲੇ ਯਾਤਰੀਆਂ ਦੀ ਸੇਵਾ ਕਰਕੇ ਅਤੇ ਉਹਨਾਂ ਨੂੰ ਨਹਾਉਣ ਲਈ ਪਾਣੀ ਮੁਹੱਈਆ ਕਰਵਾ ਕੇ ਅਤੇ ਗੁਰਦੁਆਰੇ ਨਾਲ ਸੰਬੰਧਿਤ ਪਸ਼ੂਆਂ ਦਾ ਪ੍ਰਬੰਧਨ ਕਰਕੇ ਲੋਕਾਂ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਦੇ। ਉਹ ਲੰਗਰ, ਸਾਂਝੀ ਰਸੋਈ, ਭਾਂਡੇ ਸਾਫ਼ ਕਰਕੇ, ਰੋਟੀਆਂ ਬਣਾ ਕੇ ਅਤੇ ਸੰਗਤ ਨੂੰ ਭੋਜਨ ਵੰਡ ਕੇ ਵੀ ਸੇਵਾ ਕਰਦੇ। ਉਹ ਸ਼ਾਮ ਨੂੰ ਗੁਰਦੁਆਰਾ ਸਾਹਿਬ ਦਾ ਫਰਸ਼ ਵੀ ਸਾਫ਼ ਕਰਦੇ। ਇੱਕ ਦਿਨ ਇੱਕ ਯਾਤਰੀ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਡਿੱਗ ਪਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਭਗਤ ਪੂਰਨ ਸਿੰਘ ਉਹਨਾਂ ਨੂੰ ਤੁਰੰਤ ਸਥਾਨਕ ਹਸਪਤਾਲ ਲੈ ਗਏ। ਮਰੀਜ਼ ਦੀ ਮਦਦ ਕਰਨ ਤੋਂ ਬਾਅਦ ਅੰਦਰੂਨੀ ਖੁਸ਼ੀ ਮਹਿਸੂਸ ਕਰਦੇ ਹੋਏ ਉਹ ਕੀੜਿਆਂ ਨਾਲ ਭਰੇ ਇੱਕ ਆਦਮੀ ਨੂੰ ਹਸਪਤਾਲ ਲੈ ਗਏ, ਜਿੱਥੇ ਉਸਨੇ ਭਗਤ ਪੂਰਨ ਸਿੰਘ ਜੀ ਦਾ ਧੰਨਵਾਦ ਕੀਤਾ ਅਤੇ ਆਖਿਆ, ਪੁੱਤਰ, ਹੁਣ ਮੈਂ ਸ਼ਾਂਤੀ ਨਾਲ ਮਰ ਸਕਦਾ ਹਾਂ। ਇਸ ਘਟਨਾ ਦੇ ਨਾਲ ਮਨੁੱਖਤਾ ਦੀ ਸੇਵਾ ਉਹਨਾਂ ਦੇ ਜੀਵਨ ਦਾ ਮਿਸ਼ਨ ਬਣ ਗਈ। ਹੁਣ ਉਹ ਜ਼ਖਮੀਆਂ ਸਰੀਰਕ ਤੌਰ 'ਤੇ ਅਪਾਹਜਾਂ ਨੂੰ ਲੱਭਣ ਅਤੇ ਉਹਨਾਂ ਨੂੰ ਹਸਪਤਾਲ ਲਿਜਾਣ ਲਈ ਇੱਧਰ ਉੱਧਰ ਭਟਕਦੇ ਰਹਿੰਦੇ। ਉਹਨਾਂ ਨੇ ਆਪਣੀ ਜੇਬ ਅਤੇ ਸਮਰੱਥਾ ਅਨੁਸਾਰ ਇਹਨਾਂ ਅਪੰਗ ਬੇਆਸਰਾ ਲੋਕਾਂ ਦੀ ਦੇਖਭਾਲ ਵੀ ਕੀਤੀ। ਇੱਕ ਵਾਰ ਉਹਨਾਂ ਨੇ ਇੱਕ ਬੁੱਢੇ ਅਤੇ ਗਰੀਬ ਭਿਖਾਰੀ ਦੇ ਕੱਪੜੇ ਵੀ ਧੋਤੇ ਜੋ ਢਿੱਲ ਮੱਠ ਤੋਂ ਪੀੜਤ ਸੀ।

1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਦੇ ਭਗਤ ਪੂਰਨ ਸਿੰਘ ਜੀ ਅੰਮ੍ਰਿਤਸਰ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਪਹੁੰਚੇ ਜਿੱਥੇ 25,000 ਤੋਂ ਵੱਧ ਸ਼ਰਨਾਰਥੀ ਸਨ। ਉਹਨਾਂ ਦੀ ਜੇਬ ਵਿੱਚ ਸਿਰਫ 5 ਆਨੇ, ਲਗਭਗ 3 ਰੁਪਏ।

ਏ ਸਨ। ਵੱਡੀ ਗਿਣਤੀ ਵਿੱਚ ਸ਼ਰਨਾਰਥੀ ਗੰਭੀਰ ਰੂਪ ਵਿੱਚ ਜ਼ਖਮੀ ਸਨ ਅਤੇ ਆਪਣਾ ਪਾਲਣ ਪੋਸ਼ਣ ਕਰਨ ਤੋਂ ਅਸਮਰਥ। ਸਰਕਾਰ ਨੇ ਇਨ੍ਹਾਂ ਸ਼ਰਨਾਰਥੀਆਂ ਦੀ ਦੇਖਭਾਲ ਲਈ ਕੋਈ ਪ੍ਰਬੰਧ ਨਹੀਂ ਕੀਤਾ ਸੀ। ਭਗਤ ਪੂਰਨ ਸਿੰਘ ਜੀ ਨੇ ਪਹਿਲ ਕੀਤੀ। ਉਹਨਾਂ ਨੇ ਕੁਝ ਕਲੋਰੋਫਾਰਮ ਅਤੇ ਤਾਰ ਪੀਣ ਦਾ ਤੇਲ ਲਿਆ ਅਤੇ ਜ਼ਖਮੀਆਂ ਦੇ ਜ਼ਖਮਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਉਹ ਅਕਸਰ ਭੁੱਖਿਆਂ ਲਈ ਭੋਜਨ ਅਤੇ ਬਿਮਾਰਾਂ ਲਈ ਦਵਾਈ ਲੈਣ ਲਈ ਨੇੜਲੀਆਂ ਕਲੋਨੀਆਂ ਵਿੱਚ ਜਾਂਦੇ। 1947 ਤੋਂ 1958 ਤੱਕ ਭਗਤ ਪੂਰਨ ਸਿੰਘ ਜੀ ਨੂੰ ਕੋਈ ਸਥਾਈ ਰਿਹਾਇਸ਼ ਨਹੀਂ ਮਿਲੀ। ਉਹ ਚੀਫ ਖਾਲਸਾ ਦੀਵਾਨ, ਡਾਕਘਰਾਂ, ਰੇਲਵੇ ਸਟੇਸ਼ਨਾਂ ਦੇ ਬਾਹਰ ਜਾਂ ਸਿਵਲ ਸਰਜਨ ਦਫ਼ਤਰ ਦੇ ਬਾਹਰ ਦਰਖਤ ਹੇਠ ਦੇਖੇ ਜਾ ਸਕਦੇ ਸਨ। ਉਹ ਗਲੀਆਂ ਵਿੱਚ ਘੁੰਮਦੇ ਰਹਿੰਦੇ, ਲੋੜਵੰਦਾਂ ਦੀ ਮਦਦ ਲਈ ਦਾਨ ਮੰਗਦੇ। ਕੁਝ ਲੋਕਾਂ ਨੇ ਉਹਨਾਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ, ਪਰ ਜ਼ਿਆਦਾਤਰ ਲੋਕਾਂ ਨੇ ਆਪਣੇ ਆਪ ਨੂੰ ਨੇਕ ਕੰਮ ਲਈ ਦਾਨ ਕਰਨ ਤੋਂ ਰੋਕਿਆ। ਅਖੀਰ ਵਿੱਚ ਉਹਨਾਂ ਨੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਸਥਾਪਨਾ ਕੀਤੀ, ਜਿਸ ਦਾ ਉਸ ਸਮੇਂ ਸਾਲਾਨਾ ਬਜਟ 13.5 ਮਿਲੀਅਨ ਰੁਪਈਏ ਸੀ ਤੇ ਇਸ ਨੂੰ ਰਜਿਸਟਰ ਕਰਵਾਇਆ। ਅੱਜ ਵੀ ਇਹ ਸੰਸਥਾ, ਜਿਸ ਦਾ ਮੁੱਖ ਦਫ਼ਤਰ ਤਹਿਸੀਲਪੁਰਾ ਗ੍ਰੈਂਡ ਟਰੰਕ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੈ, ਗਰੀਬਾਂ, ਬਿਮਾਰਾਂ ਅਤੇ ਸਰੀਰਕ ਅਤੇ ਮਾਨਸਿਕ ਤੌਰ ਤੇ ਅਪਾਹਜਾਂ ਦੀ ਮਦਦ ਲਈ ਕੰਮ ਕਰਦੀ ਹੈ। 1992 ਦੇ ਵਿੱਚ ਭਗਤ ਪੂਰਨ ਸਿੰਘ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਇੱਕ ਪਰਿਪੱਕ ਵਾਤਾਵਰਨ ਪ੍ਰੇਮੀ ਅਤੇ ਦੂਰਦਰਸ਼ੀ ਸਨ। ਉਹਨਾਂ ਨੇ ਰੁੱਖ ਲਗਾਉਣ ਦੀਆਂ ਮੁਹਿੰਮਾਂ ਸ਼ੁਰੂ ਕੀਤੀਆਂ। ਵਾਤਾਵਰਨ ਅਤੇ ਸਮਾਜਿਕ ਜੀਵਨ ਨਾਲ ਸੰਬੰਧਿਤ ਵੱਖ ਵੱਖ ਮੁੱਦਿਆਂ ਤੇ ਭਾਸ਼ਣ ਤੇ ਭਾਸ਼ਣ ਮੁਕਾਬਲੇ ਆਯੋਜਿਤ ਕੀਤੇ ਤੇ ਇਸ ਸੰਬੰਧੀ ਵੱਡੀ ਗਿਣਤੀ ਵਿੱਚ ਕਿਤਾਬਾਂ ਵੀ ਲਿਖੀਆਂ। ਉਹਨਾਂ ਦੀਆਂ ਕੁਝ ਮਸ਼ਹੂਰ ਰਚਨਾਵਾਂ ਵਿੱਚੋਂ ਮਨੁੱਖ ਦੀ ਸਿੱਖਿਆ, ਧਰਮ ਹੀ ਇੱਕ ਰਾਸ਼ਟਰ ਨੂੰ ਉੱਚਾ ਕਰਦਾ ਏ, ਪੌਦਾ ਜਾਂ ਪਰੇਸ਼, ਦਾ ਵੇ, ਦਾ ਇਨਕਰੀਜ਼ਿੰਗ ਪਾਪੂਲੇਸ਼ਨ ਅਤੇ ਹੋਰ ਅਨੇਕਾਂ ਅਣਗਿਣਤ ਰਚਨਾਵਾਂ ਵੀ ਸ਼ਾਮਲ ਨੇ। ਉਹਨਾਂ ਨੇ ਪਿੰਗਲਵਾੜਾ ਸੁਸਾਇਟੀ ਰਾਹੀਂ ਲੋਕਾਂ ਨੂੰ ਵਾਤਾਵਰਨ ਅਤੇ ਸਮਾਜ ਲਈ ਆਉਣ ਵਾਲੇ ਖਤਰਿਆਂ ਤੋਂ ਜਾਣੂ ਕਰਵਾਉਣ ਲਈ ਮੁਫ਼ਤ ਪੈਂਫਲੇਟ ਅਤੇ ਕਿਤਾਬਾਂ ਵੀ ਵੰਡੀਆਂ।

ਸਿੰਘ ਜੀ ਬਾਰੇ ਪ੍ਰਸਿੱਧ ਭਾਰਤੀ ਲੇਖਕ ਖੁਸ਼ਵੰਤ ਸਿੰਘ ਨੇ ਆਖਿਆ ਏ, ਭਗਤ ਪੂਰਨ ਸਿੰਘ ਕੋਈ ਆਮ ਮਨੁੱਖ ਨਹੀਂ ਸਨ, ਪਰ ਬਿਨਾਂ ਸ਼ੱਕ ਦੁਨੀਆਂ ਦੇ ਸਭ ਤੋਂ ਪਿਆਰੇ ਅਤੇ ਸਤਿਕਾਰਯੋਗ ਆਦਮੀ ਸਨ। ਮੈਂ ਇੱਕ ਵਾਰ ਉਹਨਾਂ ਨੂੰ ਪੰਜਾਬ ਦੀ ਦਾੜੀ ਵਾਲੀ ਮਦਰ ਟਰੇਸਾ ਦੱਸਿਆ ਸੀ। ਮਦਰ ਟਰੇਸਾ ਜੀ ਨੂੰ ਸ਼ਕਤੀਸ਼ਾਲੀ ਰੋਮਨ ਕੈਥੋਲਿਕ ਚਰਚ, ਅੰਗਰੇਜ਼ੀ ਪ੍ਰੈਸ ਅਤੇ ਅਣਗਿਣਤ ਫਾਊਂਡੇਸ਼ਨਾਂ ਦਾ ਸਮਰਥਨ ਪ੍ਰਾਪਤ ਸੀ ਜਿਨ੍ਹਾਂ ਨੇ ਉਹਨਾਂ ਨੂੰ ਪੈਸੇ ਦਿੱਤੇ। ਭਗਤ ਜੀ ਕੋਲ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਕਰਨ ਲਈ ਆਪਣੇ ਅਕਹਿਰੇ ਸਮਰਪਣ ਤੋਂ ਇਲਾਵਾ ਕੁਝ ਵੀ ਨਹੀਂ ਸੀ। ਫਿਰ ਵੀ ਉਹ ਹਜ਼ਾਰਾਂ ਕੋੜੀਆਂ ਮਾਨਸਿਕ ਅਤੇ ਸਰੀਰਕ ਤੌਰ ਤੇ ਅਪਾਹਜ ਅਤੇ ਮਰਨ ਵਾਲੇ ਲੋਕਾਂ ਦੀ ਮਦਦ ਕਰਨ ਦੇ ਯੋਗ ਸਨ। ਉਹਨਾਂ ਦਾ ਨਾਮ ਦੁਨੀਆਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਭਗਤ ਪੂਰਨ ਸਿੰਘ ਜੀ ਦਾ ਸਾਹਿਤ ਪ੍ਰਤੀ ਬਹੁਤ ਪਿਆਰ ਸੀ। ਪ੍ਰਿੰਸੀਪਲ ਤੇਜਾ ਸਿੰਘ ਜੀ ਲਿਖਦੇ ਨੇ, ਭਗਤ ਪੂਰਨ ਸਿੰਘ ਦੇ ਮੇਰੇ ਨਾਲ ਸੰਬੰਧਾਂ ਦਾ ਸਮਾਂ ਮੁਸ਼ਕਿਲ ਨਾਲ 3 ਸਾਲ ਦਾ ਸੀ। ਇਸ ਸਮੇਂ ਦੌਰਾਨ ਉਹ ਆਪਣੀਆਂ ਸਾਹਿਤਕ ਗਤੀਵਿਧੀਆਂ ਦੇ ਸੰਬੰਧ ਵਿੱਚ ਮੈਨੂੰ ਅਕਸਰ ਮਿਲਦੇ ਰਹਿੰਦੇ ਸਨ। ਇਸ ਸਮੇਂ ਦੌਰਾਨ ਮੈਂ ਉਹਨਾਂ ਨੂੰ ਸਮਾਜਿਕ ਅਤੇ ਸਾਹਿਤਕ ਕਾਰਜਾਂ ਲਈ ਇੱਕ ਅਸਧਾਰਨ ਜੋਸ਼ ਨਾਲ ਪ੍ਰੇਰਿਤ ਪਾਇਆ। ਉਹਨਾਂ ਦੀ ਉਤਸੁਕਤਾ ਨੇ ਹਮੇਸ਼ਾ ਮੇਰੇ ਬੌਧਿਕ ਭੰਡਾਰਾਂ ਨੂੰ ਇੰਨਾ ਬਦਲ ਦਿੱਤਾ ਕਿ ਜਦੋਂ ਵੀ ਉਹ ਮੇਰੇ ਕੋਲ ਬੈਠਦੇ ਤਾਂ ਮੈਨੂੰ ਹਮੇਸ਼ਾ ਉਸ ਪਲ ਦੇ ਕਿਸੇ ਵੀ ਵਿਸ਼ੇ ਤੇ ਆਪਣਾ ਪੂਰਾ ਗਿਆਨ ਡੋਲਣ ਲਈ ਸੱਦਾ ਦੇ ਜਾਂਦੇ।

ਮਾਤਾ ਦੀ ਮੌਜੂਦਗੀ ਨੇ ਹਮੇਸ਼ਾ ਮੈਨੂੰ ਯਾਦਾਂ ਵਿੱਚ ਡੂੰਘਾ ਦੱਬਿਆ ਹੋਇਆ ਸੀ ਅਤੇ ਆਪਣੀ ਸੋਚ ਨੂੰ ਬਾਹਰ ਕੱਢਣ ਦਾ ਮੌਕਾ ਦੇ ਕੇ ਉਹ ਮੈਨੂੰ ਰਾਹਤ ਪ੍ਰਦਾਨ ਕਰਦੇ ਸਨ। ਆਪਣੀ ਪੂਰੀ ਜ਼ਿੰਦਗੀ ਦੌਰਾਨ, ਜਿਸ ਵਿੱਚ ਮੇਰਾ 40 ਸਾਲਾਂ ਦਾ ਵਿਦਿਅਕ ਕੈਰੀਅਰ ਵੀ ਸ਼ਾਮਲ ਹੈ, ਮੈਂ ਉਹਨਾਂ ਨੂੰ ਇੱਕੋ ਇੱਕ ਅਜਿਹਾ ਆਦਮੀ ਪਾਇਆ ਜੋ ਸਾਹਿਤ ਦੇ ਇੱਕ ਇਮਾਨਦਾਰ ਅਤੇ ਸਭ ਤੋਂ ਜੋਸ਼ੀਲੇ ਵਿਦਿਆਰਥੀ ਵਜੋਂ ਮੇਰੇ ਨਾਲ ਬੈਠਾ ਹੋਇਆ ਸੀ। ਉਹ ਇੱਕ ਅਜਿਹੇ ਵਿਅਕਤੀ ਦੀ ਉਦਾਹਰਣ ਹੈ ਜੋ ਜੀਵਨ ਦੀਆਂ ਹਕੀਕਤਾਂ ਨਾਲ ਵਿਹਾਰਕ ਤੌਰ ਤੇ ਜੁੜ ਕੇ ਸੋਚ ਦੇ ਉੱਚੇ ਪੱਧਰ ਤੇ ਪਹੁੰਚਦਾ ਹੈ। ਸਿਰਫ ਕਿਤਾਬੀ ਅਧਿਐਨ ਤੋਂ ਇਲਾਵਾ ਪੁਰਾਣੀਆਂ ਕਿਤਾਬਾਂ ਤੋਂ ਦੂਜੇ ਹੱਥ ਦੀਆਂ ਸੱਚਾਈਆਂ ਇਕੱਠੀਆਂ ਕਰਦਾ ਹੈ ਜੋ ਲਗਭਗ ਹਮੇਸ਼ਾ ਆਪਣੇ ਨਾਲ ਬਜ਼ੁਰਗਾਂ ਦੀ ਗੰਧ ਲੈ ਕੇ ਜਾਂਦੀਆਂ ਨੇ। ਉਹਨਾਂ ਦੀਆਂ ਸੱਚਾਈਆਂ ਕਿਤਾਬਾਂ ਤੋਂ ਨਹੀਂ ਸਗੋਂ ਸਰਗਰਮ ਧੜਕਦੇ ਜੀਵਨ ਤੋਂ ਖੋਜੀਆਂ ਗਈਆਂ ਸਨ। ਉਹ ਮਾਲਾਬਰੀ, ਭਾਈ ਫੇਰੂ ਅਤੇ ਨਵਾਬ ਕਪੂਰ ਸਿੰਘ ਦੀਆਂ ਸਭ ਤੋਂ ਵਧੀਆ ਭਾਰਤੀ ਪਰੰਪਰਾਵਾਂ ਵਿੱਚ ਅਨੁਭਵ ਦੁਆਰਾ ਸਿੱਖਣ ਦੀ ਇੱਕ ਉਦਾਹਰਣ ਸਨ। ਭਗਤ ਪੂਰਨ ਸਿੰਘ ਜੀ ਨੇ ਸਿੱਖ ਕਥਾਵਾਂ ਨੂੰ ਮੁੜ ਸੁਰਜੀਤ ਕੀਤਾ ਏ ਜੋ ਲਗਭਗ ਅਵਿਸ਼ਵਾਸ ਯੋਗ ਹੋ ਗਈਆਂ ਸਨ। ਇਸ ਸੰਬੰਧ ਵਿੱਚ ਉਹਨਾਂ ਦੀ ਉਦਾਹਰਣ ਜੀਵਨ ਦੇ ਨੀਵੇਂ ਸਥਾਨਾਂ ਤੋਂ ਉੱਭਰ ਰਹੇ ਸਾਰੇ ਚਾਹਵਾਨਾਂ ਲਈ ਇੱਕ ਰੋਸ਼ਨੀ ਦਾ ਕੰਮ ਕਰੇਗੀ। ਉਹਨਾਂ ਨੇ ਇੱਕ ਨਵਾਂ ਮੋਰਚਾ ਬਣਾਇਆ ਏ ਸਿਹਤਮੰਦ ਸਾਹਿਤ ਦਾ, ਜੋ ਨਵੇਂ ਵਿਚਾਰਾਂ ਨੂੰ ਭੜਕਾਉਂਦਾ ਏ, ਨਵੀਆਂ ਭਾਵਨਾਵਾਂ ਨੂੰ ਉਤੇਜਿਤ ਕਰਦਾ ਏ, ਸਰਗਰਮ ਭਲਾਈ ਲਈ ਨਵੇਂ ਉਤਸ਼ਾਹ ਦਿੰਦਾ ਏ। ਉਹਨਾਂ ਨੇ ਪ੍ਰਚਾਰ ਰਾਹੀਂ ਸਮਾਜਿਕ ਭਲਾਈ ਦੀ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਦੀ ਸ਼ੁਰੂਆਤ ਵੱਡੀਆਂ ਉਚਾਈਆਂ ਵੱਲ ਵੱਧ ਰਹੀ ਹੈ। ਸਮਾਜ ਦੇ ਭੁੱਲੇ ਹੋਏ ਲੋਕਾਂ, ਬਜ਼ੁਰਗਾਂ, ਕਮਜ਼ੋਰਾਂ ਅਤੇ ਬਿਮਾਰਾਂ ਦੇ ਹਿੱਤ ਵਿੱਚ ਭਾਈ ਭਗਤ ਪੂਰਨ ਸਿੰਘ ਜੀ ਦਾ ਕੰਮ ਨਾ ਸਿਰਫ ਯਾਦਗਾਰੀ ਹੈ ਬਲਕਿ ਮੌਲਿਕ ਸੰਕਲਪ ਹੈ ਜੋ ਭਾਰਤ ਦੇ ਸਮਾਜਿਕ ਇਤਿਹਾਸ ਦੇ ਇਤਿਹਾਸ ਵਿੱਚ ਦਰਜ ਹੋਣਾ ਤੈਅ ਹੈ।

ਸਰੋਤਿਓ, ਘੜੀ ਦੀਆਂ ਸੂਈਆਂ ਮੈਨੂੰ ਇਜਾਜ਼ਤ ਨਹੀਂ ਦੇ ਰਹੀਆਂ ਆਪਣੇ ਦਾਸ ਬਲਜੀਤ ਸ਼ਰਮਾ ਤੇ ਸਤਪਾਲ ਬਰਾੜ ਜੀ ਨੂੰ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਭਾਈ ਭਗਤ ਪੂਰਨ ਸਿੰਘ ਜੀ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ। ਆਓ ਆਪਾਂ ਵੀ ਮਿਲ ਕੇ ਪੜ੍ਹਨ ਕਰੀਏ, ਸੰਕਲਪ ਕਰੀਏ ਕਿ ਗਰੀਬ ਅਪਾਹਜ ਬੇਸਹਾਰਾ ਵਿਅਕਤੀਆਂ, ਪਸ਼ੂਆਂ, ਜਾਨਵਰਾਂ, ਪੰਛੀਆਂ, ਕੋੜੀਆਂ, ਗਰੀਬਾਂ ਤੇ ਲੋੜਵੰਦਾਂ ਦੀ ਆਪਣੇ ਵਿੱਤ ਅਨੁਸਾਰ ਮਦਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਵਿਕਾਸ ਭਾਰਦਵਾਜ, ਸਮੂਹ ਟੈਕਨੀਕਲ ਸਟਾਫ ਅਮਰਪ੍ਰੀਤ ਕੌਰ ਤੇ ਸੁਖਜੀਤ ਕੌਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ ਰਾਤ ਦੇ 11:10 ਤੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਸਮਾਪਤ ਹੁੰਦੀ ਹੈ। ਸਵੇਰੇ 5:53 ਤੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ। ਜੈ ਹਿੰਦ।